0: This is CJMR, the voice of the city, part of White Oaks Communications Group, your trusted local radio provider for more than 70 years.
1: ਕੋਈ ਨਹੀਂ ਯਾਰ ਸ਼ਾਮੇ ਬਵਾਂਗੇ ਇਹ ਹਾਲਾਤ ਨੇ ਸੱਚਾਈ ਤੁਹਾਡੇ ਸਾਡੇ ਤੋਂ ਕਈਆਂ ਚੀਜ਼ਾਂ ਦੀ ਬੜੀ ਦੂਰ ਰੱਖੀ ਜਾਂਦੀ ਜਿਹਦੇ ਬਾਅਦ ਦੇ ਵਿੱਚ ਸਾਨੂੰ ਨਤੀਜੇ ਭੁਗਤਣੇ ਪੈਂਦੇ ਨੇ ਅਗੇਨ 9058131320
2: ਹਾਂਜੀ ਅਗੇਨ ਇੱਕ ਬਹੁਤ ਚਰਚਾ ਦੇ ਵਿੱਚ ਹੈਗੀ ਸੀ ਖਬਰ ਕਿ ਸ਼ਿਵਾਨੀ ਚੌਹਾਨ ਗੁਰੂਗ੍ਰਾਮ ਦੀ ਕੁੜੀ ਉਹਨੂੰ ਟੱਕਰ ਮਾਰੀ ਸੀ ਕਲਿਆਣਾ ਬੰਸਲਾ ਨੇ ਉਹਦੀ ਗ੍ਰਿਫਤਾਰੀ ਹੋਈ ਹੈ ਕੀ ਕਹਿਣਾ ਚਾਹੋਗੇ ਉਹ ਵੀ ਦੌਸਾ ਚੋਂ
3: ਹਾਂ ਗ੍ਰਿਫਤਾਰੀ ਹੋ ਗਈ ਹੈ ਬੈਸਟ ਜਿਹੜਾ ਇਹਨੇ ਉਹ ਬੰਦੇ ਨਾ ਜਿਹੜੇ ਕਲਿਆਣ ਬੰਸਲਾ ਦਾ ਜਿਹੜਾ ਕਿ ਮਾਲਕ ਸੀਗਾ ਕਾਰ ਦਾ ਉਹ ਵੀਡੀਓ ਪਾ ਰਿਹਾ
2: ਜੀ
3: ਵੀਡੀਓ ਪਾ ਕਹਿ ਰਿਹਾ ਨਹੀਂ ਜੀ ਬੰਦੇ ਹੋਰ ਵੀ ਹੈਗੇ ਸੀਗੇ ਜੀ 20-25 ਬੰਦੇ ਸੀਗੇ ਜੀ ਤੇ ਉਹ ਅਸਤਾ ਦੇਖੇ ਹੀ ਨਹੀਂ ਜੀਗਾ ਜੀ ਜਿਹੜਾ ਕਲਿਆਣ ਬੰਸਲਾ ਇਹ ਵੀ ਕਹਿੰਦਾ ਹੈ ਕਹਿੰਦੇ ਨਹੀਂ ਜੀ ਆਪਣਾ ਅਸੰਤਾ ਇਹ ਸੀਗਾ ਜੀ ਮੁੰਡਾ ਹੈ ਸਾਨੂੰ ਤਾਂ ਪਤਾ ਨੀ ਜੀ ਕੁੜੀ ਸੀਗੀ ਇਹ ਵੀ ਭੋੜਿਓ ਜੇ ਮੁੰਡਾ ਫਿਰ ਮਾਰ ਦੇਣਾ ਤੁਸੀਂ ਉਹਨੂੰ ਤੇ ਜੇਕਰ ਮੁੰਡਾ ਵੀ ਹੈਗਾ ਫਿਰ ਤੁਸੀਂ ਉਹਨੂੰ ਮਾਰਨ ਵਾਸਤੇ ਟੱਕਰ ਮਾਰ ਦੋ ਤੁਸੀਂ ਤੇ ਉਹ ਕਹਿੰਦੇ ਨਹੀਂ ਜੀ ਉਹ ਕੁੜੀ ਕਹਿੰਦੀ ਆ ਸਿਵਾਨੀ ਚੌਹਾਨ ਉਹਨੇ ਵੀਡੀਓ ਪਾਈ ਆ ਉਹ ਕਹਿੰਦੀ ਆ ਵੀ ਮੈਂ ਮੇਰੇ ਬਾਲ ਬੜੇ ਲੰਬੇ ਨੇ ਤੇ ਉਹ ਕੋਈ ਬੰਦਾ ਸਪਸ਼ਟ ਤੌਰ ਤੇ ਔਰਤ ਤੇ ਮਰਦ ਦੇ ਸਰੀਰ ਸਿਸਟਮ ਨੂੰ ਦੇਖ ਲੈਂਦਾ ਵੀ ਕਿਹੜਾ ਔਰਤ ਦਾ ਸਰੀਰ ਆ ਕਿਹੜਾ ਮਰਦ ਆ ਉਹਨੂੰ ਪਤਾ ਸੀਗਾ ਮੈਂ ਕੁੜੀ ਆ ਉਹ ਇਸ ਗੱਲ ਨੂੰ ਜਾਣਦਾ ਸੀਗਾ ਉਹ ਝੂਠ ਬੋਲ ਰਿਹਾ ਤੇ ਉਹ ਜੇ ਕਹਿੰਦੀ ਏਦਾਂ ਦੀ ਗੱਲ ਹੋ ਵੀ ਰਹੀ ਆ ਤੁਹਾਨੂੰ ਲੱਗਦਾ ਵੀ ਆ ਤੁਸੀਂ ਇਹਦਾ ਮੈਂ ਟੱਕਰ ਮਾਰ ਦੋਗੇ ਤੇ ਤੁਸੀਂ ਨਾਲੇ ਕਹਿ ਰਹੇ ਹੋ ਵੀ ਅਸੀਂ ਇਹਨਾਂ ਨੂੰ ਦੇਖ ਰਹੇ ਸੀਗੇ ਜੀ ਅਸੀਂ ਤਾਂ ਉਹਨੂੰ ਆਪਣਾ ਦੇਖ ਰਹੇ ਸੀ ਕਿਵੇਂ ਚਲਾ ਰਹੀ ਆ ਉਹ ਤੁਸੀਂ ਤੁਸੀਂ ਦੇਖਣ ਵਾਲੇ ਕੌਣ ਹੁੰਦੇ ਹੋ ਵੀ ਤੁਸੀਂ ਕਿਸੇ ਨੂੰ ਜੇਕਰ ਕੋਈ ਔਰਤ ਕੋਈ ਕੁੜੀ ਸਾਈਕਲ ਚ ਆਪਣਾ ਮੋਟਰਸਾਈਕਲ ਚਲਾ ਰਹੀ ਆ ਬਾਈਕ ਚਲਾ ਰਹੀ ਆ ਤੁਸੀਂ ਕਿਉਂ ਦੇਖ ਰਹੇ ਹੋ ਤੁਸੀਂ ਦੇਖੋ ਕਿ ਕੁੜੀ ਕੀ ਵਧੀਆ ਕੰਮ ਕਰ ਰਹੀ ਹੈ ਨਾ ਕਿ ਤੁਸੀਂ ਉਸਨੂੰ ਉਸ ਦੇ ਉੱਪਰ ਇੱਕ ਤਰ੍ਹਾਂ ਦੀ ਵਿਰੋਧਤਾ ਕਰੋ ਉਸ ਦੇ ਉੱਤੇ ਤੁਸੀਂ ਆਪਣਾ ਗੱਡੀ ਦੀ ਟੱਕਰ ਮਾਰ ਦਿਓ ਚਲੋ ਕੱਲ ਉਹ ਦੌਸਾ ਰਾਜਸਥਾਨ ਦੇ ਵਿੱਚ ਪਹੁੰਚ ਗਿਆ ਸੀਗਾ ਤੇ ਰਾਜਸਥਾਨ ਦੇ ਵਿੱਚ ਪਹੁੰਚ ਗਿਆ ਸੀ ਕਲਿਆਣ ਬੈਂਸਲਾ ਤੇ ਉਸ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਪਹਿਲਾਂ ਉਹ ਤੇ ਧਾਰਾ ਲਾਈ ਗਈ ਸੀ ਗੱਡੀ ਦੀ ਟੱਕਰ ਮਾਰਨ ਦੀ ਐਕਸੀਡੈਂਟ ਕਰਨ ਦੀ ਉਹ ਧਾਰਾ ਆਮ ਜੀ ਸੀਗੀ ਹੁਣ ਧਾਰਾ ਜਿਹੜੀ ਹੈਗੀ ਹੈ BNSD 109 ਜੋੜਤੀ ਆ 109 ਅੰਜੂ ਜੀ ਪਹਿਲਾਂ ਹੁੰਦੀ ਸੀਗੀ 307 ਅਟੈਂਪਟ ਟੂ ਮਰਡਰ ਹੁੰਦੀ ਹੈ ਮਤਲਬ ਕਿ ਕਤਲ ਦੀ ਕੋਸ਼ਿਸ਼ ਕਰਨਾ ਤੇ ਉਹ ਹੁੰਦੀ ਹੈ ਤੇ 109 ਧਾਰਾ ਬਣਾਤੀ ਗਈ ਹੈ ਹੁਣ BNSD ਉਹਨੂੰ ਤੇ ਉਹ ਕਤਲ ਦੀ ਕੋਸ਼ਿਸ਼ ਕਰਨ ਦੀ ਧਾਰਾ ਵੀ ਇਹਦੇ ਨਾਲ ਜੋੜਤੀ ਗਈ ਆ ਤੇ ਇਹਦੇ ਕਲਿਆਣ ਬੈਂਸਲਾ ਦੇ ਉੱਤੇ ਤੇ ਅਰੈਸਟ ਉਹਨੂੰ ਕਰ ਲਿਆ ਗਿਆ ਜੀ
1: 9058131320 ਥੱਪੜੋ ਥੱਪੜੀ ਦਾ ਮਸਲਾ ਜਿਹੜਾ ਇੱਕ ਵਾਰੀ ਫਿਰ ਤੋਂ ਚਰਚਾ ਦੇ ਵਿੱਚ ਹੈ ਹੰਕਾਰ ਦੇ ਘੋੜੇ ਤੇ ਸਵਾਰ ਹੈ ਜੀ ਆਮ ਆਦਮੀ ਪਾਰਟੀ ਦੇ ਚੰਦ ਚੁਣੇ ਹੋਏ MLA ਸਾਹਿਬਾਨ ਨਾਮਜ਼ਦ ਸਾਹਿਬਾਨ ਕੋਈ ਕਿਸੇ ਨੂੰ ਸਤਿ ਸ੍ਰੀ ਅਕਾਲ ਹੀ ਬਣਾਉਂਦਾ MLA ਦੇ ਭਰਾ ਨੂੰ ਤਾਂ ਪੰਗਾ ਜੇ ਕੋਈ ਲਾਗੋਂ ਦੀ ਲੰਘ ਜਾਂਦਾ ਤਾਂ ਪੰਗਾ ਜੇ ਕੋਈ ਕਾਲੀ ਝੰਡੀ ਦਿਖਾ ਦਿੰਦਾ ਤਾਂ ਛਲੀਆਂ ਵਾਂਗੂ ਕੁੱਟਿਆ ਜਾਂਦਾ ਫਿਰ ਉਹਦੇ ਧਾਰਮਿਕ ਬਾਣੀ ਦੀ ਬੇਅਦਬੀ ਹੁੰਦੀ ਹੈ ਜੇ ਕੋਈ MLA ਨੂੰ ਸਵਾਲ ਹੀ ਕਰ ਲਏ ਮੰਤਰੀ ਜੀ ਨਸ਼ੇ ਦੇ ਬਾਰੇ ਤੇ ਇਹ ਉਹ ਪਾਰਟੀ ਹੈ ਜਿਹੜੀ ਨਸ਼ੇ ਦੇ ਉੱਤੇ ਆਪਣੇ ਵਿਰੋਧੀਆਂ ਨੂੰ ਆਪੋਜੀਸ਼ਨ ਦੇ ਵਿੱਚ ਤਾਂ ਉਦੋਂ ਨਹੀਂ ਸੀ ਜਦੋਂ ਸੜਕਾਂ ਤੇ ਸੀ ਇਹ ਤਾਂ ਲੋਕਾਂ ਨੂੰ ਸਬਜ਼ ਬਾਗ ਵਿਖਾ ਕੇ ਤੇ ਉਸ ਵਕਤ ਜਿਹੜੀਆਂ ਨੇ ਲੋਥਾਂ ਜਿਹੜੀਆਂ ਨਸ਼ਿਆਂ ਦੇ ਨਾਲ ਵਿਛੀਆਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਇਹ ਰੋਟੀਆਂ ਸੇਕਦੇ ਰਹੇ ਤੇ ਅੱਜ ਕਹਿੰਦੇ ਲੋਥਾਂ ਦੇ ਉੱਤੇ ਰੋਟੀ ਨਾ ਸੇਕੋ ਜੇ ਕੋਈ ਬੰਦਾ ਕਿਸੇ ਦਾ ਮਰ ਜਾਂਦਾ ਨਿੱਕੀ ਮੋਟੀ ਗੱਲ ਤੋਂ ਕਹਿੰਦੇ ਲੋਕ ਲਾਲਾ ਲਾਲਾ ਕਰਨ ਲੱਗ ਪੈਂਦੇ ਨੇ ਕਿਸੇ ਦੇ ਘਰ ਵਸਿਆ ਹੋਵੇ ਸੱਥਰ ਤੇ ਸਾਡੇ CM ਭਗਵੰਤ ਮਾਨ ਨੂੰ ਉਹ ਨਿੱਕੀ ਜਿਹੀ ਗੱਲ ਲੱਗਦੀ ਹੈ ਪਰ ਜਦੋਂ ਇਹ ਮੁੱਖ ਮੰਤਰੀ ਨਹੀਂ ਸਨ ਤਾਂ ਉਸ ਵਕਤ ਤੋਂ ਉਹ ਲੋਥਾਂ ਇਹਨਾਂ ਨੂੰ ਜਿਹੜੀਆਂ ਸੀਗੀਆਂ ਉਹ ਦੁਨੀਆਂ ਦਾ ਸਭ ਤੋਂ ਵੱਡਾ ਨੁਕਸਾਨ ਲੱਗਦੀਆਂ ਸਨ ਖੈਰ ਐਨੀਵੇ ਵਿਚਾਰ ਆਪੋ ਆਪਣੇ ਨੇ ਇਹ ਇਤਿਹਾਸ ਦੇ ਪੰਨਿਆਂ ਤੇ ਦਰਜ ਨੇ ਇਸ ਕਰਕੇ ਅਸੀਂ ਦੱਸ ਰਹੇ ਹਾਂ ਕਿ ਇਹਨਾਂ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀ ਹੰਕਾਰ ਇੰਨਾ ਆ ਚੁੱਕਾ ਸੱਤਾ ਦੇ ਨਸ਼ੇ ਦੇ ਵਿਚ ਇੰਨਾ ਗੜੋਚ ਹੋ ਚੁੱਕੇ ਨੇ ਕਿ ਪਹਿਲਿਆਂ ਦੀਆਂ ਕਹਾਣੀਆਂ ਤਾਂ ਅਸੀਂ ਦੱਸਦੇ ਰਹੇ ਹਾਂ ਚਾਹੇ ਉਹ ਕਾਂਗਰਸੀ ਹੋਵੇ ਚਾਹੇ ਅਕਾਲੀ ਹੋਣ ਚਾਹੇ BJP ਵਾਲੇ ਹੋਣ ਹਾਂਜੀ ਇਹ ਵੀ ਘੱਟ ਨਹੀਂ ਸਨ ਇਹ ਵੀ ਚੁਣੇ ਹੋਏ DC ਤੱਕ ਵੀ ਧਮਕੀਆਂ ਦਿੰਦੇ ਰਹੇ ਸੀ ਅਸ਼ੂਤੋਸ਼ ਸੁਣਿਆ ਹੀ ਹੋਣਾ ਤੁਸੀਂ ਵੇਖਿਆ ਹੀ ਹੋਣਾ ਵੀਡੀਓ ਨੂੰ ਹਾਂਜੀ ਵਿਧਾਨ ਸਭਾ ਹਲਕਾ ਦੱਖਣੀ ਤੋਂ ਇੱਕ ਜਿਹੜੀ ਅੱਜ ਚਰਚਾ ਦੇ ਵਿਚ ਰਹੀ ਹੈ ਵਿਧਾਇਕਾ ਰਜਿੰਦਰਪਾਲ ਕੌਰ ਸੀਨਾ ਹੁਣ ਟਿੱਪਰ ਚਾਲਕ ਦੇ ਥੱਪੜ ਮਾਰ ਦਿੱਤਾ ਉਹਦੀ ਸਟੋਰੀ ਦੋਨਾਂ ਪਾਸਾਂ ਦੀ ਆ ਰਹੀ ਹੈ ਕੀ ਕਹਿਣਾ ਚਾਹੋਗੇ
3: ਹਾਂ ਚਾਵਲਾ ਸਾਹਿਬ ਅਸਲ ਚ ਟਿੱਪਰ ਚੱਲਦਾ ਸਿਰਫ ਇੰਨਾ ਹੀ ਕੀ ਸੀਗਾ ਕੋਈ ਥੋੜਾ ਟਾਈਮ ਲੱਗ ਗਿਆ ਉਹਨੂੰ ਜਿਹੜਾ ਸੈਡ ਦੇਣ ਵਾਸਤੇ ਉਹਨੂੰ ਲੰਘਣ ਵਾਸਤੇ ਉਹ ਕਿਤੇ ਰਸਤੇ ਚ ਖੜਾ ਸੀਗਾ ਉਹਨੂੰ ਸਹੀ ਤਰੀਕੇ ਨਾਲ ਟਿੱਪਰ ਨਹੀਂ ਖੜਾ ਸਕਿਆ ਉਹ ਤੇ ਇਸ ਕਰਕੇ ਉਹ ਪਹਿਲਾਂ ਤਾਂ ਹੋਰਨ ਹੂਟਰ ਹਾਟਰ ਮਾਰਦੇ ਰਹੇ ਬਾਬਾ ਤੇ ਹੋਟਲਾਂ ਦੇ ਨਾਲ ਓਹਨੂੰ ਜਿਹੜਾ ਟਿੱਪਰ ਚਾਲਕ ਸੀਗਾ ਓਹਨੇ ਬਹੁਤਾ ਨੀ ਕੀਤਾ ਕਿਉਂਕਿ ਠੀਕ ਨੀ, ਕਹਿੰਦੇ ਵੀ ਮੇਰਾ ਠੀਕ ਨੀ ਸੀਗਾ ਮਾਹੌਲ ਤੇ ਇਸ ਕਰਕੇ ਮੈਂ ਅੱਗੇ ਜਾ ਕੇ ਥੋੜਾ ਪਾਸੇ ਕਰਨਾ ਸੀਗਾ ਤੇ ਪਰ ਬੀਬੀ ਜਦੋਂ ਨਹੀਂ ਓਹਨੇ ਹੋਟਲਾਂ ਹਾਟਲਾਂ ਤੋਂ ਕਹਿੰਦੀ ਰੋਕ ਫਿਰ ਗੱਡੀ ਤਾਂ ਫਿਰ ਗੱਡੀ ਰੁਕਾਈ ਤੇ ਉਹ ਉਤਰੀ ਗੱਡੀ ਚੋਂ ਓਹਦਾ ਫਰਜ਼ ਨੀ ਬਣਦਾ ਚਾਵਲਾ ਸਾਹਿਬ ਐਮ ਐਲ ਏ ਦਾ ਕਿ ਉਹ ਵੀ ਔਰਤ ਐਮ ਐਲ ਏ ਹੋਵੇ ਕਿ ਉਹ ਕਿਸੇ ਦੇ ਚਪੇੜਾ ਮਾਰੇ ਤੇ ਉਹ ਆਪਣੇ ਬੋਡੀ ਗਾਰਡ ਨੂੰ ਕਹਿ ਦੇਵੇ ਕਿ ਤੁਸੀਂ ਇਹਨੂੰ ਇੱਕ ਪਾਸੇ ਕਰੋ ਤੇ ਤੁਸੀਂ ਉਹ ਬੋਡੀ ਗਾਰਡ ਨੂੰ ਕਹਿ ਸਕਦੀ ਹੈ ਨਾ ਜੀ ਤੇ ਪਰ ਉਸਨੇ ਏਦਾਂ ਨੀ ਕੀਤਾ ਉਹ ਗਈ ਉਹਦੇ ਕੋਲੇ ਤੇ ਉਹਨੇ ਤੂੰ ਕਹਿੰਦੀ ਕਰਕੇ ਤੂੰ ਤੂੰ ਕਰਕੇ ਤੇ ਠਾ ਚਪੇੜਾ ਮਾਰਤਾ ਮੂੰਹ ਦੇ ਉੱਤੇ ਉਹ ਟਿੱਪਰ ਚਾਲਕ ਦੇ ਟਿੱਪਰ ਚਾਲਕ ਤੇਰਾ ਕੀ ਕਰਦਾ ਉੱਥੇ ਕਰ ਵੀ ਕੀ ਸਕਦਾ ਔਰਤ ਹੈ ਜਨਾਨੀ ਹੈ ਦੂਜੀ ਐਮ ਐਲ ਏ ਆ ਉਹ ਵੀ ਫਿਰ ਆਮ ਆਦਮੀ ਪਾਰਟੀ ਦੀ ਤੇ ਫਿਰ ਉਹਨੇ ਆਪਣਾ ਜਿਹਦੀ ਸਰਕਾਰ ਹੋਵੇ ਤੇ ਖੈਰ ਉਹ ਗੱਲ ਬਹੁਤ ਚਰਚਾ ਚ ਚੱਲੀ ਆ ਭਾਵੇਂ ਕਿ ਬਾਅਦ ਵਿਚ ਫਿਰ ਰਜਿੰਦਰਪਾਲ ਕੌਰ ਛੀਨਾ ਮੁੱਕਰ ਗਈ ਮੁੱਕਰੀ ਕਹਿ ਦੋ ਜਾਂ ਕਿਵੇਂ ਕਹਿ ਦੋ ਕਿ ਪਿੱਛੇ ਹਟ ਗਈ ਕਹਿੰਦੇ ਨਹੀਂ ਨਹੀਂ ਮੈਂ ਕੋਈ ਕੁਛ ਕਿਹਾ ਉਹਨੂੰ ਮੈਂ ਕੁਛ ਬੇੜਾ ਜੀ ਮਾਰਿਆ ਉਹਦੇ ਤੇ ਐਵੇਂ ਮੇਰੇ ਉੱਤੇ ਇਲਜ਼ਾਮ ਲਾਈ ਜਾਂਦਾ ਉਹ ਤੇ ਪਰ ਚਾਵਲਾ ਸਾਹਿਬ ਏਦਾਂ ਦੇ ਨਾ ਕਹਿੰਦੇ ਵੀ ਰੱਬ ਕਹਿੰਦੇ ਬੰਦੇ ਦੀ ਜਦੋਂ ਮਾਰਦਾ ਮਾਤੀ ਮਾਰਦਾ ਹੈ ਇੱਕ ਤਾਂ ਹਰਪਾਲ ਚੀਮਾ ਹੁਣੀ ਹੈਗੇ ਨੇ ਵੀ ਜਦੋਂ ਤੈਨੂੰ ਇੱਕ ਬੰਦਾ ਕਹਿ ਰਿਹਾ ਕਿ ਨਸ਼ਾ ਭਾਈ ਇੱਥੇ ਵਿਕ ਰਿਹਾ ਤੂੰ ਉਹਦੀ ਗੱਲ ਸੁਣ ਲੈ ਸੁਣ ਚ ਕੀ ਹਰਜਾ ਸਗੋਂ ਉਹਦੇ ਬੰਦੇ ਸਰਪੰਚ ਜਿਹੜਾ ਹੈਗਾ ਉਹਦਾ ਘਰ ਵਾਲਾ ਉਹਦੇ ਘਰੇ ਪਹੁੰਚ ਗਏ ਉਹਨੂੰ ਤਾਨੇ ਮਾਰਨ ਲੱਗ ਪਏ ਤੂੰ ਮਾਫ਼ੀ ਮੰਗ ਲਾ ਨਹੀਂ ਤੇਰੇ ਖਿਲਾਫ਼ ਕਾਰਵਾਈ ਕਦੇ ਹੋਵਾਂਗੀ ਹੋਏਗੀ ਉਹ ਵਿਚਾਰਾ ਖੁਦਕੁਸ਼ੀ ਕਰਕੇ ਮਰ ਗਿਆ ਤੇ ਏਦਾਂ ਦੇ ਹੋਰ ਕਈ ਸਾਰੇ ਕੇਸ ਨੇ ਚਾਵਲਾ ਸਾਹਿਬ ਜਿਹੜੇ ਪੰਜਾਬ ਦੇ ਵਿੱਚ ਵਾਪਰ ਰਹੇ ਨੇ ਇਸ ਟਾਈਮ ਭਾਵੇਂ ਕਿ ਸਰਕਾਰ ਦੇ ਅੱਜ ਤੁਹਾਡੇ ਅੱਜ 16 ਤਰੀਕ ਹੈ ਚਾਵਲਾ ਸਾਹਿਬ 16 ਮਾਰਚ 2027 ਨੂੰ ਭਾਰਤੀ ਸਮੇਂ ਅਨੁਸਾਰ ਸਰਕਾਰ ਨੇ ਖਤਮ ਹੋ ਜਾਣਾ ਇਹ ਸਰਕਾਰ ਨੇ ਤੇ ਇਹਦੀ 16 ਮਾਰਚ 6 ਮਹੀਨੇ ਰਹਿ ਗਏ ਆ 6 ਮਹੀਨੇ ਸਰਕਾਰ ਦੇ ਆ ਮਤਲਬ ਕਿ 3 ਕੁ ਮਹੀਨੇ ਰਹਿ ਗਏ ਆ 3-4 ਕੁ ਮਹੀਨੇ ਰਹਿ ਗਏ ਆ ਕਿਉਂਕਿ ਫਿਰ ਚੋਣ ਜਾਬਤਾ ਲੱਗ ਜਾਣਾ ਤੇ 3-4 ਕੁ ਮਹੀਨਿਆਂ ਦੇ ਵਿੱਚ ਕਰਨਗੇ ਕੀ ਕਰਨਗੇ ਹੁਣ ਸਮਾਂ ਲੰਘਿਆ ਜਾ ਰਿਹਾ ਇਸ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਜਾਣਗੇ ਆਮ ਆਦਮੀ ਪਾਰਟੀ ਵਾਲੇ ਇਹ ਤਾਂ ਖੈਰ ਸਵਾਲ ਬੜੇ ਵੱਡੇ ਨੇ ਪਰ ਜਿਹੜੇ ਇਹੋ ਜਿਹੇ ਕੰਮ ਛੀਨਾ ਬੀਬੀ ਵਰਗੇ ਕੰਮ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਇਹ ਬੜਾ ਵੱਡਾ ਨੁਕਸਾਨ ਕਰ ਰਹੇ ਨੇ ਆਮ ਆਦਮੀ ਪਾਰਟੀ ਦਾ
1: ਜੀ ਬਿਲਕੁਲ 9058131320 ਜਿਹੜੇ ਤੁਸੀਂ ਆਪ ਦੇਖੋ ਹੁਣ ਗੱਲ ਇੱਥੇ ਆ ਗਈ ਅਸੀਂ ਸਰਦਾਰ ਸਿਕੰਦਰ ਸਿੰਘ ਮਲੂਕਾ ਨੂੰ ਬਹੁਤ ਕ੍ਰਿਟੀਸਾਈਜ਼ ਕੀਤਾ ਯਾਦ ਹੋਊਗਾ ਤੁਹਾਨੂੰ ਅਸੀਂ ਸਾਡੇ ਸਾਹਮਣੇ ਬਿਠਾ ਕੇ ਕਿਦਾ ਸਾਹਿਬ ਅੱਜ ਇੱਥੇ ਅੰਜੂ ਜੀ ਬੈਠੇ ਨੇ ਅੰਜੂ ਜੀ ਗਵਾਹ ਨੇ ਇਹੋ ਜਿਹੇ ਸਵਾਲ ਪੁੱਛੇ ਸੀ ਉਹਨਾਂ ਦੇ ਮੱਥੇ ਤੇ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਬੜੇ ਠੰਭੇ ਨਾਲ ਜਵਾਬ ਦਿੱਤੇ ਅਸੀਂ ਹਾਲਾਂਕਿ ਅਕਾਲੀ ਜਿਹੜੇ ਨੇ ਕਈ ਗਰਮ ਹੋ ਜਾਂਦੇ ਨੇ ਜਦੋਂ ਉਨ੍ਹਾਂ ਨੇ ਕਿਹਾ ਕਹਿੰਦੇ ਠੀਕ ਹੈ ਜੀ ਸਾਡੇ ਕੋਲ ਹੋਈ ਆ ਉਹ ਸਾਡੀ ਲੀਡਰ ਨੂੰ ਗੱਲ ਪੈਣ ਲੱਗੀ ਸੀ ਮੈਂ ਕਿਹਾ ਜੀ ਬੜੇ ਸਵਾਲ ਹੋਏ ਸਾਡੇ ਸਰੋਤੇ ਦਰਸ਼ਕ ਜਾਣਦੇ ਨੇ ਪਰ ਉਨ੍ਹਾਂ ਨੇ ਠੰਭੇ ਨਾਲ ਜਵਾਬ ਦਿੱਤੇ ਪਰ ਅੱਜ ਤੁਸੀਂ ਪੁੱਛ ਕੇ ਵੇਖੋ ਆਹ ਸਵਾਲ ਆ ਸਵਾਲ ਹੀ ਪੁੱਛਿਆ ਤੇ ਬੰਦੇ ਨੂੰ ਸੁਸਾਈਡ ਕਰਨਾ ਪਿਆ ਇਹ ਕਾਲਾ ਝੰਡਾ ਵੀ ਦਿਖਾਇਆ ਇਤਨੀ ਕਾਲੀਆਂ ਨੂੰ ਨਹੀਂ ਦਿਖਾਇਆ ਕਿ ਕਾਲੇ ਝੰਡੇ ਕਾਲਾ ਝੰਡਾ ਦਿਖਾਇਆ ਤੇ ਉਸ ਅੰਮ੍ਰਿਤਧਾਰੀ ਬੰਦੇ ਦੀ ਜੋ ਕੁਝ ਹੋ ਗਈ ਇਹ ਹੰਕਾਰ ਨਹੀਂ ਤਾਂ ਹੋਰ ਕੀ ਆ ਤੇ ਬਾਣੀ ਵੈਸੇ ਕਹਿੰਦੀ ਹਰਜੂ ਹੰਕਾਰ ਨਾ ਪਾਵਾ ਹੈ ਸੋ ਅੱਗੇ ਲੈਣੇ ਤੁਹਾਡੇ ਕੋਲੋਂ ਕੱਲ ਨੂੰ ਮਿਲਦੇ ਆ ਫਿਰ ਥੈਂਕ ਯੂ ਵੈਰੀ ਮਚ
3: ਸਤਿ ਸ੍ਰੀ ਅਕਾਲ
1: 8:08 ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਮੈਂ ਹਾਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ ਇੱਕ ਰਿਪੋਰਟ ਜਿਹੜੀ ਤੁਹਾਡਾ ਵਾਅਦਾ ਕੀਤੀ ਹੈ ਚਲੋ ਆਪਾਂ ਹੁਣ ਟਰੰਪ ਸੀਗਾ ਆਪਾਂ ਰੋਵਾਂਗਾ ਉਹਦਾ ਪਾਰਟ ਜਿਹੜਾ ਮੇਨ ਸੀ ਉਹ ਤੁਹਾਨੂੰ ਸੁਣਾ ਦਿੱਤਾ ਕਿ ਜਿਹੜੀ 2000 ਦੀ ਯੂ ਪੀ ਆਈ ਕਰਨ ਦੇ ਉੱਤੇ ਜੇ ਤੁਸੀਂ ਇੱਕ ਦੂਜੇ ਨੂੰ ਕਰਦੇ ਹੋ ਮਤਲਬ ਕਸਟਮਰ ਨਹੀਂ ਹੈ ਆਪ ਪਰਿਵਾਰ ਦੇ ਕਿਸੇ ਚੀਜ਼ ਨੂੰ ਕਰਦੇ ਹੋ ਜਾਂ ਕੋਈ ਦੋਸਤਾਂ ਨੂੰ ਕਰਦਾ ਤੁਸੀਂ ਉਹਨੂੰ ਕਰਦੇ ਹੋ ਉਹਦੇ ਤੇ ਨਹੀਂ ਪਰ ਜੇ ਦੁਕਾਨਦਾਰ ਨੂੰ ਕਰਦੇ ਹੋ ਉਹਦੇ ਤੇ ਉਹਨੂੰ ਲੱਗੂਗਾ ਪਰ ਉਹ ਬੋਝ ਤਾਂ ਫਿਰ ਕੰਜ਼ਿਊਮਰ ਤੇ ਪੈਣਾ ਹਾਂਜੀ ਇੱਧਰ ਦੀ ਫਾਲੋ ਚਾਹੇ ਇੱਧਰ ਦੀ ਫਾਲੋ ਗਲਾਸ ਅੱਧਾ ਖਾਲੀ ਕਹਿ ਲਓ ਜਾਂ ਫਿਰ ਅੱਧਾ ਭਰਿਆ ਕਹਿ ਲਓ ਮਸਲਾ ਤੇ ਇਹ ਹੈ ਕਿ ਜਦੋਂ ਕੰਜ਼ਿਊਮਰ ਜਿਹੜਾ ਦੁਕਾਨਦਾਰ ਹੈ ਉਹਨੂੰ ਜਦੋਂ ਖਰਚਾ ਪੈਣਾ ਤੇ ਉਹਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹਿਲਾਂ ਹੀ ਤੁਹਾਨੂੰ ਵੇਚਣ ਵਾਲਾ ਸਮਾਨ ਉਹਨੇ ਪਰਸੈਂਟ ਮਹਿੰਗਾ ਕਰ ਦੇਣਾ ਜੁਵਾਂਜੂ ਜੀ ਉਹਨੇ ਪੱਲੇ ਉਹ ਨਹੀਂ ਦੇਣੇ ਉਹਨੇ ਪੱਲੇ ਉਹ ਨਹੀਂ ਦੇਣੇ ਸੋ ਇਸ ਕਰਕੇ ਇਹਦੇ ਤੇ ਤਾਂ ਆਪਾਂ ਗੱਲ ਕਰ ਲਈ ਹੁਣ ਤੁਹਾਨੂੰ ਸਾਡੇ ਕਾਰਨੀ ਸਾਹਿਬ ਦਾ ਜਿਹੜਾ ਅੱਜ ਦਾ ਬਿਆਨ ਸਾਡੇ ਪ੍ਰਧਾਨ ਮੰਤਰੀ ਕਿ ਅਮਰੀਕਾ ਦੇ ਮੁਕਾਬਲੇ ਇਨਵੈਸਟਮੈਂਟ ਲਿਆਉਣਾ ਜ਼ਰੂਰੀ ਹੈ ਡੈਫੀਨੇਟਲੀ 100% ਆਪਾਂ ਇਹ ਆਰਟੀਕਲ ਤੁਹਾਨੂੰ ਸਾਂਝੇ ਕਰਦੇ ਹਾਂ ਤੇ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ, ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
5: Real news, real impact, showing you real world. CJMR 1320. CJMR 1320. The voice of the city.
1: ਦੋਸਤੋ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਹੈ ਅਨਾਜ ਮੰਡੀ। ਅਨਾਜ ਮੰਡੀ ਤੁਹਾਡੇ ਸ਼ਹਿਰ ਦੇ ਵਿਚ ਖੁੱਲਣ ਜਾ ਰਹੀ ਹੈ ਏਅਰਪੋਰਟ ਤੇ ਮੇਫੀਲਡ ਦੇ ਨੁੱਕਰ ਦੇ ਉੱਤੇ ਦਿਸ ਸੈਟਰਡੇ 19 ਤਰੀਕ ਨੂੰ 12 ਵਜੇ ਦਰਵਾਜੇ ਖੁੱਲੇ ਜਾਣਗੇ। ਬ੍ਰੈਂਪਟਨ ਦੇ ਵਿਚ ਗਰੋਸਰੀ ਦਾ ਸੁਪਰ ਡੁਪਰ ਸਟੋਰ ਆ ਰਿਹਾ ਅਨਾਜ ਮੰਡੀ। ਅਨਾਜ ਮੰਡੀ 100 ਡਾਲਰ ਦੀ ਸ਼ਾਪਿੰਗ ਕਰਨ ਦੇ ਉੱਤੇ ਤੁਹਾਨੂੰ ਲੱਕੀ ਡਰਾ ਦੇ ਵਿਚ ਨਾਂ ਸ਼ਾਮਲ ਕਰਨ ਦਾ ਮੌਕਾ ਦੇਵੇਗਾ, ਜਿਹਦੇ ਵਿਚ ਰਾਇਲ ਇਨਫੀਲਡ ਮੋਟਰਸਾਈਕਲ ਲਿਸ਼ਕਾ ਮਾਰਦਾ ਤੁਹਾਡਾ ਨਿਕਲ ਸਕਦਾ, ਐਲਈਡੀ ਟੀਵੀ, ਏਅਰ ਫਰਾਇਰ ਅਤੇ ਬਹੁਤ ਕੀਮਤੀ ਹੋਰ ਸਮਾਨ ਅਨਾਜ ਮੰਡੀ ਵੱਲੋਂ ਕੱਢੇ ਜਾਣਗੇ। 6141 ਮੇਫੀਲਡ ਰੋਡ, ਯੂਨਿਟ 42A, ਬਰੈਂਪਟਨ ਦੇ ਵਿਚ ਏਅਰਪੋਰਟ ਤੇ ਮੇਫੀਲਡ ਦੀ ਨੁੱਕਰ ਤੇ ਅਨਾਜ ਮੰਡੀ ਦਿਸ ਸੈਟਰਡੇ ਗ੍ਰੈਂਡ ਓਪਨਿੰਗ ਕਰਨ ਜਾ ਰਿਹਾ। 905-928-8557 ਤੇ ਕਾਲ ਕੀਤਾ ਜਾ ਸਕਦਾ
2: ਜੀ। ਐਚ ਕੇ ਮੂਵਰਸ ਅਤੇ ਸਟੋਰੇਜ ਬੈਸਟ ਲੌਂਗ ਡਿਸਟੈਂਸ ਮੂਵਰਸ ਅਤੇ ਸਟੋਰੇਜ ਸਰਵਿਸਿਸ ਪ੍ਰੋਵਾਈਡ ਕਰਦੇ ਨੇ। ਰੈਜੀਡੈਂਸ਼ੀਅਲ ਮੂਵਿੰਗ, ਕਮਰਸ਼ੀਅਲ ਮੂਵਿੰਗ, ਲੌਂਗ ਡਿਸਟੈਂਸ ਮੂਵਿੰਗ, ਲੇਬਰ ਓਨਲੀ ਸਰਵਿਸਿਸ ਚਾਹੁੰਦੇ ਹੋ, ਜੰਕ ਰਿਮੂਵਲ ਚਾਹੁੰਦੇ ਹੋ, ਸਪੈਸ਼ਲਿਟੀ ਮੂਵਿੰਗ ਦੇ ਨਾਲ ਨਾਲ ਕਾਰਗੋ ਸਰਵਿਸਿਸ, ਸਟੋਰੇਜ ਸਰਵਿਸਿਸ ਦੇ ਨਾਲ ਨਾਲ ਸਰਵਿਸਿਸ ਆਲ ਓਵਰ ਕੈਨੇਡਾ ਪ੍ਰੋਵਾਈਡ ਕੀਤੀ ਜਾਂਦੀਆਂ ਨੇ। ਕਾਲ ਕਰ ਸਕਦੇ ਹੋ ਹਰਮਿੰਦਰ ਜੀ ਨੂੰ 416-524-6704।
1: ਸਰਦੀਆਂ ਤੋਂ ਪਹਿਲਾਂ ਘਰ ਦੀ ਬੇਸਮੈਂਟ ਦੇ ਵਿਚ ਭਲਵਾਨੀ ਗੇੜਾ ਜ਼ਰੂਰ ਮਾਰਿਆ ਕਰੋ, ਕਿਤੇ ਬੇਸਮੈਂਟ ਸਿੱਲੀ ਸਿੱਲੀ ਤੇ ਨਹੀਂ ਹੈ, ਕੰਧਾਂ ਤੇ ਬੈਟਰੀ ਬੂਟਰੀ ਮਾਰ ਕੇ ਵੇਖੋ। ਜੇ ਡਰਾਈਵਰ ਸਿੱਲੀ ਹੈ ਤਾਂ ਪਾਣੀ ਲੀਕਿੰਗ ਮਾੜਾ ਮਾੜਾ ਹੋ ਰਿਹਾ ਹੈ। ਉਹ ਨਾਨਕ ਸਿੰਘ ਦਾ ਨਾਵਲ ਸੀਗਾ ਕਿ ਛੋਟੀ ਤਰੇੜ ਨੂੰ ਛੇਤੀ ਭਰ ਲਓ ਨਹੀਂ ਤੇ ਖਾਈ ਬਣ ਜਾਂਦੀ ਹੈ, ਤੇ ਤੁਸੀਂ ਜੇਕਰ ਉਹ ਤਰੇੜਾਂ ਸਦਾ ਵਾਸਤੇ ਬੰਦ ਕਰਨੀਆਂ ਨੇ ਤਾਂ ਫਿਰ ਤੁਹਾਡੇ ਵਾਸਤੇ ਅਜਿਹਾ ਜ਼ਬਰਦਸਤ ਟੀਕਾ ਲੈ ਕੇ ਹਾਜ਼ਰ ਨੇ ਜੋ ਉਹਨਾਂ ਤਰੇੜਾਂ ਨੂੰ ਭਰ ਦਿੰਦਾ ਹੈ। 25 ਸਾਲ ਦੀ ਵਾਰੰਟੀ ਦੇ ਨਾਲ ਬੈਸਟ ਰੈਨੋਵੇਸ਼ਨ ਦੇ ਸਰਦਾਰ ਸਤਵਿੰਦਰ ਸਿੰਘ ਜੀ, ਤੁਸੀਂ ਸਿਟੀ ਤੋਂ ਪਰਮਿਟ ਲੈ ਕੇ ਕੋਈ ਕੰਮ ਕਰਨਾ ਹੈ, ਕੰਕਰੀਟ ਸਟੈਪ ਅਤੇ ਪੈਟੀਓ, ਨਿਊ ਸਾਈਟ ਐਂਟਰਸ ਡੋਰ, ਵਿੰਡੋ ਇੰਸਟਾਲ, ਵਿੰਡੋ ਡਰੇਨ, ਆਲ ਵਰਕ ਕੰਪਲੀਟ ਵਿਦ ਦ ਪੇਪਰ ਵਰਕ, ਤਾਂ ਕਾਲ ਸਤਵਿੰਦਰ ਸਿੰਘ। ਬੈਸਟ ਰੈਨੋਵੇਸ਼ਨ 416-451-4545 416-451-4565 ਤੇ ਕਾਲ ਕੀਤੀ ਜਾ ਸਕਦੀ ਹੈ
2: ਜੀ। ਕਾਵਿ ਮੁਕੇਰ ਦੀ ਮੀਤਾ ਹਜ਼ਰ ਜੀ, ਖਾਨਦਾਨੀ ਹੋਮਪੈਥ ਗੋਲਡ ਮੈਡਲਿਸਟ, ਆਪਣੀ ਬਿਮਾਰੀਆਂ ਜਿਵੇਂ ਆਰਥਰਾਈਟਿਸ, ਇਨਫਰਟੀਲਿਟੀ, ਸਕਿਨ ਇਸ਼ੂਜ, ਥਾਇਰੋਇਡ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹੋ, ਕੰਟੈਕਟ ਕਾਵਿ ਮੁਕੇਰ ਦੀ ਮੀਤਾ ਹਜ਼ਰ ਜੀ। ਨੰਬਰ ਟੂ ਕਾਲ ਹੈ ਡਾਇਰੈਕਟਲੀ 647-760-2779।
1: ਕੈਲੇਡਨ ਪੇਵਿੰਗ, ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ ਲਾਟਸ, ਟਰੱਕ ਟਰਮੀਨਲ, ਸਰਵਿਸ ਸਟੇਸ਼ਨ, ਫਾਰਮ ਡਰਾਈਵੇ, ਪੇਵਿੰਗ ਦੀਆਂ ਬੈਸਟ ਸੇਵਾਵਾਂ ਐਸਟੀਮੇਟ ਲੈਣ ਵਾਸਤੇ ਸਰਦਾਰ ਜਸਬਾਲ ਜੀ ਨੂੰ ਕਾਲ ਕਰੋ 416-818-8900, 416-818-9800। ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ, 499 ਰੇੜਾਸਨ ਤੇ ਮੇਕਲੋਗਲਨ ਦਾ ਏਰੀਆ, GT ਦੇ ਵਿਚ ਲਾਈਵ ਲੋਕੇਸ਼ਨ। ਬੈਠ ਕੇ ਖਾਣਾ ਖਾਣਾ, ਟੇਕ ਆਊਟ ਲੈਣਾ ਹੈ, ਭਾਜੀ ਤਿਆਰ ਕਰਾਉਣੀ ਹੈ, ਟਿਫਿਨ ਲਗਾਉਣਾ ਹੈ, ਅੰਮ੍ਰਿਤਸਰੀ ਫਿਸ਼ ਦੇ ਸ਼ੌਕੀਨ ਹੋ, ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ, ਨੰਬਰ 905-450-6464। ਘਰ ਜਾਂ ਵਪਾਰਕ ਅਦਾਰੇ ਤੇ ਪ੍ਰੋਫੈਸ਼ਨਲ ਪੇਂਟਿੰਗ ਦੀਆਂ ਸੇਵਾਵਾਂ, ਬੇਸਮੈਂਟ, ਆਫਿਸ ਪੇਂਟ, ਸਪਰੇ ਪੇਂਟ, ਕ੍ਰੀਏਟਿਵ ਪੇਂਟਿੰਗ ਦੇ ਨਾਲ ਨਾਲ 30 ਸਾਲ ਦਾ ਐਕਸਪੀਰੀਅੰਸ ਹੈ। ਅੱਜਕੱਲ ਸਟੱਕੋ ਰਿਮੂਵ ਕਰਨ ਵਾਸਤੇ ਸਪੈਸ਼ਲ ਮਸ਼ੀਨਾਂ ਲਿਆਂਦੀਆਂ ਨੇ, ਪਤਾ ਹੀ ਨਹੀਂ ਲੱਗਦਾ ਕਿ ਸਟੱਕੋ ਰਿਮੂਵ ਹੋਈ ਹੈ ਜਾਂ ਫਿਰ ਪਲੇਨ ਡਰਾਈਵੇ ਸੀ। ਇਸ ਦਾ ਫਾਇਦਾ ਉਠਾਉਣ ਲਈ ਕਮਲ ਗਿੱਲ 647-383-5960। ਮੇਪਲ ਵਨ ਕਿਚਨ ਬਾਥ ਇੰਕ, ਆਫਿਸ ਫਰਨੀਚਰ ਤਿਆਰ ਕਰਾਉਣਾ, ਕਸਟਮ ਵੁੱਡ ਵਰਕਿੰਗ ਦੀਆਂ ਸੇਵਾਵਾਂ ਲਈ। ਜੀ ਹਾਂ, ਪਿਛਲੇ ਲੰਬੇ ਅਰਸੇ ਤੋਂ ਗੂਗਲ ਤੇ 5-star ਰੇਟਡ ਕੰਪਨੀ ਕਿਚਨ ਕੈਬਨਿਟਸ ਤਿਆਰ ਕਰਾਉਣ ਵਾਸਤੇ ਹਾਈ ਐਂਡ ਦਾ 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ, ਨੰਬਰ 905-458-0075-905-458-0075। ਮੇਪਲ ਵਨ ਕਿਚਨ ਬਾਥ ਇੰਕ
2: ਜੀ, ਬਹੁਤ ਹੀ ਸਵਾਦਲਾ ਤੁਸੀਂ ਖਾਣਾ ਖਾਣਾ ਚਾਹੁੰਦੇ ਹੋ। ਸਵੀਟ ਮਹਿਲ 680 ਰੈਕਸਿਲ ਬੁਲੇਵਾਰਡ ਤੇ ਸਥਿਤ ਹੈਗੇ ਨੇ, ਐਟ ਦ ਇੰਟਰਸੈਕਸ਼ਨ ਆਫ ਹਾਈਵੇ 27 ਔਰ ਵੈਜ ਐਂਡ ਨਾਨ ਵੈਜ ਕੁਜ਼ੀਨ ਦੋਨੋਂ ਅਵੇਲੇਬਲ ਹੈਗੇ ਨੇ। ਪ੍ਰੈਜ਼ੈਂਟ ਕਨਵੈਨਸ਼ਨ ਸੈਂਟਰ ਦੀ ਫਕਰੀਆ ਪੇਸ਼ਕਸ਼ ਸਵੀਟ ਮਹਿਲ ਦੀ ਹੈਗੀ ਹੈ। ਨੰਬਰ ਟੂ ਕਾਲ ਦੈਮ 416-679-9191। ਹਾਈ ਪੁਆਇੰਟ ਫਰਨੀਚਰ 7550 ਕਿੰਬਲ ਸਟਰੀਟ ਮਿਸਾਲਾ ਵਿਖੇ ਸਥਿਤ ਹੈਗੇ ਨੇ। ਮਾਤਾ ਜੀ ਦੇ ਪਾਸ ਪਹੁੰਚੋ, ਬਹੁਤ ਹੀ ਵਧੀਆ ਫਰਨੀਚਰ, ਵੈਰੀ ਸਟਾਈਲਿਸ਼, ਵੈਰੀ ਐਲੀਗੈਂਟ ਔਰ ਹਰ ਇੱਕ ਟਾਈਪ ਦਾ ਫਰਨੀਚਰ ਅਵੇਲੇਬਲ ਹੈਗਾ। ਉਹਨਾਂ ਦੇ ਕੈਟਲੋਗ ਤੋਂ ਤੁਸੀਂ ਸ਼ਾਪਿੰਗ ਵੀ ਕਰ ਸਕਦੇ ਹੋ ਫਰਨੀਚਰ ਦੀ। 6473-82-5500।
1: ਜੇਕਰ ਦੋਸਤੋ ਤੁਸੀਂ CJMR 1320 AM ਨੂੰ ਸੁਣ ਰਹੇ ਹੋ, ਕੋਈ ਆਪਣਾ ਰੇਡੀਓ ਸ਼ੁਰੂਆਤ ਕਰਨਾ ਚਾਹੁੰਦੇ ਹੋ, ਤੁਸੀਂ ਟਾਈਮਿੰਗ ਬਾਰੇ ਜਾਣਕਾਰੀ ਲੈਣੀ ਹੈ, ਭਾਵੇਂ ਕਿ ਸਾਨੂੰ ਕਾਫੀ ਇਨਕੁਆਇਰੀਜ਼ ਆਈਆਂ ਨੇ ਔਰ ਕਾਫੀ ਸਮਾਂ ਸਮਾਂ ਜਿਹੜਾ ਹੈ ਉਹ ਹੱਥੋ ਹੱਥੀ ਜਿਹੜਾ ਹੈ ਜਾ ਵੀ ਚੁੱਕਾ ਹੈ। ਅਸੀਂ ਕੁਝ ਆਫੀਸ਼ੀਅਲ ਅਨਾਊਂਸਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਕਿ ਇਸ ਵੀਰ ਨੇ ਕਿਹੜਾ ਟਾਈਮ ਜਿਹੜਾ ਹੈ ਉਹ ਲੈਣਾ ਚਾਹਿਆ। ਭਾਵਾਂ ਕਿ ਤੁਸੀਂ ਸੀ ਜੇ ਐਮ ਆਰ 3020 AM ਜੋ 70 ਸਾਲ ਤੋਂ ਚੱਲਦਾ ਆ ਰਿਹਾ ਉਹਦੇ ਵਿੱਚ ਐਜ ਏ ਹੋਸਟ ਵੀ ਕੰਮ ਕਰਨਾ ਚਾਹੋ ਤਾਂ ਵੀ ਅਰਸ਼ ਨੂੰ ਕਾਲ ਕਰ ਲਓ। ਅਸੀਂ ਕੁਝ ਹੋਸਟ ਵੀ ਹਾਇਰ ਕਰਨੇ ਨੇ ਜਿਹੜੇ ਕੁਆਲੀਫਾਈ ਹੋਣਗੇ, ਜਿਨ੍ਹਾਂ ਨੂੰ ਆਪਣੇ ਸਭਿਆਚਾਰ ਵਿਰਸੇ ਅਤੇ ਜਿਹੜੀ ਹੈ ਉਹਨਾਂ ਦੇ ਕੋਲ ਵੋਕੈਬਲਰੀ ਹੋਣੀ ਚਾਹੀਦੀ ਹੈ। ਹੋਸਟ ਕਰਨਾ ਚਾਹੁੰਦੇ ਹੋ ਤਾਂ ਅਰਸ਼ ਨੂੰ 416-303-1515 ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਅਗਰ ਤੁਹਾਡਾ ਕੋਈ ਵਪਾਰ ਹੈ ਤੁਸੀਂ ਐਡਵਰਟਾਈਜ਼ਮੈਂਟ ਕਰਨਾ ਚਾਹੋ ਤਾਂ ਸਾਡਾ ਨੰਬਰ ਹੈ 4167177794। ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਨੂੰ ਬਹੁਤ ਅੱਛੀ ਫੀਡਬੈਕ ਜਿਹੜੀ ਹੈ ਮਿਲ ਰਹੀ ਹੈ। ਅੱਜ ਅੰਜੂ ਜੀ ਦੇ ਹਸਬੈਂਡ ਇਧਰ ਮਾਰਕਮ 400 ਪਤਾ ਨਹੀਂ ਕਾਫੀ ਦੂਰ ਸਨ, ਉਥੋਂ ਫੋਨ ਕਾਲਸ ਆਏ, ਕਹਿੰਦੇ ਇੱਥੇ ਕਦੇ ਵੀ ਸੀ ਜੇ ਐਮ ਆਰ 3020 ਨਹੀਂ ਮੈਂ ਕਦੇ ਸੁਣਿਆ ਸੀ, ਪਰ ਅੱਜ ਮਾਰਕਮ 404 ਹਾਂਜੀ ਉਧਰਲੇ ਏਰੀਏ ਦੇ ਵਿਚ ਗਏ ਸੀ ਕਿਤੇ, ਕਹਿੰਦੇ ਡੀਪ ਜਾ ਕੇ ਵੀ ਇਹ ਕਲੀਅਰ ਗਲੀਆਂ ਦੇ ਵਿਚ ਸੁਣਾਈ ਦੇ ਰਿਹਾ। ਉਥੇ ਕਿਸੇ ਕਸਟਮਰ ਨੂੰ ਮਿਲਣ ਗਏ ਸਨ। ਇਧਰ ਨੈਗਰਾ ਫਾਲ, ਸਕਾਰਬਰੋ, ਮਾਰਕਮ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ ਤਾਂ ਹੈ ਹੀ ਹੈ, ਬੈਰੀ ਵਾਲਾ ਪਾਸਾ, ਟਰਾਂਟੋ ਡਾਊਨ ਟਾਊਨ, ਸੀ ਐਨ ਟਾਵਰ ਦੇ ਬਿਲਕੁਲ ਲਾਗੇ ਟਰਾਂਟੋ ਡਾਊਨ ਟਾਊਨ ਦੀਆਂ ਗਲੀਆਂ ਦੇ ਵਿਚ, ਭਾਵਾਂ ਕਿ ਮੈਂ ਲੈਂਸਡਾਊਨ ਬਲੂਰ ਦੇ ਏਰੀਏ ਦੇ ਵਿਚ 92 ਦੇ ਵਿਚ ਆ ਕੇ ਪਹਿਲੀ ਮੇਰੀ ਲੈਂਡਿੰਗ ਉਥੇ ਹੋਈ ਹੈ, 97 ਤੱਕ 98-99 ਤੱਕ ਉਥੇ ਰਹੇ, ਉਥੇ 3020 ਨਾਲ ਕਲੀਅਰ ਸੁਣਾਈ ਨਹੀਂ ਸੀ ਦਿੰਦਾ। ਹੁਣ ਉਨ੍ਹਾਂ ਏਰੀਆ ਦੇ ਵਿਚ ਵੀ ਇਹ ਕ੍ਰਿਸਟਲ ਕਲੀਅਰ ਜਿਹੜਾ ਹੈ ਗਲੀਆਂ ਦੇ ਵਿਚ, ਕਾਰਾਂ ਵੈਨਾਂ ਟੈਕਸੀਆਂ ਵਾਲੇ ਸਾਨੂੰ ਦੱਸਦੇ ਨੇ ਕਿ ਸੁਣਾਈ ਦਿੰਦਾ। ਸੋ ਇਨ੍ਹਾਂ ਏਰੀਆ ਦੇ ਵਿਚ ਤੁਸੀਂ ਆਪਣੇ ਵਪਾਰ ਦੀ ਘਰ ਘਰ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ ਰੇਡੀਓ ਦੇ ਰਾਹੀਂ ਆਈ ਪੀ ਟੀਵੀ ਬਾਕਸ ਰਾਹੀਂ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਸਾਡਾ 416-716-7794, ਅਰਸ਼ 416-303-1515। ਔਰ ਮੇਰੇ ਨਾਲ ਕਾਲਰ ਨੇ ਸ਼ਾਇਦ ਕੁਛ ਕਹਿਣਾ ਚਾਹੁੰਦੇ। ਵੈਲਕਮ ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ
6: ਮਹਾਰਾਜ ਤੁਹਾਨੂੰ ਬਹੁਤ ਬਹੁਤ ਵਧਾਈਆਂ। ਮੈਂ ਕਹਿਣ ਲੱਗਾ ਜੀ ਨਾ ਸੁੱਕਦਾ ਸੁੱਕਦਾ ਬੂਟਾ ਤੋਂ ਦੁਬਾਰਾ ਫਿਰ ਪੁੰਗਣ ਦਾ ਬਰਾਂਚਾਂ
1: ਨਿਕਲਦੀਆਂ,
6: ਬੇਸ ਬਹੁਤ ਪੁਰਾਣਾ, ਜਣਾ ਬਹੁਤ ਡੂੰਘੀਆਂ ਸੀ, ਭਾਵੇਂ ਕਿਵੇਂ ਹੁੰਦਾ ਨੀ ਚੱਕਰ ਚੁਲਦੇ ਆ ਫਿਰ ਵੀ।
1: ਮਨਜੀਤ ਭਾਜੀ ਬੋਲ ਰਹੇ ਹੋ?
6: ਦੁਬਾਰਾ ਸਲਾਮ ਲਿਆ।
1: ਮਨਜੀਤ ਭਾਜੀ?
6: ਹਾਂਜੀ ਹਾਂਜੀ ਮਨਜੀਤ।
1: ਅੱਛਾ ਅੱਛਾ, ਬਗਲੀ ਸਾਹਿਬ ਕੀ ਹਾਲ ਚਾਲ? ਠੀਕ ਠਾਕ ਹੋ? ਅੱਛਾ ਮੈਂ ਦੱਸੋ ਕਿਹੜੀ ਸੰਨ ਦੇ ਵਿਚ ਤੁਸੀਂ ਇੱਥੇ ਆਏ ਸੀ ਤੇ ਕਦੋਂ ਸੁਣਨਾ ਸ਼ੁਰੂ ਕੀਤਾ? ਪਤਾ ਤੁਸੀਂ ਬਹੁਤ ਸੀਨੀਅਰ ਹੋ।
6: ਪਹਿਲੀ ਵਾਰ ਸੁਣਿਆ ਸੀ ਗੀਤ ਦਿਲਦਾਰ ਸਿੰਘ ਦਾ ਲਾਇਆ ਸੀ ਕੁਲਦੀਪ, ਉਹਨਾਂ ਨੇ ਏਡੀਸੀ
1: ਏਡੀਸੀ ਕਿਹੜਾ
6: ਉਹ ਸੀਗਾ ਦਿਲਦਾਰ ਸਿੰਘ ਦਾ ਗੀਤ ਸੀ ਆਹ ਜਸਕਰਾ ਜਿਹਾ ਕਾਂਦਾ ਕਾਂਦ
1: ਹੈ
6: ਕੱਲ ਦਾ
1: ਕਾਲਜਾ
6: ਦੁਖਦਾ ਨੀ
1: ਮੇਰਾ ਕੱਲ ਦਾ ਕਾਲਜਾ ਦੁਖਦਾ ਵੇ ਲਾ ਵੀ ਮੁੰਡਿਆ ਮਨਜੀਤ ਬਗਲੀ ਐਂਡ ਬਗਲੀ ਬ੍ਰਦਰਸ ਦੇ ਵੱਲੋਂ ਫਰਮਾਇਸ਼ ਹੈ ਮਾਏ ਨੀ ਮਾਏ ਮੈਨੂੰ ਵੈਦ ਮੰਗਾ ਦੇ ਆਵੇ ਜੇ ਸੱਸ ਸੁਖਦਾ ਨੀ ਮੇਰਾ ਕੱਲ ਦਾ ਕਾਲਜਾ ਦੁਖਦਾ ਨੀ। ਅਮਰ ਨੂਰੀ ਹੈ?
6: ਅਮਰ ਨੂਰੀ ਦੇ ਦਿਲਦਾਰ ਸਿੰਘ ਦੇ ਜੁਲਾਈ ਦਾ ਮਹੀਨਾ
1: ਸੀਗਾ ਸਨ
6: ਕੰਮ ਤੋਂ ਆਇਆ
1: ਸਨ ਕਿਹੜਾ
6: 83
1: ਵਾਓ ਕਿਆ ਬਾਤ ਹੈ।
6: ਪਹਿਲਾਂ ਮੈਨੂੰ ਸ਼ੌਕ ਜਿਹਾ ਲੱਗਿਆ ਵੀ ਹਾਏ ਇੱਥੇ ਪੰਜਾਬੀ ਗੀਤ ਚੱਲਦੇ ਰੇਡੀਓ ਤੇ, ਬਦਲਣਾ ਸੀਗਾ ਵਾਈਫ
1: ਨੂੰ। ਅਸੀਂ ਤੇ ਫਿਰ ਅਸੀਂ ਤੇ ਉਦੋਂ ਫਤਿਹਾਬਾਦ ਦੀਆਂ ਗਲੀਆਂ ਹੀ ਕੱਚਦੇ ਸੀ ਪਿੰਡ ਦੀਆਂ। ਹੈ
6: ਨਹੀਂ ਨਹੀਂ, ਤੁਸੀਂ ਐਕਸਪੀਰੀਅੰਸ ਬਣਾ ਰਹੇ ਸੀ ਉੱਥੇ
1: 83 ਦੇ ਵਿਚ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਮੈਂ ਜਿਵੇਂ ਕਿ ਪਹਿਲਾਂ ਦੱਸਿਆ ਹੈ ਕਿ ਇਹ ਸੀ ਜੇ ਐਮ ਆਰ 3020 ਰੇਡੀਓ ਸਟੇਸ਼ਨਾਂ ਦੇ ਵਿਚ ਨਾਰਥ ਅਮਰੀਕਾ ਦੇ ਵਿਚ ਖਾਸ ਤੌਰ ਤੇ ਭਾਰਤੀ ਕਮਿਊਨਿਟੀ ਦੇ ਵਿਚ ਬਾਬਾ ਬੋੜ ਹੈ। ਇਹਦੇ ਬਹੁਤ ਸਾਰੇ ਹੋਸਟ ਇੱਥੋਂ ਨਾਮੀ ਗ੍ਰਾਮੀ ਹੋਸਟ ਨਿਕਲੇ ਨੇ, ਕੁਝ ਇੱਕ ਨੂੰ ਛੱਡ ਕੇ, ਕੁਝ ਇੱਕ ਨੂੰ ਬਹੁਤ ਵਧੀਆ ਅਪਰਚੁਨਿਟੀ ਕਿਤੇ ਹੋਰ ਮਿਲੀ ਹੋਵੇਗੀ, ਪਰ ਕਿਤੇ ਨਾ ਕਿਤੇ ਉਹ 3020 ਦੇ ਨਾਲ ਜ਼ਰੂਰ ਉਨ੍ਹਾਂ ਨੂੰ ਜਿਹੜਾ ਹੈ ਪਹਿਚਾਣ ਬਣਾਉਣ ਦੇ ਵਿਚ ਵੀ ਉਨ੍ਹਾਂ ਦੀ ਜਿਹੜੀ ਹੈ ਮਦਦ ਉਨ੍ਹਾਂ ਨੂੰ ਮਿਲੀ ਹੋਵੇਗੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
6: ਇਹਨਾਂ ਤੋਂ ਹੈਲਪ ਮਿਲੀ ਆ ਨਾ, ਕਈ ਵਾਰ ਟ੍ਰੈਫਿਕ ਫਸ ਦੇ ਜਿਹੜਾ ਹੌਸਲਾ ਮਿਲਦਾ ਤੁਹਾਡੇ ਰੇਡੀਓ ਤੋਂ, ਇਹਦੇ ਤੋਂ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਹੁੰਦਾ ਸੀ, ਰੇਡੀਓ ਲਾ ਲਓ ਉਹਦਾ ਬੋਰ ਨੀ ਸੀ ਹੁੰਦਾ।
1: ਮੈਨੂੰ ਨਾ ਸ਼ਹਿਰ ਨੀ ਯਾਦ ਆ ਰਿਹਾ, ਸ਼ਾਇਦ ਮੈਂ ਵੀਰ ਦਾ ਨਾਮ ਫੀਡ ਕੀਤਾ ਹੋਇਆ, ਟਰੱਕ ਡਰਾਈਵਰ ਸੀ, ਸਨੋ ਪਈ ਸੀ, ਸਿਆਲ ਦੇ ਦਿਨ ਸੀ, ਉਹਦਾ ਕੱਲੇ ਦਾ ਕਿਤੇ ਐਕਸੀਡੈਂਟ ਹੋ ਗਿਆ ਤੇ ਉਹ ਸਮ ਹੋ ਨੇ ਮੈਨੂੰ ਸਟੋਰੀ ਦੱਸੀ ਕਿ ਮੇਰੇ ਆਸ ਪਾਸ ਕੋਈ ਨੀ ਸੀਗਾ ਤੇ ਟਰੱਕ ਦਾ ਐਕਸੀਡੈਂਟ ਹੋ ਗਿਆ, ਜਿਹੜਾ ਮੇਰਾ ਫੋਨ ਫਾਨ ਵੀ ਸੀ ਉਹਨਾਂ ਸਮਿਆਂ ਦੇ ਵਿਚ, ਫੋਨ ਫਾਨ ਤੁਹਾਨੂੰ ਪਤਾ ਕਿੱਥੇ ਹੁੰਦੇ ਸੀਗੇ, ਕੁਝ ਕਹਿੰਦਾ ਮੇਰੇ ਕੋਲ ਇਹੋ ਜਿਹਾ ਹੈ ਨੀ ਸੀਗਾ ਕਿ ਮੈਂ ਹੁਣ ਫਸਿਆ ਪਿਆ ਸੀ ਤੇ ਸਿਰਫ਼ ਤੇ ਸਿਰਫ਼ ਇੱਕੋ ਉਹਦੇ ਬਚਨ ਮੈਨੂੰ ਯਾਦ ਆਉਂਦੇ ਨੇ ਜੇ ਨੌਜਵਾਨ ਦੇ ਕਿ ਇੱਕੋ ਹੀ ਰੇਡੀਓ ਪ੍ਰੋਗਰਾਮ ਸੀਗਾ ਜਿਹੜਾ ਮੈਂ ਰੇਡੀਓ ਲਾਇਆ ਸੀ, ਉਹੀ ਮੇਰਾ ਸਾਥੀ ਸੀ ਤੇ ਮੈਂ ਐਕਸੀਡੈਂਟ ਹੋਇਆ ਸੀ, ਮੈਂ ਤੜਫ ਰਿਹਾ ਸੀ ਤੇ ਮੈਂ ਉਹੀ ਸੁਣ ਰਿਹਾ ਸੀ, ਉਹ ਸੀ ਰੰਗਲਾ ਪੰਜਾਬ। ਬੜੀ ਪੁਰਾਣੀ ਗੱਲ ਹੈ,
6: ਸਹੀ ਗੱਲ ਹੈ,
1: ਬੜੀ ਪੁਰਾਣੀ ਗੱਲ, ਉਸ ਵੀਰ ਨੇ ਮੈਨੂੰ ਦੱਸੀ, ਮੈਂ ਭਾਵੁਕ ਹੋ ਗਿਆ। ਹਾਂਜੀ,
6: ਤੁਹਾਡਾ ਸਾਥ ਬਹੁਤ ਹੁੰਦਾ ਜਦ ਬੰਦਾ ਟ੍ਰੈਕ ਫਸਿਆ ਹੁੰਦਾ ਨਾ, ਆਪਣੀ ਬਾਲ ਪੱਟੀ ਜਾਂਦਾ ਬੈਠਾ ਜੀ, ਹੋਵੇ ਬੰਦਾ ਉਹਦਾ ਧਿਆਨ ਚਲਾ ਜਾਂਦਾ।
1: ਸੋ ਨਾਈਸ ਸਰ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਬਹੁਤ ਸਾਰੇ ਰੇਡੀਓ ਸਟੇਸ਼ਨ, ਬਹੁਤ ਸਾਰੇ ਸੰਚਾਲਕ ਸਾਡੇ ਨਾਲ ਬੜੇ ਸੀਨੀਅਰ ਹੋ ਸਕਦੇ ਨੇ, ਸੂਝਵਾਨ ਹੋ ਸਕਦੇ ਨੇ, ਤੁਸੀਂ ਉਹਨਾਂ ਨੂੰ ਸੁਣਦੇ ਹੋ, ਪਰ ਕਿਤੇ ਨਾ ਕਿਤੇ ਇਹ ਪੰਜਾਬੀ ਮਾਂ ਬੋਲੀ ਦਾ ਜਾਂ ਭਾਰਤੀ ਕਮਿਊਨਿਟੀ ਦਾ ਸੀਜੇਮਆਰ 1320 ਬਾਬਾ ਬੋਰਡ ਹੈ ਤੇ ਇਹ ਝੰਡਾ ਇਹਦੇ ਹੱਥ ਹੀ ਰਹੇਗਾ। ਬਾਕੀ ਕਾਮਯਾਬੀਆਂ ਵਾਹਿਗੁਰੂ ਸਾਰਿਆਂ ਨੂੰ ਬਖਸ਼ਣ, ਚੜ੍ਹਦੀਆਂ ਕਲਾ ਚ।
5: You're listening to CNN Toronto, Chawla News Network Toronto.

0: Listening to CNN Toronto, Chawla News Network Toronto.
1: CJMR 3020 ਐਮ ਤੇ ਤੁਸੀਂ ਮੇਰੇ ਵੀਰ ਮਨਜੀਤ ਬਗਲੀ ਸਾਹਿਬ BNB ਇਲੈਕਟ੍ਰਿਕ ਵਾਲਿਆਂ ਦੇ ਫਰਮਾਇਸ਼ ਤੇ ਗੀਤ ਸੁਣਿਆ ਪਲੰਬਿੰਗ ਵਾਲਿਆਂ ਦੇ ਔਰ ਇਸ ਨੂੰ ਜਿੱਥੇ ਸਪੋਂਸਰ ਕੀਤਾ ਜਾ ਰਿਹਾ ਸ਼ਾਹ ਟਰਾਂਸਪੋਰਟ ਵੱਲੋਂ ਸ਼ਾਹ ਟਰਾਂਸਪੋਰਟ ਇਮੀਡੀਏਟਲੀ ਹਾਇਰ ਕਰ ਰਿਹਾ ਜੀ ਓਨਰ ਓਪਰੇਟਰ ਕੰਪਨੀ ਡਰਾਈਵਰ ਟੀਮ ਦੇ ਕੰਪਨੀ ਡਰਾਈਵਰ ਸੋਲੋ ਪੱਕੇ ਰਨ ਨੇ ਕੰਸਟਰਕਟੋ ਦੇ ਟੈਕਸਿਸ ਦੇ ਵਰਕ ਨੇ ਸਟੱਡੀ ਮਾਈਲਸ ਰਿਲਾਇਬਲ ਵਰਕ ਅਤੇ ਗੁੱਡ ਪੇ 416-903-8390 ਦੇ ਕਾਲ ਕੀਤੀ ਜਾ ਸਕਦੀ
2: ਔਰ ਰਾਜਧਾਨੀ ਸਵੀਟਨ ਰੈਸਟੋਰੈਂਟ 26 ਲੋਕੇਸ਼ਨ ਹੈ 26 ਲੋਕੇਸ਼ਨ ਤੇ 100% ਪਿਓਰ ਵੈਜੀਟੇਰੀਅਨ ਖਾਣਾ ਸਰਵ ਕੀਤਾ ਜਾਂਦਾ ਹੈ ਤੁਹਾਨੂੰ ਬਹੁਤ ਹੀ ਡਿਲੀਸ਼ੀਅਸ ਖਾਣਾ ਤੇ ਬਹੁਤ ਹੀ ਵਧੀਆ ਦੇਸੀ ਮਿਠਾਈਆਂ ਆਫਰ ਕਰਦੇ ਨੇ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਐਨੀ ਟਾਈਮ ਹੋਮ ਰੈਨੋਵੇਸ਼ਨ ਦਿਸ ਤੁਸੀਂ ਹਰ ਕਮਲਜੀਤ ਸਿੰਘ ਮੁੱਟੀ ਜੀ ਨੂੰ ਕਾਲ ਕਰੋ ਕਿਸੇ ਪ੍ਰਕਾਰ ਦਾ ਵੀ ਤੁਸੀਂ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਨਾ ਚਾਹੁੰਦੇ ਉਹਨਾਂ ਦਾ ਬਹੁਤ ਹੀ ਲੰਬਾ ਤਜੁਰਬਾ ਹੈਗਾ ਕੰਕਰੀਟ ਦਾ ਕੋਈ ਵੀ ਕੰਮ ਜਿਵੇਂ ਡਰਾਈਵੇ ਸਟੈਂਪਿੰਗ ਐਕਸਪੋਜ਼ ਜਾਂ ਫਿਰ ਐਗਰੀਗੇਟ ਦਾ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਨੰਬਰ ਟੂ ਕਾਲ 6472711735 GTA ਫਲੋਰਿੰਗ ਕੈਨੇਡਾ ਹਾਰਡਵੁੱਡ ਫਲੋਰਿੰਗ ਲੈਮੀਨੇਟ ਫਲੋਰਿੰਗ ਪੋਰਸਲੇਨ ਟਾਈਲਸ ਵਗੈਰਾ ਤੁਸੀਂ ਬਾਏ ਕਰਨਾ ਚਾਹੁੰਦੇ ਹੈਗੇ ਸਲੈਬਸ ਬਹੁਤ ਹੀ ਵੱਡੇ ਵੱਡੇ ਸਾਈਜ਼ ਦੀ ਬਾਏ 5x3x10x6 ਤੱਕ ਦੀ ਮਿਲਦੇ ਨੇ ਕਸਟਮਾਈਜ ਫਲੋਰਿੰਗ ਕਸਟਮਾਈ ਫਾਇਰ ਪਲੇਸ ਵਾਲਸ ਨਪੋਲੀਅਨ ਫਾਇਰ ਪਲੇਸ ਜਿਮ ਫਲੋਰਿੰਗ ਅਵੇਲੇਬਲ ਹੈਗੀ ਹੈ GTA ਫਲੋਰਿੰਗ ਕੈਨੇਡਾ ਫਾਰ ਆਲ ਯੋਰ ਹੋਮ ਰੈਨੋਵੇਸ਼ਨ ਨੀਡਸ ਨੰਬਰ ਟੂ ਕਾਲ 9056056605 ਤੇ ਕਾਲ ਕਰ ਸਕਦੇ ਹੋ ਓਰੇਕਲ ਕੰਸਟਰਕਸ਼ਨ ਦੇ ਜੌਨ ਜੀ ਹਾਂ ਬਾਰ ਬਾਰ ਅਸੀਂ ਦੱਸਦੇ ਆ ਰਹੇ ਹਾਂ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਬਹੁਤ ਹੀ ਐਕਸਪੀਰੀਅੰਸਡ ਹੱਥਾਂ ਦੇ ਨਾਲ ਤੋਂ ਅਸੀਂ ਆਪਣੇ ਘਰ ਦੀ ਲੈਂਡਸਕੇਪਿੰਗ ਐਕਸਟੀਰੀਅਰ ਆਪਣੇ ਫਿਨਿਸ਼ਿੰਗ ਕਰਾਓ ਫੈਂਸਿੰਗ ਐਕਸਟੀਰੀਅਰ ਕੰਸਟਰਕਸ਼ਨ ਸਟੱਕੋ ਪਾਰਜਿੰਗ ਰਿਟੇਨਿੰਗ ਵਾਲਸ ਬਣਾਉਣੇ ਨੇ ਕੋਈ ਵੀ ਆਪਣਾ ਸੁੰਦਰ ਗਾਰਡਨ ਬਣਵਾਉਣਾ ਚਾਹੁੰਦੇ ਹੈਗੇ ਤੁਹਾਡੇ ਘਰ ਦੀ ਵੈਲਿਊ ਵਧਾ ਦੇਣਗੇ ਇਹਨਾਂ ਦੀ ਟੀਮ ਨੰਬਰ ਟੂ ਕਾਲ 416-474-6836 ਦੈਟਸ 416-474-6836 ਨਨੁਆ ਐਂਡ ਈਓਫੀ ਲੋਇਰਸ ਦੀ ਟੀਮ ਜੇਕਰ ਤੁਸੀਂ ਕੋਈ ਵੀ ਲੀਗਲ ਮਸਲਾ ਹੈਗਾ ਲੀਗਲ ਪ੍ਰੋਬਲਮ ਹੈ ਉਹਦਾ ਸਾਹਮਣਾ ਕਰ ਰਹੇ ਹੋ ਜਿਵੇਂ ਕਿ ਕਾਰ ਐਕਸੀਡੈਂਟ ਸਲਿਪ ਐਂਡ ਫਾਲ ਪਰਸਨਲ ਇੰਜਰੀ ਲਾਅ ਦੇ ਤਹਿਤ ਕੋਈ ਮਸਲਾ ਹੈ ਫੈਮਿਲੀ ਮੈਟਰ ਇਮੀਗ੍ਰੇਸ਼ਨ ਦਾ ਕੋਈ ਮਸਲਾ ਹੈਗਾ ਜਨਰਲ ਲਿਟੀਗੇਸ਼ਨ ਜਾਂ ਫਿਰ ਇਮੀਗ੍ਰੇਸ਼ਨ ਲਾਅ ਦੇ ਤਹਿਤ ਡਿਸੇਬਿਲਟੀ ਕਲੇਮਸ ਦੇ ਤਹਿਤ ਇਹਨਾਂ ਦੀ ਟੀਮ ਨੂੰ
1: 6└','','//////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////// ਖੁੱਲਣ ਜਾ ਰਹੀ ਹੈ, ਜਿਹਦੇ ਵਿਚ 100 ਡਾਲਰ ਦੀ ਖਰੀਦਦਾਰੀ ਤੇ ਭਾਰੀ ਸੇਵਿੰਗ ਦੇ ਨਾਲ ਸੇਲ ਦਾ ਫਾਇਦਾ ਉਠਾਉਂਦੇ ਹੋਏ ਲੱਕੀ ਡਰਾਅ ਦੇ ਵਿਚ ਸ਼ਾਮਲ ਹੋਵੋ। ਰਾਇਲ ਇਨਫੀਲਡ ਮੋਟਰਸਾਈਕਲ, ਐਲ ਡੀ ਟੀਵੀ ਅਤੇ ਏਅਰ ਫਲਾਈਜ਼ ਤੋਂ ਇਲਾਵਾ ਬਹੁਤ ਸਾਰੇ ਕੀਮਤੀ ਇਨਾਮ ਕੱਢੇ ਜਾ ਰਹੇ। 19 ਸਪਤੰਬਰ ਦੁਪਹਿਰੇ 12 ਵਜੇ ਦਰਵਾਜੇ ਖੋਲਣ ਜਾ ਰਿਹਾ ਹੈ। 6141 ਮੇਫੀਲਡ ਰੋਡ, ਯੂਨਿਟ 42A ਦੇ ਵਿਚ ਏਅਰਪੋਰਟ ਮੇਫੀਲਡ, 9059288557 ਤੇ ਕਾਲ ਕੀਤੀ ਜਾ ਸਕਦੀ ਹੈ। ਪਿਓਰ ਸ਼ੁੱਧ ਵੈਜੀਟੇਰੀਅਨ ਖਾਣਿਆਂ ਦਾ ਇਕ ਜ਼ਬਰਦਸਤ ਨਾਮ ਜਿਹੜੇ ਲਾਈਵ ਕੁੱਕ ਕਰਦੇ ਨੇ ਲਵ ਸਾਊਥ ਵੱਲੋਂ, ਅਗਲੀ ਗੱਲਬਾਤ ਨੂੰ ਸਪਾਂਸਰ ਕੀਤਾ ਜਾ ਰਿਹਾ। 2969 ਬੇਡ ਡਰਾਈਵ ਈਸਟ, ਯੂਨਿਟ ਨੰਬਰ 1 905 790 0330। ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਮੈਂ ਆਪ ਜੀ ਦਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। ਸਟੂਡੀਓ ਦੇ ਨੰਬਰ ਨੇ 905-813-1320। ਤੇ ਲਓ ਅੱਜ ਦੀ ਇਕ ਵਿਸ਼ੇਸ਼ ਰਿਪੋਰਟ ਤੁਹਾਡੇ ਨਾਲ, ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਵਿਚ ਸਾਡੀ ਕਰਨ ਜਾ ਰਹੇ ਹਾਂ ਕੁਝ ਇਸ ਪ੍ਰਕਾਰ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। 8:27 ਕੁਝ ਸਮੇਂ ਬਾਅਦ ਮਿੰਟੂ ਗੁਰਸਰੀ ਜੀ ਹਾਜ਼ਰ ਹੋਣਗੇ, ਪਰੰਤੂ ਅੱਜ ਦੀ ਇਕ ਵਿਸ਼ੇਸ਼ ਰਿਪੋਰਟ। ਅਮਰੀਕਾ ਦੇ ਮੁਕਾਬਲੇ ਇਨਵੈਸਟਮੈਂਟ ਲਿਆਉਣਾ ਜ਼ਰੂਰੀ ਹੈ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ। 2 ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਚੋਂ ਨਿਵੇਸ਼ਕਾਂ ਦਾ ਸਵਾਗਤ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਜੋ ਇਸ ਹਫ਼ਤੇ ਟੋਰਾਂਟੋ ਚੋਂ ਦੁਨੀਆਂ ਭਰ ਦੇ ਕਈ ਨਿਵੇਸ਼ਕਾਂ ਦਾ ਸਵਾਗਤ ਕਰ ਰਹੇ ਨੇ, ਕਿਹਾ ਹੈ ਕਿ ਅਮਰੀਕਾ ਟੈਰਫਾਂ ਦਾ ਮੁਕਾਬਲਾ ਕਰਨ ਲਈ ਕੈਨੇਡਾ ਚੋਂ ਨਿਵੇਸ਼ ਲਿਆਉਣਾ ਅਤ ਜ਼ਰੂਰੀ ਹੈ। ਉਹ 160 ਤੋਂ ਵੱਧ ਪ੍ਰੋਜੈਕਟਾਂ ਲਈ ਨਿਵੇਸ਼ ਖਿੱਚਣਾ ਚਾਹੁੰਦੇ ਹਨ ਜੋ ਉਨ੍ਹਾਂ ਅਨੁਸਾਰ ਅਮਰੀਕਾ ਨਾਲ ਵਪਾਰਕ ਜੰਗ ਦੌਰਾਨ ਕੈਨੇਡਾ ਦੇ ਅਰਥਚਾਰੇ ਨੂੰ ਸੰਭਾਲਣ ਲਈ ਅਹਿਮ ਹੈ। ਕੈਨੇਡਾ ਨਿਵੇਸ਼ ਸੰਮੇਲਨ ਬਾਰੇ ਜਾਣਕਾਰ ਸੂਤਰਾਂ ਅਨੁਸਾਰ ਆਉਣ ਵਾਲੀਆਂ ਹਸਤੀਆਂ ਵਿਚ ਗੋਲਡਮੈਨ ਚੈਸਿਸ ਦੇ ਸਾਬਕਾ ਕਾਰਜਕਾਰੀ ਅਤੇ ਸੈਂਟਰਲ ਬੈਂਕ ਦੇ ਮੁਖੀ ਦੇ ਨਿੱਜੀ ਸੰਪਰਕਾਂ ਚ ਸ਼ਾਮਲ ਕਈ ਲੋਕ ਹਨ। ਇਨ੍ਹਾਂ ਚੋਂ ਅਮਰੀਕਾ ਤੋਂ ਬਲੈਕਰੋਕ ਦੇ ਸੀਈਓ ਲੈਰੀ ਫਿੰਕ ਅਤੇ ਬਲੈਕਸਟੋਨ ਦੇ ਮੁਖੀ ਜੌਨ ਗ੍ਰੇ, ਸਿੰਗਾਪੁਰ ਦੇ ਫੰਡਮੈਸਿਕ ਤੇ ਸੀਈਓ ਦਿਲਖਾਨ ਪਿਲੇ ਅਤੇ ਡੱਚ ਪੈਨਸ਼ਨ ਫੰਡ ਏ ਪੀ ਜੇ ਗਰੁੱਪ ਦੇ ਸੀਈਓ ਐਨ ਮੁਸਮੈਨ ਸ਼ਾਮਲ ਹਨ। ਅੱਜ ਤੋਂ ਸ਼ੁਰੂ ਹੋਏ ਇਸ ਦੋ ਰੋਜ਼ਾ ਸੰਮੇਲਨ ਵਿਚ ਭਾਵ ਕੱਲ੍ਹ ਤੋਂ ਸ਼ੁਰੂ ਹੋਏ ਭਵਿੱਖ ਦੇ ਨਿਵੇਸ਼ ਬਾਰੇ ਗੱਲਬਾਤ ਸ਼ੁਰੂ ਹੋ ਗਈ, ਪਰ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਵੱਡੇ ਸੌਦੇ ਨੇਪਰੇ ਚੜ੍ਹਨ ਚੋਂ 12 ਤੋਂ 18 ਮਹੀਨੇ ਲੱਗ ਸਕਦੇ ਹਨ। ਕਾਰਨੀ ਨੇ ਨੌਕਰਸ਼ਾਹੀ ਦੇ ਅੜਿੱਕੇ ਘਟਾ ਕੇ ਅਤੇ ਖਨਣ ਊਰਜਾ ਟੈਕਨਾਲੋਜੀ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟ ਵਿਕਸਿਤ ਕਰਕੇ ਅਗਲੇ 5 ਸਾਲਾਂ ਵਿਚ 1 ਖਰਬ ਕੈਨੇਡੀਅਨ ਡਾਲਰ ਦਾ ਨਿਵੇਸ਼ ਲਿਆਉਣ ਦਾ ਵਾਅਦਾ ਕੀਤਾ। ਕਾਰਨੀ ਨੇ ਬੀਤੇ ਦਿਨੀ ਸੰਮੇਲਨ ਦੇ ਸਵਾਗਤੀ ਸਮਾਗਮ ਚੋਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਜੋ ਕਿ 120 ਖਰਬ ਤੋਂ ਵੱਧ ਦੇ ਅਸਾਸਿਆਂ ਦਾ ਪ੍ਰਬੰਧ ਕਰਦੇ ਹਨ, ਸਾਡੀ ਦੁਕਾਨ ਦੀ ਖਿੜਕੀ ਚ ਝਾਕਣ ਆਉਣਗੇ ਕਿਉਂਕਿ ਦੁਨੀਆ ਕੈਨੇਡਾ ਨੂੰ ਵੱਖਰੇ ਨਜ਼ਰੀਏ ਦੇ ਨਾਲ ਦੇਖ ਰਹੀ ਹੈ। ਉਨਾਂ ਕਿਹਾ ਕਿ ਕੈਨੇਡਾ ਦੇ ਅਰਥਚਾਰੇ ਲਈ ਨਿਵੇਸ਼ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਅਮਰੀਕਾ ਵੱਲੋਂ ਲਾਏ ਜਾ ਰਹੇ ਵਾਧੇ ਟੈਰਫ ਦਾ ਸਾਹਮਣਾ ਕਰ ਸਕੇ। ਭਾਰਤ ਅਤੇ ਕੈਨੇਡਾ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੇਪਰੇ ਚਾੜ ਲਈ ਲੰਘੇ ਸੋਮਵਾਰ ਨੂੰ ਨਵੀਂ ਦਿੱਲੀ ਵਿਚ ਚੌਥੇ ਗੇੜ ਦੀ ਗੱਲਬਾਤ ਸ਼ੁਰੂ ਕੀਤੀ ਜੋ 18 ਸਤੰਬਰ ਤੱਕ ਜਾਰੀ ਰਹੇਗੀ। ਦੋਵੇਂ ਮੁਲਕ ਇਸ ਸਾਲ ਗੱਲਬਾਤ ਮੁਕੰਮਲ ਕਰਨਾ ਚਾਹੁੰਦੇ ਹਨ। ਅਧਿਕਾਰੀ ਮੁਤਾਬਕ ਗੱਲਬਾਤ ਵਿਚ ਵਸਤਾਂ ਅਤੇ ਸੇਵਾਵਾਂ ਦਾ ਵਪਾਰ, ਮੂਲ ਨਿਯਮ ਅਤੇ ਤਕਨੀਕੀ ਵਪਾਰਕ ਰੁਕਾਵਟਾਂ ਸਮੇਤ ਕਈ ਮੁੱਦਿਆਂ ਤੇ ਚਰਚਾ ਹੋਵੇਗੀ। ਤੀਜੇ ਗੇੜ ਦੀ ਗੱਲਬਾਤ ਜੁਲਾਈ ਵਿਚ ਆਟਵਾ ਚ ਹੋਵੇਗੀ ਜੋ ਦੋਵਾਂ ਮੁਲਕਾਂ ਨੇ ਸੰਨ 2030 ਤੱਕ ਦੁਵੱਲਾ ਵਪਾਰ 50 ਅਰਬ ਡਾਲਰ ਤੱਕ ਵਧਾਉਣ ਦਾ ਟੀਚਾ ਰਖਿਆ। ਹਾਲਾਂਕਿ 2025-26 ਵਿਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ 8.22% ਘੱਟ ਕੇ 7.95 ਅਰਬ ਡਾਲਰ ਰਹਿ ਗਿਆ। ਭਾਰਤ ਵੱਲੋਂ ਮੁੱਖ ਤੌਰ ਤੇ ਕੈਨੇਡਾ ਨੂੰ ਦਵਾਈਆਂ, ਲੋਹਾ ਅਤੇ ਸਟੀਲ, ਸਮੁੰਦਰੀ ਉਤਪਾਦ, ਕੱਪੜੇ ਅਤੇ ਇਲੈਕਟ੍ਰੋਨਿਕ ਸਮਾਨ ਬਰਾਮਦ ਕੀਤਾ ਜਾਂਦੈ। ਕੈਨੇਡਾ ਚੋਂ ਭਾਰਤ ਦਾਲਾਂ, ਕੋਲਾ, ਖਾਦ, ਕੱਚਾ ਪੈਟਰੋਲੀਅਮ ਆਦਿ ਦਰਾਮਦ ਕਰਦਾ ਹੈ। ਇਸ ਇਕ ਵਿਸ਼ੇਸ਼ ਰਿਪੋਰਟ ਅਗਲੇ ਹਿੱਸੇ ਵਿਚ ਸਾਡੇ ਨਾਲ ਮਿੰਟੂ ਗੁਰੂ ਸਰਿਆ ਜੀ ਜੁੜਨ ਵਾਲੇ ਨੇ। ਪ੍ਰੋਗਰਾਮ ਨੂੰ ਸੁਣਨ ਵਾਸਤੇ ਪ੍ਰੋਗਰਾਮ ਦੇ ਬਾਰੇ ਕੋਈ ਤੁਹਾਡਾ ਨਜ਼ਰੀਆ ਹੋਵੇ, ਕੋਈ ਚੇਂਜਿੰਗ ਚਾਹੁੰਦੇ ਹੋ, ਸਾਨੂੰ ਕਾਲ ਜ਼ਰੂਰ ਕਰੋ, ਅਸੀਂ ਧੰਨਵਾਦੀ ਹੋਵਾਂਗੇ। ਤੁਹਾਡਾ ਕੋਈ ਵਪਾਰ, ਉਸ ਦੀ ਪ੍ਰਮੋਸ਼ਨ ਚਾਹੁੰਦੇ ਹੋ, ਸਾਨੂੰ ਖੁਸ਼ੀ ਹੋਵੇ ਕਿ ਤੁਹਾਡੇ ਬਿਜ਼ਨਸ ਨੂੰ ਆਪਣੇ ਦਰਸ਼ਕਾਂ ਸਰੋਤਿਆਂ ਤੱਕ ਪਹੁੰਚਾ ਕੇ ਨੰਬਰ ਹੈ 416-716-7793। ਪ੍ਰੋਗਰਾਮ ਦਾ ਹਿੱਸਾ ਲੋਟਸ ਫਿਲਮ ਹੋਮ ਵੱਲੋਂ ਸਪਾਂਸਰ ਕੀਤਾ ਜਾਂਦੈ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 City Rexdale 3-4 ਵਲਕਿਚਨਾ, ਨੰਬਰ 647-547-88 ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: Real news, real impact, showing you real world. CJMR 1320. CJMR 1320. The voice of the city.
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए। जब तलाश हो ऐसे फर्नीचर की तो यहाँ आइए स्टीवंस फर्नीचर, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग सिंस 1992। विजिट इन स्टोर फॉर मच मोर। 2575 स्टील्स एवेन्यू ईस्ट ब्रैम्पटन, 9057900560। स्टीवंस फर्नीचर।
7: कार दा एक्सटीरियर होवे ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-688-8956 या 416-474-6836। Oracle Construction, strong foundations, lasting results।
8: हेलो यार, मेरा भी लोड ले जी, ट्रक फिर खड़ गया यार।
9: ओ भरावा, हैप्पी बडियाल ते सुखा टीसी कोल जा ते ट्रक दी एक नंबर रिपेयर करा।
8: सच्ची?
9: ओ मुच्ची,
10: फेयर प्राइस ट्रक रिपेयर सेंटर दे हैप्पी बडियाल ते सुखा टीसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
9: इना कोड़ा सालना दा तजुर्बा।
8: हुन एड्रेस भी लिखा।
9: ले लिख ला, 1 गुड मार्क प्लेस, इटोबिकोक, यूनिट 5।
10: कॉल 6477067
11: ਨੁੜਕਰੋ ਕੇ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਚਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲ, ਖਿੜਕੀਆਂ, ਦਰਵਾਜ਼ੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-796-2555। If you need your home fixed, call Home Fix.
12: Solid bumper, chamka mare, Matharu Welding, to pawalo sare. Matharu Welding, Matharu Welding.
13: Matharu Welding, wow, moose bumper, deer bumper, diesel tank lock, driller ramp, tire rack, driller repair, aluminium plate bumper.
14: Call Sunny Matharu,
13: 647-460-6355, 647-460-6355.
14: Matharu Welding, Unit 1, 98 Rutherford.
12: Matharu Welding. Mataru Welding.
11: Diamond and Diamonds Personal Injury Lawyers। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1-800-567-HURT-4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ।
15: Real news, real impact, showing you real world. CJMR 1320. CJMR 1320. The voice of the city.
1: ਵੈਲਕਮ ਬੈਕ। ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਹੁਣ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਪੰਜਾਬ, ਮਿੰਟੂ ਗੁਰੂ ਸਰੀਆ ਜੀ ਆਪਣੀ ਸੈਗਮੈਂਟ ਲੈ ਕੇ ਹਾਜ਼ਰ ਹੋਣਗੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਸਟੂਡੀਓ ਦੇ ਨੰਬਰ ਰਹਿਣਗੇ 905-813-1320-905-813-1320 ਤੇ ਤੁਸੀਂ ਕਾਲ ਕਰ ਸਕੋਗੇ।
16: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ, ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੋ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾਸ ਸੋਟਾ ਮਿੰਟੋ ਗੁਰਸਰੀਏ ਦਾ,
17: ਮਿੰਟੋ ਗੁਰਸਰੀਏ ਦਾ।
1: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ ਦੇ ਵਿਚ ਇਕ ਵਾਰੀ ਫਿਰ ਤੋਂ ਸਵਾਗਤ ਪ੍ਰੋਗਰਾਮ ਦੀ ਮਹਿਫਲ। ਮਿੰਟੂ ਗੁਰਸਰੀਆ ਜੀ ਆਪਣੇ ਅੰਦਾਜ਼ ਨਾਲ ਹਾਜ਼ਰ ਹੋਣਗੇ ਵੋਇਸ ਆਫ ਸਿਟੀ 1320 ਤੇ 2 ਘੰਟੇ ਤੇ ਸਾਡੇ 25-30 ਮਿੰਟ ਪਤਾ ਨਹੀਂ ਲੱਗਾ ਕਿਹੜੇ ਵੇਲੇ ਲੰਘ ਗਏ ਨੇ। ਤੇ ਆਓ ਫਿਰ ਹੁਣ ਆਪਾਂ ਕਰਨੀ ਹੈ ਗੱਲਬਾਤ ਮਿੰਟੂ ਗੁਰੂਸਰੀਆ ਜੀ ਨਾਲ। ਸਟੂਡੀਓ ਦਾ ਨੰਬਰ ਰਹੇਗਾ 905-800-1320। ਤੁਸੀਂ ਸਵਾਲ ਕਰਨਾ ਚਾਹੋਗੇ ਮੋਸਟ ਵੈਲਕਮ, ਸਾਥ ਦੇ ਰਹੇ ਨੇ ਮੇਰਾ ਮੈਡਮ ਅੰਜੂ ਸਿੱਕਾ ਜੀ, ਅਜੇ ਟੈਲੀਵਿਜ਼ਨ ਟੈਕਨੀਸ਼ੀਅਨ। ਸਾਡੀਆਂ ਹਰਕਤਾਂ, ਸਾਡੀਆਂ ਫੋਟੋਆਂ ਨੂੰ, ਤਸਵੀਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿਚ ਕਰਨ ਧੁਨਾ ਸਾਥ ਦੇ ਰਹੇ ਨੇ। ਹੋਟਲਾਈਨ ਤੇ ਮਿੰਟੂ ਜੀ, ਅੰਜੂ ਜੀ ਤੇ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
18: ਸਾਰਿਆਂ ਨੂੰ ਸਤਿ ਸ੍ਰੀ ਅਕਾਲ,
1: ਕੀ ਹਾਲ ਚਾਲ, ਠੀਕ ਠਾਕ ਹੋ?
18: ਚੜ੍ਹਦੀ ਕਲਾ ਜੀ।
1: ਚਲੋ ਮੇਰੇ ਖਿਆਲ ਦੇ ਵਿਚ ਲੇਡੀਜ਼ ਫਸਟ, ਅੰਜੂ ਜੀ ਮੇਰੇ ਖਿਆਲ ਚ ਕੁਐਸਚਨ ਕਰਨਗੇ ਪਹਿਲਾਂ, ਦੇਖਦੇ ਹਾਂ।
2: ਮਿੰਟੂ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ। ਤੇ ਪੰਜਾਬ ਵਿਚ 80% ਜਿਹੜਾ ਨਸ਼ਾ ਹੈਗਾ ਭਾਜਪਾ ਦੇ ਰਾਜਾਂ ਦੇ ਵਿਚ ਹੈਗਾ, ਕਹਿ ਰਹੇ ਨੇ ਕੇਜਰੀਵਾਲ ਜੀ, ਤੁਸੀਂ ਕੀ ਕਹਿਣਾ ਚਾਹੋਗੇ?
18: ਪੰਜਾਬ ਦੇ ਵਿਚ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਡਰੱਗ ਦਾ ਮੁੱਦਾ ਜਿਹੜਾ ਹੈ ਉਹ ਇਸ ਵੇਲੇ ਇਲੈਕਸ਼ਨ ਵਾਲਾ ਮੁੱਦਾ ਬਣਦਾ ਜਾ ਰਿਹਾ ਹੈ। ਬੜੀ ਇੰਟਰਸਟਿੰਗ ਗੱਲ ਹੈ ਕਿਉਂਕਿ ਅੱਗੇ ਵੀ 3 ਇਲੈਕਸ਼ਨ ਜੇ ਆਪਾਂ ਵੇਖੀਏ ਵਿਧਾਨ ਸਭਾ ਦੇ, ਤਕਰੀਬਨ ਜੇ ਆਪਾਂ ਨਜ਼ਰ ਮਾਰੀਏ ਤਾਂ ਉਹ ਲਗਭਗ ਇਹੋ ਜਿਹੇ ਮੁੱਦਿਆਂ ਤੇ ਕੇਂਦਰਿਤ ਸਨ ਜਿਹੜੇ ਸਾਡੇ ਲੋਕਲ ਮੁੱਦੇ ਸਨ ਤੇ ਜਿਹੜੇ ਮੁੱਦੇ ਨਵੇਂ ਉੱਠੇ ਸੀਗੇ। ਇਸ ਕਰਕੇ ਇਹ ਜਿਹੜਾ ਇਲੈਕਸ਼ਨ ਆ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਇੱਕ ਡਰੱਗ ਬੜਾ ਵੱਡਾ ਮੁੱਦਾ ਬਣ ਜਾ ਰਿਹਾ। ਉਹਦਾ ਇੱਕ ਜਿਹੜਾ ਅਰਵਿੰਦ ਕੇਜਰੀਵਾਲ ਦਾ ਬਿਆਨ ਆ, ਅਰਵਿੰਦ ਕੇਜਰੀਵਾਲ ਤਾਂ ਬਿਲਕੁਲ ਝੂਠਾਂ ਦਾ ਜਿਵੇਂ ਕਹਿ ਲਓ ਕਿ ਬਤਾਜ ਬਾਦਸ਼ਾਹ ਹੈ, ਨਾਲ ਇਹਦਾ ਜਿਹੜਾ ਕਹਿ ਲਓ ਕਿ ਬਈ ਇਸ ਝੂਠ ਸੰਸਾਰ ਦਾ ਸਭ ਤੋਂ ਖਾਸਮ ਖਾਸ ਵਜ਼ੀਰ ਆ ਉਹ ਭਗਵੰਤ ਮਾਨ। ਇਹ ਗਪੌੜੀ ਇਕੱਠੇ ਹੋਏ ਨੇ, ਸਾਰੇ ਹੀ ਗਪੌੜੀ ਨੇ ਤਕਰੀਬਨ। ਇਹ ਵੀ ਗੱਲ ਇਹ ਆ ਕਿ ਦੇਖੋ ਭਾਜਪਾ ਇਹਨਾਂ ਨੂੰ ਘੇਰਨਾ ਚਾਹੁੰਦੀ ਆ ਇਹਨਾਂ ਦੇ ਮੈਦਾਨ ਅੰਦਰ ਹੀ। ਉਹ ਯਾਤਰਾਵਾਂ ਕੱਢ ਰਹੇ ਨੇ, ਫਲਾਣ ਕਰ ਰਹੇ ਨੇ, ਟਮਕਾਂ ਕਰ ਰਹੇ, ਕਰ ਉਹ ਵੀ ਨਟਕ ਹੀ ਰਹੇ ਨੇ। ਕਿਉਂ? ਕਿਉਂਕਿ ਹਰਿਆਣੇ ਦੇ ਵਿੱਚ ਵੀ ਚਿੱਟਾ ਤੇ ਦਿੱਲੀ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਡਰੱਗ ਜਿਹੜੇ ਆ ਚੱਲਦੇ ਆ, ਤੇ ਦੋਵਾਂ ਹੀ ਸਟੇਟਾਂ ਦਾ ਪੂਰਨ ਕੰਟਰੋਲ ਜਿਹੜਾ ਭਾਜਪਾ ਕੋਲ ਆ, ਡਬਲ ਇੰਜਨ ਸਰਕਾਰ ਕਹਿ ਲਓ। ਜੇ ਉੱਥੇ ਉਹ ਆਪਦੇ ਸਟੇਟ ਨੂੰ ਕਲੀਨ ਨਹੀਂ ਕਰ ਸਕੇ, ਪੰਜਾਬ ਨੂੰ ਕੀ ਕਰ ਲੈਣਗੇ? ਦੂਜੀ ਗੱਲ ਇਹ ਆ ਕਿ ਇਹ ਡਰ ਗਿਆ ਇਸ ਚੀਜ਼ ਤੋਂ ਕਿ ਜੇ ਭਾਜਪਾ ਨੇ ਮੁੱਦਾ ਉਭਾਰ ਦਿੱਤਾ ਸਾਨੂੰ, ਅਸਲ ਦੇ ਵਿੱਚ ਕੀ ਆ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਫਲਾਂ ਟਮਕਾ ਸੀ ਤਾਂ ਹੀ ਕਹਿੰਦੇ ਸੀਗੇ ਨਾ ਤੁਹਾਡੀ ਫੂਕ ਨਿਕਲ ਜਾਣੀ ਆ ਇਹਦੇ ਚ।
1: ਬਿਲਕੁਲ,
18: ਮੈਂ ਲਓ ਮੇਰੇ ਨਾਲ ਜਿਹਨੂੰ ਮਰਜ਼ੀ ਬਿਠਾ ਦਿਓ, ਮੇਰਾ ਚੈਲੰਜ ਹੈ ਇਹਨਾਂ ਨੂੰ, ਮੈਂ ਇਹਨਾਂ ਦੇ ਡਾਟਾ ਚੱਕ ਕੇ ਇਹਨਾਂ ਨੂੰ ਸਵਾਲ ਕਰ ਦੂੰਗਾ, ਚਾਰ ਉਹਦਾ ਜਵਾਬ ਦੇ ਦੇਣ। ਇਹਨਾਂ ਦਾ ਹੀ ਡਾਟਾ, ਇਹਨਾਂ ਦਾ ਹੀ ਸਭ ਕੁਛ, ਉਹਦੇ ਚੋਂ ਚਾਰ ਚੀਜ਼ਾਂ। ਮਤਲਬ ਕਿ ਇਹ ਇਹਨਾਂ ਨੇ ਗੁਬਾਰੇ ਚ ਹਵਾ ਭਰੀ, ਯੁੱਧ ਨਸ਼ਿਆਂ ਵਿਰੁੱਧ ਫਲਾਂ ਟਮਕਾ ਉਹ ਲੈ ਕੇ ਤੇ ਉਹ ਮਸ਼ੀਨ ਜੀ ਚਲੇ ਜਾਣਾ, ਉਹਦਾ ਇੱਕ ਛੱਜਾ ਜਿਹਾ ਢਾਹਤਾ, ਕਿਸੇ ਦਾ ਸ਼ੈੱਡ ਜਿਹਾ ਢਾਹਤਾ, ਕਿਸੇ ਦਾ ਕੁਛ, ਕਿਸੇ ਦਾ ਕੁਛ, ਉਹਦਾ ਨਤੀਜਾ ਜ਼ੀਰੋ ਹੀ ਸੀਗਾ ਲਗਭਗ। ਅਸਲ ਦੇ ਵਿੱਚ ਹੁਣ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਵੱਡੇ ਸਵਾਲ ਪੈਦਾ ਹੋਣਗੇ, ਤਾਂ ਹੁਣ ਇਹਨਾਂ ਨੇ ਪਹਿਲਾਂ ਹੀ ਇੱਕ ਨੈਰੇਟਿਵ ਸੈੱਟ ਕਰਨ ਦਾ ਯਤਨ ਕਰ ਲਿਆ ਕਿ ਬਈ ਦੇਖੋ ਜੀ ਗੱਲ ਇਹ ਆ ਕਿ ਅੱਜ ਪਾਕਿਸਤਾਨ ਚੋਂ ਸਿਰਫ 20% ਨਸ਼ਾ ਆ ਰਿਹਾ, ਜਦਕਿ 80% ਨਸ਼ਾ ਭਾਜਪਾ ਸ਼ਾਸਿਤ ਸੂਬੇ ਜਿਵੇਂ ਗੁਜਰਾਤ, ਰਾਜਸਥਾਨ, ਹਰਿਆਣਾ, ਯੂਪੀ ਤੇ ਦਿੱਲੀ ਤੋਂ ਆ ਰਿਹਾ। ਕੀ ਭਾਜਪਾ ਆਪਣੇ ਸੂਬਿਆਂ ਚ ਨਸ਼ਿਆਂ ਦੇ ਕਾਰੋਬਾਰ ਤੇ ਕਾਬੂ ਪਾਉਣ ਚ ਸਫਲ ਰਹੀ ਹੈ ਜਾਂ ਇਹ ਅਜਿਹਾ ਕਰਨਾ ਨਹੀਂ ਚਾਹੁੰਦੀ? ਰਾਜਸਥਾਨ ਵਿੱਚ 30 ਸਾਲਾਂ ਤੱਕ ਇਹਨਾਂ ਦੀ ਸਰਕਾਰ ਰਹੀ ਆ ਤੇ ਇੱਥੇ ਨਸ਼ਿਆਂ ਦਾ ਸਭ ਤੋਂ ਵੱਧ ਕਾਰੋਬਾਰ ਹੈ। ਤੇ ਨਾਲ ਉਹਨਾਂ ਨੇ ਕਿਹਾ ਕਿ 2022 ਚ ਪੰਜਾਬ ਚ ਆਪ ਸਰਕਾਰ ਬਣੀ ਸੀ ਤਾਂ ਸੂਬੇ ਵਿੱਚ 80% ਨਸ਼ਾ ਪਾਕਿਸਤਾਨ ਤੋਂ ਆ ਰਿਹਾ ਸੀ ਤੇ ਉਹਨਾਂ ਕਿਹਾ ਆਪ ਸਰਕਾਰ ਨੇ ਪਾਕਿਸਤਾਨ ਤੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਐਂਟੀ ਡਰੋਨ ਪ੍ਰਣਾਲੀ ਅਪਣਾਈ ਹੈ। ਪਹਿਲੀ ਗੱਲ ਐਂਟੀ ਡਰੋਨ ਪ੍ਰਣਾਲੀ। ਮੇਰਾ ਚੈਲੰਜ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਦਿਖਾ ਦਿਓ ਵੀ ਐਂਟੀ ਡਰੋਨ ਸਿਸਟਮ ਕਿੰਨੇ ਏਰੀਆ ਚ। ਐਂਟੀ ਡਰੋਨ ਸਿਸਟਮ ਸਰ ਕਈ ਕਰੋੜ ਰੁਪਈਏ ਦਾ ਲੱਗਦਾ, ਜੋ ਇੱਕ ਬੜਾ ਸੀਮਿਤ ਜਿਹਾ ਰੇਡੀਅਸ ਹੁੰਦਾ ਜਿਹੜਾ ਕਵਰ ਕਰਦਾ ਹੈ। ਤਾਂ ਟੋਟਲ ਬਾਰਡਰ ਹੈ 543 ਕਿਲੋਮੀਟਰ ਸ਼ਾਇਦ। ਹੁਣ 543 ਕਿਲੋਮੀਟਰ ਦੇ ਵਿੱਚ ਤੁਸੀਂ ਕਿੰਨੇ ਐਂਟੀ ਡਰੋਨ ਸਿਸਟਮ ਲਾਏ ਆ? ਦੂਜੀ ਗੱਲ, ਹੁਣ ਮੈਂ ਹਮੇਸ਼ਾ ਇਹ ਕਹਿੰਦਾ ਕਿ ਇਹਨਾਂ ਨੂੰ ਗੱਲ ਕਰਨੀ ਹੈ ਤੇ ਇਹਨਾਂ ਦੇ ਡਾਟਾ ਨਾਲ ਘੇਰ ਸਕਦੇ ਹੋ ਤੁਸੀਂ, ਅਦਰਵਾਈਜ਼ ਉਹ ਕਹਿਣਗੇ ਪੱਤਰਕਾਰ ਦੀ ਡਿਗਰੀ ਵਿਖਾ, ਤੂੰ ਅਕਾਲੀਆਂ ਦਾ, ਤੂੰ ਫਲਾਣਿਆਂ ਦਾ, ਤੂੰ ਅਬਦਾਲੀਆਂ ਦਾ। ਦੂਜੀ ਗੱਲ ਕਿ ਨਾ ਤਾਂ ਐਂਟੀ ਡਰੋਨ ਸਿਸਟਮ ਹੈ। ਮੈਂ ਪਿਛਲੇ ਦਿਨ ਹੀ ਕਿਤੇ ਗਿਆ ਸੀਗਾ, ਬਹੁਤ ਵੱਡੇ ਅਫਸਰ ਨਾਲ ਮੇਰੀ ਗੱਲ ਹੋਈ ਹੈ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਇਮਾਰਤ ਰੱਖਦੇ ਆ, ਤਾਂ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪੈਸੇ ਤੋਂ ਬਗੈਰ ਸੰਭਵ ਹੀ ਨਹੀਂ। ਦੂਜੀ ਗੱਲ ਕਿ ਜੇ ਤੁਸੀਂ ਪਾਕਿਸਤਾਨ ਵਾਲਾ ਨਸ਼ਾ ਕੰਟਰੋਲ ਕਰ ਲਿਆ ਤਾਂ ਫਿਰ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਇਹ ਤਾਂ ਸੌਖਾ ਹੀ ਬਹੁਤ ਹੈ ਸਰ, ਇਹ ਤਾਂ ਸੌਖਾ ਹੀ ਬਹੁਤ ਆ। ਜੇ ਤੁਸੀਂ ਇੰਟਰਨੈਸ਼ਨਲ ਬਾਰਡਰ ਤੋਂ ਤਸਕਰੀ ਘਟਾ ਸਕਦੇ ਹੋ ਤਾਂ ਫਿਰ ਆਪਣੇ ਦੇਸ਼ ਦੇ ਅੰਦਰੂਨੀ ਢਾਂਚੇ 'ਚ ਤੇ ਤੁਹਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਨੇ। ਮਸਲਾ ਇਹ ਆ ਕਿ ਇਹ ਮਹਾਸ਼ੇ ਦੱਸਣਗੇ ਆ ਕਿ ਜਿਹੜਾ ਲੁਧਿਆਣੇ ਦੇ ਵਿੱਚ ਫੈਕਟਰੀ 'ਚ ਚਿੱਟਾ ਫੜਿਆ ਗਿਆ ਸੀਗਾ, ਲੁਧਿਆਣੇ ਇੱਕ ਫੈਕਟਰੀ ਲੱਗੀ ਸੀ ਚਿੱਟੇ ਦੀ, ਜਿਹਦੇ ਵਿੱਚ 60 65 किलो हैरोइन मौके तो बरामद हुई सी ते उन्हां ने पता नहीं किन्ने 100 करोड़ दा बिजनेस करके कई मुल्कां दे विच पैसा भेजिया होया सीगा
1: जी
18: ਉਹ ਇਹਨਾਂ ਦੇ ਰਾਜ ਦੇ ਵਿੱਚ ਆਪ ਜੀ ਦੇ ਰਾਜ ਦੇ ਵਿੱਚ ਹੋਇਆ ਸਰ ਤੇ ਯੁੱਧ ਨਸ਼ਿਆਂ ਵਿਰੁੱਧ ਤੁਸੀਂ ਤੁਹਾਡਾ ਡਾਟਾ ਕੀ ਆ ਕਿੰਨੇ ਬੰਦੇ ਕੱਢੇ ਹੁਣ ਤੱਕ ਤੁਸੀਂ ਯੁੱਧ ਲੜ ਕੇ ਕੋਈ ਡਾਟਾ ਹੈ ਕਿ ਕਿੰਨੇ ਬੰਦਿਆਂ ਨੂੰ ਤੁਸੀਂ ਨਸ਼ਾ ਮੁਕਤ ਕੀਤਾ ਕੋਈ ਡਾਟਾ ਨਹੀਂ ਹੈ ਨਥਿੰਗ ਡਾਟਾ ਇਹ ਹੈ ਕਿ 25,000 ਜੇਲਾਂ ਦੀ ਕਪੈਸਿਟੀ ਹੈ 36,000 ਕੈਦੀ ਹੈ 11,000 ਵਾਧੂ ਆ ਕਿਉਂ ਕਿਉਂਕਿ ਛੋਟੇ ਛੋਟੇ ਪੈਡਲਰ ਛੋਟੇ ਛੋਟੇ ਤੁਸੀਂ ਕੰਜ਼ਿਊਮਰ ਫੜ ਕੇ ਅੰਦਰ ਤਾੜ ਦਿੱਤੇ ਡਾਟਾ ਬਣਾਉਣ ਵਾਸਤੇ ਪਰ ਅੱਜ ਪੰਜਾਬ ਦੀਆਂ ਜੇਲ੍ਹਾਂ ਦੀ ਹਾਲਤ ਇਹ ਹੈ ਕਿ 44% ਇਹਨਾਂ ਦਾ ਡਾਟਾ ਹੈ ਹਾਈਕੋਰਟ ਦੇ ਵਿੱਚ ਮੈਂ ਕਹਿੰਦਾ ਹੁੰਦਾ ਕਿ ਇਹਨਾਂ ਦਾ ਹੀ ਡਾਟਾ ਇਸਤੇਮਾਲ ਕਰਾਂਗੇ ਅਸੀਂ 44% ਪੰਜਾਬ ਦੀਆਂ ਜੇਲ੍ਹਾਂ ਦਾ ਕੈਦੀ ਨਸ਼ੇੜੀ ਹੈ ਕੌਣ ਕਹਿ ਰਿਹਾ ਕੇਜਰੀਵਾਲ ਕਹਿ ਰਿਹਾ ਹੁਣ ਇਹ ਵੀ ਕਹਿ ਦੋ ਕਿ ਭਾਜਪਾ ਦੇ ਸਟੇਟਾਂ ਚੋਂ ਆਉਂਦੇ ਆ ਉਹ ਰਾਤ ਨੂੰ ਆਉਂਦੇ ਆ ਜੇਲ੍ਹਾਂ ਦੀ ਬੰਦੀ ਹੁੰਦੀ ਆ ਉਹ ਕੀ ਕਰਦੇ ਆ ਕਿ ਮਿਸਟਰ ਇੰਡੀਆ ਬਣ ਕੇ ਆਉਂਦੇ ਆ ਸਿੱਖਾਂ ਥਾਣੀ ਅੰਦਰ ਵੜ ਜਾਂਦੇ ਆ ਉਹ ਪੁੜੀਆਂ ਫੜਾ ਜਾਂਦੇ ਸਾਡੇ ਕੈਦੀਆਂ ਮਤਲਬ ਕਿ ਕੋਈ ਲੌਜਿਕ ਨਹੀਂ ਹੈ ਇਹਨਾਂ ਦੀਆਂ ਲੜਾਈਆਂ ਚ ਕੋਈ ਲੈਣਾ ਨਹੀਂ ਨਾ ਇਹ ਸਕੇ ਆ ਪੰਜਾਬ ਦੇ ਨਾ ਇਹਨਾਂ ਨੂੰ ਪੰਜਾਬ ਦਾ ਊੜਾ ਐੜਾ ਪਤਾ ਹੈ ਆਪਣੀਆਂ ਬਿਥਵੀਆਂ ਆਪਣੀਆਂ ਰਾਜਨੀਤੀਆਂ ਇਹ ਕਰੀ ਜਾਂਦੇ ਆ ਤੱਕ ਵੀ ਪਤਾ ਨਹੀਂ ਹੈ ਇਹਨਾਂ ਨੂੰ ਤਾਂ ਗੱਲ ਇਹ ਆ ਕਿ ਬਲਤੇਜ ਪੰਨੂ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਹੋਰੀ ਜੋ ਮਰਜ਼ੀ ਚੱਕ ਕੇ ਕਹੀ ਜਾਣ ਇਹਨਾਂ ਦਾ ਡਾਟਾ ਹੀ ਇਹਨਾਂ ਦੇ ਝੂਠ ਦਾ ਇੱਕ ਬਹੁਤ ਵੱਡਾ ਐ ਕਹਿ ਲੋ ਕਿ ਸਬੂਤ ਆ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ 5 ਸਾਲ ਝੂਠ ਬੋਲਿਆ ਬੇਵਕੂਫ ਬਣਾਇਆ ਨਤੀਜਾ ਕੁਛ ਨਹੀਂ ਹੈ
1: ਜੀ ਆਈ ਥਿੰਕ 2018 ਦੇ ਵਿੱਚ ਬਲਤੇਜ ਉਹਨਾਂ ਨੇ ਤੁਹਾਡੇ ਨਾਲ ਰਲ ਕੇ ਇੱਕ ਬੜੀ ਵੱਡੀ ਲਹਿਰ ਚਲਾਈ ਸੀ ਯਾਦ ਹੋਊਗਾ ਤੁਹਾਨੂੰ
18: ਸਰ ਮੈਨੂੰ ਕਿਉਂ ਨਹੀਂ ਯਾਦ ਮੈਂ ਤਾਂ ਇੱਥੇ ਤੁਹਾਡੇ ਨਾਲ ਵਾਧੂ

0: ਉਹ ਲਗਾ ਰਹਿ ਲੈਣਾ ਨਾ ਦੇਣਾ ਬੱਸ ਤੇ ਚੜ ਕੇ ਸਰ ਬੱਸ ਤੇ ਚੜ ਕੇ ਤਰਨ ਤਾਰਨ ਮੇਰੇ ਪਿੰਡ ਤੋਂ 200 ਕਿਲੋਮੀਟਰ ਆ
1: ਜਿਆਦਾ ਮੈਨੂੰ ਜਾਂਦੇ ਰਹੇ ਤੁਸੀਂ
0: 200 ਕਿਲੋਮੀਟਰ ਤਰਨ ਤਾਰਨ ਜਾਣਾ
1: ਜਿਹਨੂੰ ਉਹ ਵੀ ਦਿਨ ਯਾਦ ਤੁਸੀਂ ਤਰਨ ਤਾਰਨ ਜਦੋਂ ਰੈਲੀ ਕੱਢੀ ਮੈਨੂੰ ਉਹ ਵੀ ਯਾਦ
0: ਹਾਂਜੀ ਲੋਪੋ ਵਾਲਾ ਵੀ
1: ਮੇਰੇ ਨਾਲ ਸੀਗਾ ਲੋਪੋ ਵਾਲਾ ਵੀ ਸੀ ਜਦੋਂ ਤੁਸੀਂ ਕੈਪਟਨ ਸਾਹਿਬ ਦੇ ਚਾਹ ਪੀਣ ਗਏ ਉਹ ਵੀ ਯਾਦ
0: ਹਾਂ ਉਹ ਵੀ ਅਸੀਂ ਗਏ ਉਹ ਤਾਂ 18 ਦੀ ਗੱਲ ਹੈ ਨਾ ਜੀ 18-19 ਦੀ ਗੱਲ ਹੈ ਅਸੀਂ ਅਸੀਂ ਮਤਲਬ ਕਿ ਅਸੀਂ 2013 ਤੋਂ 6 ਸਾਲ ਕੰਮ ਕੀਤਾ
1: ਜੀ ਅਗੇਨ ਨਸ਼ੇ ਨਾ ਉਦੋਂ ਮੈਂ ਕਿਹਾ ਸੀ ਖਤਮ ਹੋਣੇ ਨਾ ਅਗਾਂਹ ਖਤਮ ਹੋਣੇ ਆ ਇੱਥੇ ਰਾਜਨੀਤੀ ਰੱਜ ਕੇ ਹੋਣੀ ਜਿਵੇਂ ਬੀਜੇਪੀ ਵਾਲੇ ਹੁਣ ਰੱਥ ਯਾਤਰਾ ਰਾਹੀਂ ਕਰ ਰਹੇ ਨੇ ਮੇਰੇ ਨਾਲ ਕਾਲਰ ਨੇ ਉਸ ਤੋਂ ਵੱਡਾ ਮਸਲਾ ਇੱਕ ਹੋਰ ਹੈ ਉਹਦਾ ਪੈਸੇ ਕਿ ਅੰਕੜਾ ਹੀ ਸਾਂਝਾ ਕਰ ਚੁੱਕੇ ਤੁਹਾਡਾ ਨਜ਼ਰੀਆ ਵੀ ਜਾਣਨਾ ਚਾਹਾਂਗੇ UPI ਤੇ ਚਾਰਜ ਲਾਉਣ ਦਾ ਜਿਹੜਾ ਰਸਤਾ ਖੁੱਲਿਆ ਕਾਲਰ ਵੈਲਕਮ ਜੀ
2: ਹੈਲੋ ਨਮਸਤੇ ਜੀ
1: ਜੀ ਨਮਸਕਾਰ ਜੀ
2: ਮੈਂ ਸੰਤੋਸ਼ ਬੋਲ ਰਹੀ ਹਾਂ ਸਾਡੇ ਜਦੋਂ ਰੇਡੀਓ ਤੇ ਅਸੀਂ ਸੁਣਦੇ ਹਾਂ ਰੇਡੀਓ
1: ਪਲੀਜ਼ ਮੈਨੂੰ ਆਫ ਦੀ ਏਅਰ ਕਾਲ ਕਰਿਓ ਦੱਸਿਓ ਕਿਹੜਾ ਏਰੀਆ ਤੁਹਾਡਾ 8:30 ਤੋਂ ਬਾਅਦ ਸਾਨੂੰ ਡਿਸਟਰਬ ਹਾਂਜੀ ਮੈਪਲ ਦੇ ਵਿਚ ਕੋਈ ਗੱਲ ਨੀ ਜੀ ਉਧਰ ਏਰੀਆ ਦੇ ਵਿਚ ਥੋੜੀ ਜੀ ਸਾਨੂੰ ਹੈ ਅਜੇ ਪਰ ਅਸੀਂ ਪਾਰਟ ਇਕ ਆਰਡਰ ਕੀਤਾ ਹੋਇਆ ਕਿਉਂਕਿ ਇਹ ਪਾਰਟ ਸਪੈਸ਼ਲ ਹੁੰਦੇ ਨੇ ਤੇ ਸਾਨੂੰ ਬੜੀ ਮੁਸ਼ਕਲ ਦੇ ਨਾਲ ਮਿਲਦੇ ਨੇ ਰੇਡੀਓ ਚੈਨਲ ਰੋਜ਼ ਰੋਜ਼ ਤੇ ਖੁੱਲਦੇ ਨੀ ਤੁਹਾਨੂੰ ਪਤਾ ਹੀ ਹੈ ਉਹ ਥੋੜਾ ਜਿਹਾ ਬਸ 5-7 ਦਿਨ ਹੋਰ ਠੀਕ ਹੋ ਜਾਊਗਾ ਸਾਰਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਕਾਲ ਪਲੀਜ਼ ਹੈਲੋ ਇਹੀ ਕਾਰਨ ਹੈ ਕਿ ਮੈਂ 10 ਵਜੇ ਤੱਕ ਸ਼ੋਅ ਨਹੀਂ ਕੀਤਾ ਨਹੀਂ ਤਾਂ 10 ਵਜੇ ਤੱਕ ਮੈਂ ਕਰ ਸਕਦਾ ਸੀ ਖਿੱਚ ਧੂ ਕੇ ਕਿਉਂਕਿ ਡਿਸਟਰਬੈਂਸ ਰਾਤ ਦੇ ਪ੍ਰੋਗਰਾਮ ਦੇ ਵਿਚ 9 ਵਜੇ ਤੋਂ ਬਾਅਦ ਆਉਣੀ ਹੈ ਥੋੜੇ ਦਿਨ ਨਹੀਂ ਵੇਟ ਕਰੋ ਆਪਾਂ ਠੀਕ ਕਰ ਲਵਾਂਗੇ ਹਾਂਜੀ ਵੈਲਕਮ ਜੀ
3: ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ
1: ਆਜੋ ਮਾਮੂ ਜੀ ਲੰਘ ਗਏ
3: ਹਾਂਜੀ ਹਾਂ ਤੇ ਪਹਿਲਾਂ ਤਾਂ ਬਹੁਤ ਜਿਆਦਾ ਖੁਸ਼ੀ ਦੀ ਗੱਲ ਆ ਵੀ ਗੱਲ ਨਹੀਂ ਹੋ ਸਕੀ
1: ਜੀ ਥੈਂਕ ਯੂ
3: ਬਹੁਤ ਵਧਾਈਆਂ ਚੜ੍ਹਦੀਆਂ ਗੱਲਾਂ ਬਹੁਤ ਅੱਛਾ ਮੈਂ ਤਾਂ ਮਿੰਟੂ ਜੀ ਦੀਆਂ ਗੱਲਾਂ ਸੁਣਦਾ ਸੀ ਮਿੰਟੂ ਜੀ ਇਹਨਾਂ ਦੀ ਕੀ ਕੀ ਦੱਸੀਏ ਤੁਸੀਂ ਤਾਂ ਇਹਨਾਂ ਦੇ ਡੈਡਿਆਂ ਦੀ ਗੱਲ ਕਰਦੇ ਹੋ ਅਸੀਂ ਤਾਂ ਇਹਨਾਂ ਦੇ ਵਿਚ ਵਿਚਰੇ ਆ ਇੱਕ ਵੀ ਕੰਮ ਇਹਨਾਂ ਨੇ ਮਤਲਬ ਸਹੁੰ ਖਾ ਕੇ ਮਤਲਬ ਜਿਵੇਂ ਕਹਿੰਦੇ ਵੀ ਮੁੱਕਰ ਗਏ ਹੁੰਦੇ ਆ ਇਹ ਸਾਰੇ ਕਿਸੇ ਚੀਜ਼ ਦੇ ਉੱਤੇ ਮੁੱਕਰੇ ਹੋਏ ਆ ਸਿਰਫ ਸਾਡੇ ਉਹਨਾਂ ਭੋਲੇ ਲੋਕਾਂ ਨੂੰ ਕਿਉਂਕਿ ਅਸਲ ਮੈਂ ਇਹਨਾਂ ਦੀ ਅੱਜ ਜੇ ਮਾੜੀ ਮੋਟੀ ਇੱਜ਼ਤ ਬਚੀ ਹੋਈ ਹੈ ਨਾ ਇਸ ਕਰਕੇ ਬਚੀ ਹੋਈ ਹੈ ਕਿਉਂਕਿ ਕੋਈ ਹੋਰ ਪਾਰਟੀ ਬਾਕੀ ਸਭ ਲੋਕ ਪਰਖ ਚੁੱਕੇ ਆ ਇਹ ਰਾਈਟ ਸੋ ਬਾਰਸ ਪੰਜਾਬ ਦੇ ਆਈ ਆ ਹੁਣ ਸੋ ਉਹਦੀ ਅਜੇ ਹੌਲੀ ਹੌਲੀ ਬੇਬ ਬਣ ਰਹੀ ਆ ਤੇ ਪਰ ਇਸ ਕਰਕੇ ਅਜੇ ਇਹ ਥੋੜਾ ਬਹੁਤਾ ਸਾਹ ਭਰਦੇ ਜਿਉਂ ਜਿਉਂ ਹੁਣ ਬਾਰਸ ਪੰਜਾਬ ਦੇ ਪਾਰਟੀ ਥੋੜੀ ਜਿਹੀ ਮੂਵਮੈਂਟ ਦੇ ਵਿਚ ਆ ਰਹੀ ਹੈ ਜਾਂ ਰਾਈਟ ਸੋ ਇਹਨਾਂ ਨੂੰ ਕਿਸੇ ਨੇ ਪਿੰਡਾਂ ਚ ਜਾਂ ਕਿਸੇ ਦੇ ਸਾਹਮਣੇ ਇਹ ਤੁਸੀਂ ਤਾਂ ਇਹਨਾਂ ਨਾਲ ਬਹਿਸ ਕੀ ਕਰਦੇ ਇਹ ਤਾਂ ਹੁਣ ਤੁਹਾਡੇ ਆਪਣੇ ਪੰਨੂ ਸਾਹਿਬ ਹੀ ਲਾ ਲਓ ਤੁਹਾਡੇ ਤਾਂ ਸਾਰਿਆਂ ਦੇ ਚੇਤੇ ਸੀ ਕਿਤੇ ਆ ਕੇ ਜਵਾਬਦੇਹੀ ਕਰਦੇ ਆ ਸੋ ਜੇ ਇੱਥੋਂ ਤੱਕ ਇਹੋ ਜਿਹੇ ਲੋਕ ਵੀ ਜਿਹੜੇ ਅੱਜ ਮਤਲਬ ਬੇਮੁੱਖ ਹੋ ਗਏ ਤੇ ਸਰਕਾਰ ਤੇ ਤਾਂ ਆਪਾਂ ਯਕੀਨ ਕਰਨਾ ਹੀ ਕੀ ਹੈ ਜੀ ਠੀਕ ਹੈ ਨਾ ਸੋ ਇਸ ਕਰਕੇ ਵੀ ਬਹੁਤ ਜ਼ਿਆਦਾ ਇਹਨਾਂ ਨੇ ਮਤਲਬ ਇੰਨਾ ਕੁ ਦਿਲ ਤੋੜਿਆ ਨਾ ਲੋਕਾਂ ਦਾ ਜ਼ਿੰਦਗੀ ਚ ਮੈਂ ਕਹਿੰਦਾ ਵੀ ਰੱਬ ਜਿੱਡਾ ਭਰੋਸਾ ਕਰਿਆ ਸੀ ਇਹਨਾਂ ਤੇ ਰਾਈਟ
1: ਬਿਲਕੁਲ ਅਜੇ ਵੀ ਲੋਕ ਮਹਿਸੂਸ ਕਰਦੇ ਨੇ ਕਿ ਅੱਛਾ ਹੈ ਚਲੋ ਅੱਛਿਆਂ ਨੂੰ ਅੱਛਾ ਲੱਗਣਾ ਚਾਹੀਦਾ
3: ਪਰ ਇਹ ਉਹ ਇਸੇ ਕਰਕੇ ਕਰਦੇ ਚਾਵਲਾ ਸਾਹਿਬ ਹੋਰ ਗੱਲ ਕੁਛ ਨੀ ਕਿਉਂਕਿ ਲੋਕਾਂ ਨੂੰ ਕਿਸੇ ਪਾਸੇ ਥੋੜੀ ਜਿਹੀ ਰਾਹਤ ਫੀਲ ਹੋਈ ਨਾ ਜਦੋਂ ਵੀ ਮੈਂ ਉਹੀ ਚੀਜ਼ ਦੱਸ ਰਿਹਾ ਵੀ ਅਜੇ ਕੋਈ ਅਜੇ ਜਿਹੜਾ ਬਦਲਾਅ ਦੇ ਰੂਪ ਦੇ ਵਿਚ ਜੇ ਆਪਾਂ ਦੇਖੀਏ ਤਾਂ ਬਾਰਸ ਪੰਜਾਬ ਦੇ ਥੋੜਾ ਬਹੁਤ ਆਮ ਹੀ ਭਰ ਰਿਹਾ ਉਹ ਵੀ ਆਲੀ ਸਾਹਿਬ ਦੇ ਨਾਲ ਨਾਲ ਸੋ ਬਾਕੀ ਸਾਰਾ ਕੁਛ ਹੀ ਲੋਕਾਂ ਨੂੰ ਕੁਛ ਨੀ ਨਜ਼ਰ ਆ ਰਿਹਾ ਉੱਥੇ ਔਰ ਆਪਾਂ ਇੱਥੇ ਆਪ ਬੈਠੇ ਗੱਲਾਂ ਕਰਦੇ ਜੇ ਜਿਵੇਂ ਹੁਣ ਬਾਈ ਜੀ ਹੋਣੀ ਤਾਂ ਉੱਥੇ ਦੇਖੋ ਕਿੰਨਾ ਵਿਚਰਦੇ ਆ ਕਿੰਨੀਆਂ ਮੁਸੀਬਤਾਂ ਚੱਲਦੇ ਆ ਉੱਥੇ ਕੀ ਕੁਛ ਹੋ ਰਿਹਾ ਲੋਕਾਂ ਦੇ ਨਾਲ ਬੋਲਣ ਤੇ ਉੱਤੇ ਸੱਚ ਬੋਲਣ ਤੇ ਸੋ ਇਹਨਾਂ ਨੇ ਤਾਂ ਉਹਨਾਂ ਵਾਲੇ ਰਿਕਾਰਡ ਵੀ ਤੋੜਤੇ ਜੀ
1: ਧੰਨਵਾਦ
3: ਬਹੁਤ ਜ਼ਿਆਦਾ
1: ਥੈਂਕ ਯੂ ਜੀ ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ ਜਿਵੇਂ ਸਾਡੇ ਭੈਣ ਜੀ ਨੇ ਸੰਤੋਸ਼ ਉਨ੍ਹਾਂ ਨੇ ਸਾਨੂੰ ਫੀਡਬੈਕ ਦਿੱਤੀ ਹੈ ਅਸੀਂ ਤੁਹਾਡੇ ਕੋਲੋਂ ਵੀ ਆਸਵੰਦ ਆ ਕਿ ਤੁਸੀਂ ਘਰਾਂ ਦੇ ਵਿਚ ਸੁਣਦੇ ਹੋ ਡੈਫੀਨੇਟਲੀ ਘਰ ਚ ਸੁਣਦੇ ਹੋਣਗੇ ਤੇ ਤੁਹਾਡੀ ਫੀਡਬੈਕ ਸਾਡੇ ਲਈ ਬੜੀ ਦੇਸੀ ਘਿਓ ਵਰਗਾ ਕੰਮ ਕਰੇਗੀ ਜ਼ਰੂਰ ਸਾਨੂੰ ਸਾਥ ਦਿਓ ਅਸੀਂ ਧੰਨਵਾਦੀ ਹੋਵਾਂਗੇ 9058131320 ਜਾਂ 416-716-7793 ਸ਼ਾਮ ਨੂੰ ਇਹ ਡਿਸਟਰਬੈਂਸ ਆਉਂਦੀ ਆਉਣੀ ਹੈ ਅਸੀਂ ਆਪਣੀ ਰੇਂਜ ਜਿਹੜੀ ਹੈ ਸ਼ਾਮ ਨੂੰ ਜਿਵੇਂ ਸਾਨੂੰ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਅਸੀਂ ਘੱਟ ਕਰਨੀ ਅਸੀਂ ਕਰ ਰਹੇ ਹਾਂ ਔਰ ਜਿਹੜੇ ਥਾਵਾਂ ਤੇ ਜਿਨ੍ਹਾਂ ਨੂੰ ਟੈਰੀਟੋਰੀ ਜਿਹੜੀ ਹੈ ਨਹੀਂ ਅਲਾਓ ਜੇ ਉਥੇ ਚਲਦੇ ਨੇ ਤਾਂ ਉਹ ਉਨ੍ਹਾਂ ਦਾ ਵੀ ਫਾਲਟ ਹੋ ਸਕਦਾ ਨਾ ਕਿ ਸਾਡਾ ਦੋਨੋਂ ਹੱਥਾਂ ਨਾਲ ਵੇਖੀ ਤਾੜੀ ਵੱਜਦੀ ਹੈ ਸਾਡਾ ਉਹ ਜਿਹੜਾ ਫ੍ਰੀਕੁਐਂਸੀ ਜਿਹੜੀ ਲੈਵਲ ਹੈ ਅਸੀਂ

0: ਕੋਲੋਂ ਕਰ ਰਿਹਾ, ਹੋ ਸਕਦਾ ਕੋਈ ਦੂਸਰਾ ਘੱਟ ਨਾ ਕਰ ਰਿਹਾ ਹੋਵੇ ਤੇ ਉਹਦੇ ਕਰਕੇ ਡਿਸਟਰਬੈਂਸ ਸਾਡੇ ਪ੍ਰੋਗਰਾਮ ਨੂੰ ਆ ਰਹੀ ਹੋਵੇ, ਇਹਦੇ ਤੇ ਸਾਡੇ ਇੰਜੀਨੀਅਰ ਸਾਡੇ ਜਿਹੜੇ ਵਕੀਲ ਨੇ ਉਹ ਲੱਗੇ ਹੋਏ ਨੇ। ਹਾਂਜੀ
1: ਜੀ, ਆ ਜੋ ਸਵਾਲ ਪੁੱਛਦੇ ਭਾਈ,
0: UPI। ਹਾਂਜੀ ਮਿੰਟੂ ਜੀ,
2: ਦੇਖੋ ਜਿਹੜਾ UPI ਹੈ, UPI ਦਾ ਮਤਲਬ ਹੁੰਦਾ ਯੂਨੀਫਾਈਡ ਪੇਮੈਂਟਸ ਇੰਟਰਫੇਸ, ਠੀਕ ਹੈ ਜੀ, ਜਿਸ ਨੂੰ ਕੰਟਰੋਲ ਕਰਦਾ MPCI ਸਾਡਾ, ਜਿਹੜਾ ਕਹਿ ਲੋ ਕਿ ਨੈਸ਼ਨਲ ਪੇਮੈਂਟ ਸਿਸਟਮ ਹੈ, ਨਿਗਮ ਹੈ ਇਹਨਾਂ ਦਾ ਇੱਕ, ਠੀਕ ਹੈ ਜੀ, MPCI ਬੋਲਦੇ ਉਹਨੂੰ। ਇੰਟਰਫੇਸ ਮਤਲਬ ਸਾਡੇ ਬੈਂਕ ਖਾਤੇ ਕਨੈਕਟਡ ਹੁੰਦੇ ਆ, ਜਿਵੇਂ ਆਹ ਗੂਗਲ ਪੇ ਆ, ਫਲਾਣਾ ਪੇ ਆ, ਟਮਕਾਣਾ ਪੇ ਆ, ਔਰ ਮੈਂ ਇਸ ਨੂੰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਚ ਸਭ ਤੋਂ ਅਹਿਮ ਮੰਨਦਾ। ਜੇਕਰ ਕੋਈ ਮੋਦੀ ਭਗਤ ਆ ਕੇ ਮੈਨੂੰ ਕਹੇ ਨਾ ਕਿ ਯਾਰ ਤੂੰ ਦੱਸ ਕੋਈ ਮੋਦੀ ਚ ਇੱਕ ਵੀ ਕੋਈ ਕਾਮਯਾਬੀ, ਤਾਂ ਮੈਂ ਉਹਨੂੰ ਬਿਨਾਂ ਹਿਚਕਚਾਹਟ ਤੇ ਕਹੂੰਗਾ ਕਿ UPI ਸਿਸਟਮ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਸੀ, ਨਿਰਸੰਕੋਚ, ਕਿਉਂਕਿ ਮੈਂ ਇੱਦਾਂ ਦਾ ਹੀ ਹਾਂ ਸਰ। ਜੇ ਕੋਈ ਮੈਨੂੰ ਕੁਆਲਿਟੀ ਲੱਗਦੀ ਆ ਕਿਸੇ ਚ, ਕੋਈ ਖਾਸੀਅਤ ਲੱਗਦੀ ਆ ਕਿਸੇ ਦੀ, ਵਧੀਆ ਨੀਤੀ ਲੱਗਦੀ ਆ, ਤਾਂ ਮੈਂ ਬੋਲਦਾ। ਮੈਂ ਕਦੇ ਫੇਸਬੁੱਕ ਇੰਸਟਾ ਵਾਲਿਆਂ ਨੂੰ ਨਹੀਂ ਦੇਖਿਆ ਕਿ ਉਹਨਾਂ ਦਾ ਵੇਗ ਕੀ ਹੈ। ਗੱਲ ਅਸਲ ਚ ਇਹ ਆ ਕਿ ਹੁਣ ਹੁਣ ਉਸ ਚੀਜ਼ ਨੂੰ ਇਹ ਆਪਣੀ ਜਿੱਦਾਂ ਕਹਿ ਲੋ ਕਿ ਕਲੰਕਿਤ ਕਰਨ ਜਾ ਰਹੇ। ਜਿਹੜਾ ਉਹ ਇੰਟਰਫੇਸ ਹੈ, ਇੱਕ ਗੇਟਵੇ ਆ, ਉਹ ਤੁਸੀਂ ਉਹਦੇ ਚ ਕਮਾਂਡ ਦਿਓਗੇ, ਪ੍ਰੋਗਰਾਮਿੰਗ ਹੋਏਗੀ, NPCI ਜਾਏਗੀ, ਨਾਲ ਦੀ ਨਾਲ ਤੁਹਾਡਾ ਬੈਂਕ ਖਾਤਾ ਜਿਹੜਾ ਉਹ ਚੱਕੇਗਾ, ਤੁਹਾਡੇ ਬੈਂਕ ਖਾਤੇ ਚੋਂ ਪੈਸਾ ਚੱਕ ਕੇ ਦੂਜੇ ਦੇ ਬੈਂਕ ਖਾਤੇ ਚ ਚਲਾ ਗਿਆ, ਜਾਂ ਖਾਤੇ ਤੋਂ ਖਾਤੇ ਚ ਚਲਾ ਗਿਆ, ਨੰਬਰ ਤੋਂ ਨੰਬਰ, ਜੋ ਵੀ ਹੈ ਬੈਂਕ ਖਾਤਾ ਹੀ ਕੰਮ ਕਰਦਾ।
0: ਬਿਲਕੁਲ,
2: ਮਤਲਬ ਕਿ ਇਹ ਸਿਸਟਮ ਹੈ, ਔਰ ਇਸ ਸਿਸਟਮ ਦੀ ਸਾਨੂੰ ਕਿੰਨੀ ਜ਼ਿਆਦਾ ਸਹੂਲੀਅਤ ਹੈ। ਜੇ 25-26 ਦਾ ਡਾਟਾ ਚੱਕੋਗੇ, 24,162 ਕਰੋੜ, ਤੁਹਾਡੀ ਭਾਸ਼ਾ ਚ 241.62 ਬਿਲੀਅਨ ਟ੍ਰਾਂਜੈਕਸ਼ਨ ਹੋਈਆਂ ਨੇ ਇੱਕ ਸਾਲ ਦੇ ਵਿੱਚ, ਯਾਨੀ ਔਸਤਨ 66 ਕਰੋੜ UPI ਟ੍ਰਾਂਜੈਕਸ਼ਨ ਹੁੰਦੀ ਆ ਉਹ ਇੱਕ ਦਿਨ ਚ, ਤੇ ਸਲਾਨਾ ਜੇ ਤੁਸੀਂ ਉਹਦਾ ਵਾਲੀਅਮ ਦੇਖੋਗੇ ਰਕਮ ਦਾ, ਤਾਂ 314 ਲੱਖ ਕਰੋੜ, 314 ਲੱਖ ਕਰੋੜ, ਯਾਨੀ ਜੇ ਤੁਸੀਂ ਵੇਖੋਗੇ ਤਾਂ ਪਰ ਡੇ 80,000 ਕਰੋੜ ਤੋਂ 90,000 ਕਰੋੜ ਦੀਆਂ ਟ੍ਰਾਂਜੈਕਸ਼ਨਾਂ ਇੰਡੀਅਨ ਲੋਕ ਕਰਦੇ ਆ। ਪਾਈ 500 ਪਾਈ ਆਂਡੇ ਲੈ ਚੱਕ ਬਾਈ 200, ਮੈਂ ਕਦੇ ਕੈਸ਼ ਨਹੀਂ ਰੱਖਿਆ, ਪਿਛਲੇ 5 ਸਾਲ ਤੋਂ ਮੇਰੇ ਕੋਲ ਕੈਸ਼ 1 ਰੁਪਇਆ ਨਹੀਂ ਹੁੰਦਾ ਜੀ। ਮੇਰੇ ਬ੍ਰਦਰ ਕੋਲ ਹੁੰਦਾ ਗੱਡੀ ਦੇ ਵਿੱਚ, ਮੈਂ ਨਹੀਂ ਰੱਖਦਾ ਕੈਸ਼, ਮੈਂ ਵੈਸੇ ਵੀ ਕੈਸ਼ ਨਹੀਂ ਰੱਖਦਾ। ਵੈਸੇ ਵੀ ਭਗਵੰਤ ਮਾਨ ਨੇ ਸਿਖਾਤਾ ਕਿ ਸਾਰਾ ਕੁਛ ਆਨਲਾਈਨ ਹੀ ਰੱਖੋ ਅੱਜ ਦੇ ਜ਼ਮਾਨੇ ਚ। ਤੋ ਗੱਲ ਇਹ ਆ ਕਿ ਬਾਈ ਹੁਣ ਜਦੋਂ ਤੁਸੀਂ ਲਾਤਾ ਚਾਰਜ, ਤੁਸੀਂ ਉਹ ਅੰਕੜੇ ਜਿਹੜੇ ਦਿੱਤੇ ਹੋਣਗੇ ਹੁਣ ਉਹਦੇ ਤੇ ਤਾਂ ਰੈਪੀਟੇਸ਼ਨ ਦੀ ਜ਼ਰੂਰਤ ਨਹੀਂ। ਰੌਲਾ ਹੁਣ ਇਹ ਆ ਕਿ ਇਹਨਾਂ ਨੇ ਕਹਿਤਾ ਕਿ ਲਾਇਆ ਨਹੀਂ, ਮਤਲਬ ਕਿ ਲਾਇਆ ਨਹੀਂ, ਇਹ ਵਿਰੋਧੀ ਐਵੇਂ ਰੌਲਾ ਪਾਉਂਦੇ ਭਾਰਤੀ ਜਨਤਾ ਪਾਰਟੀ ਵਾਲੇ, ਬਿਲਕੁਲ ਹੀ ਝੂਠ ਬੋਲਦੇ ਆ। ਲਾਉਣ ਦਾ ਰਾਹ ਖੁੱਲ ਗਿਆ, ਗੈਜਟ ਜਿਹੜਾ ਹੈ ਇੰਡੀਆ ਦਾ ਆ ਗਿਆ, ਇੰਡੀਅਨ ਗੌਰਮੈਂਟ ਦਾ ਗੈਜਟ ਦੇ ਵਿੱਚ ਉਸ ਚੀਜ਼ ਨੂੰ ਨੋਟੀਫਾਈਡ ਕਰ ਦਿੱਤਾ ਗਿਆ। ਤਾਂ ਅੰਜੂ ਜੀ ਉਹਦੇ ਚ ਕੀ ਹੁੰਦਾ ਕਿ ਜਦੋਂ ਬੈਂਕਾਂ ਨੂੰ ਰਸਤਾ ਮਿਲ ਗਿਆ ਤਾਂ ਉਹ ਲਾਉਣਗੇ ਹੀ ਲਾਉਣਗੇ। ਜਦ ਕਿਸੇ ਨੂੰ ਰਸਤਾ ਮਿਲ ਗਿਆ ਗੌਰਮੈਂਟ ਨੂੰ ਲਾਏਗਾ ਹੀ ਲਾਏਗਾ। ਕਿਉਂ ਹੁਣ ਉਹਦੇ ਚ ਕੀ ਹੈ ਕਿ ਇਹਨਾਂ ਨੇ ਕਿਹਾ ਕਿ ਯੂਜ਼ਰ ਟੂ ਯੂਜ਼ਰ ਨਹੀਂ, ਮਤਲਬ ਮੈਂ ਆਪਦੀ ਵਾਈਫ ਨੂੰ ਪੈਸੇ ਪਾ ਰਿਹਾ, ਉਹ ਕਹਿੰਦੀ ਕਿ ਲਿਆ ਮੈਂ ਸੁਰਖੀ ਬਿੰਦੀ ਲਿਆਣੀ ਆ, ਲੈ ਪਾਲਾ 1200, ਕੜਕ 1200 ਗਿਆ। ਉਹੀ ਮਿੰਟੂ ਗੁਰੂ ਸਰੀਆ ਘਰੋਂ ਬਾਹਰ ਨਿਕਲਦਾ, ਉਹ ਜਾ ਕੇ 2200 ਰੁਪਇਆ ਇੱਕ ਦੁਕਾਨ ਤੋਂ ਖੰਡ ਖਰੀਦ ਕੇ ਦਿੰਦਾ। ਹੁਣ ਉੱਥੇ ਮਰਚੈਂਟ ਉਹੀ ਮਿੰਟੂ ਗੁਰੂ ਸਰੀਆ ਜਦ ਉਹ ਦੁਕਾਨ ਤੇ ਗਿਆ ਤਾਂ ਉਹਨੂੰ ਭੁਗਤਾਨ ਕਰਨਾ ਪੈ ਗਿਆ। ਹੁਣ ਦੁਕਾਨਦਾਰ ਕੋਲ ਆਪਸ਼ਨ ਇਹ ਆ ਕਿ ਜਾਂ ਤਾਂ ਉਹ ਤੁਹਾਡੇ ਤੋਂ ਹੀ ਲਊਗਾ,
0: ਬਿਲਕੁਲ,
2: ਜਾਂ ਉਹ ਇਨਕਾਰ ਕਰੂਗਾ, ਫਿਰ ਮੇਰੇ ਕੋਲ ਕੈਸ਼। ਫਿਰ ਮਿੰਟੂ ਗੁਰੂ ਸਰੀਆ ਜਿਹਨੇ ਕੈਸ਼ ਬੰਦ ਕਰ ਦਿੱਤਾ ਚੱਕਣਾ ਕਈ ਸਾਲਾਂ ਤੋਂ, ਫਿਰ ਉਹ ਕੈਸ਼ ਲੱਭੂਗਾ। ਤੇ ਤੁਸੀਂ ਜਿਹੜੀਆਂ ਯੋਜਨਾਵਾਂ ਲਿਆਂਦੀਆਂ, ਚਾਹੇ ਨੋਟਬੰਦੀ ਚਾਹੇ ਕੁਝ ਵੀ, ਉਹ ਕਾਹਦੇ ਕਰਕੇ ਸੀ ਕਿ ਕੈਸ਼ ਫਲੋ ਨੂੰ ਰੋਕਿਆ ਜਾਵੇ, ਕੈਸ਼ ਹੋਲਡਿੰਗ ਨੂੰ ਰੋਕਿਆ ਜਾਵੇ। ਹੁਣ ਜਦੋਂ ਅਗਲਾ ਕਹੇਗਾ ਕਿ ਭਾਈ ਮੈਂ ਤਾਂ UPI ਨਹੀਂ ਕਰਵਾਉਂਦਾ, ਜੇ ਤੂੰ ਮੈਨੂੰ ਐਕਸਟਰਾ ਚਾਰਜ ਨਹੀਂ ਦੇਣੇ ਤਾਂ ਡੈਬਿਟ ਕਾਰਡ ਦੇ, ਕ੍ਰੈਡਿਟ ਕਾਰਡ ਦੇ, ਤਾਂ ਰੌਲਾ ਤਾਂ ਉਹੀ ਹੈ ਕਿ ਬੈਂਕ ਸਾਡੇ ਤੋਂ ਪਹਿਲਾਂ ਹੀ ਕੁਝ ਬੈਂਕ ਤਾਂ ਵਿਜ਼ਿਟ ਕਰ ਲਈਏ ਨਾ ਖਾਲੀ ਉਹਨਾਂ ਦੀ ਬ੍ਰਾਂਚ, ਤਦ ਵੀ ਚਾਰਜ ਲਾਉਂਦੇ ਨੇ।
0: ਬਿਲਕੁਲ,
2: ਤੁਸੀਂ ਤੁਸੀਂ ਬੈਂਕ ਖਾਤੇ ਦੀ ਆਹ ਲੈਣੀ ਆ, ਚੈੱਕ ਬੁੱਕ, ਏਟੀਐਮ ਲੈਣਾ, ਏਟੀਐਮ ਦੀਆਂ ਟ੍ਰਾਂਜੈਕਸ਼ਨਾਂ ਦੋ ਕੇ ਚਾਰ ਆ, ਉਸ ਤੋਂ ਵੱਧ ਲਓਗੇ ਤਾਂ ਯਾਨੀ ਜੇ ਤੁਸੀਂ ਬੈਲੈਂਸ ਮੇਨਟੇਨ ਨਾ ਰੱਖ ਸਕੇ ਤਦ ਪੈਨਲਟੀ। ਇੰਨਾ ਕੁਛ ਦਿੰਨੇ ਆ ਅਸੀਂ ਆਲਰੇਡੀ ਬੈਂਕ ਨੂੰ,
0: ਬਿਲਕੁਲ
2: ਇੰਨੀਆਂ ਸਰਵਿਸਿਸ ਦਾ ਚਾਰਜ ਦਿੰਨੇ ਆ, ਤਾਂ ਫਿਰ ਯੂਪੀਆਈ ਦਾ ਮਤਲਬ ਇਹ ਆ ਕਿ ਇੱਕ ਐਸੀ ਪ੍ਰਾਪਤੀ ਮੈਂ ਮੰਨਦਾ ਕਿ ਜਿਹਨੇ ਸਾਡਾ ਜ਼ਿੰਦਗੀ ਦਾ ਢੰਗ ਹੀ ਬਦਲ ਦਿੱਤਾ। ਉਹਨੂੰ ਵੀ ਮੋਦੀ ਸਰਕਾਰ ਨੇ ਹੁਣ ਕਿਤੇ ਨਾ ਕਿਤੇ ਕਹਿ ਲੋ ਕਿ ਇੱਕ ਕਮਾਈ ਦਾ ਸਾਧਨ ਮੰਨ ਲਿਆ, ਕਿਉਂਕਿ ਲੋਕਾਂ ਦੀ ਸਹੂਲੀਅਤ ਹੈ। ਹੁਣ ਮੈਂ ਥੋੜੀ ਫਿਰ ਵਾਪਸ ਜਾਊਂਗਾ ਬਿਜਲੀ ਬਿੱਲਾਂ ਦੇ ਕਤਾਰ ਚ,
0: ਬਿਲਕੁਲ
2: ਮੈਂ ਥੋੜੀ ਦੁਬਾਰਾ ਜਾ ਕੇ ਹੁਣ ਉੱਥੋਂ ਕੈਸ਼ ਕਢਾਊਂਗਾ। ਜੇ ਮੈਂ ਕੈਸ਼ ਕਢਾਊਂਗਾ ਪਹਿਲਾਂ ਤਾਂ ਮੈਨੂੰ ਟ੍ਰਾਂਜੈਕਸ਼ਨ ਦਾ ਉੱਥੋਂ ਨਹੀਂ ਸਰ, ਉੱਥੋਂ ਹੀ ਮੈਨੂੰ ਏਟੀਐਮ ਦੇ ਟ੍ਰਾਂਜੈਕਸ਼ਨਾਂ ਦੇ ਪੈਸੇ ਪੈਣੇ ਆ ਨਾ,
0: ਬਿਲਕੁਲ ਉਹੀ ਤਾਂ ਮੈਂ ਕਹਿ ਰਿਹਾ, ਉੱਥੇ ਵੀ ਚਾਰਜ ਤਾਂ
2: ਫਿਰ ਯੂਪੀਆਈ ਦਾ ਹੀ ਦੇ ਦੂੰਗਾ ਮੈਂ। ਇਹ ਇਹਨਾਂ ਨੇ ਇੱਕ ਸਾਧਨ ਲੱਭ ਲਿਆ, ਇਹ ਝੂਠ ਬੋਲਦੇ ਆ ਕਿ ਚਾਰਜਸ ਨਹੀਂ ਲੱਗਣਗੇ, ਚਾਰਜਸ ਲੱਗਣਗੇ
0: ਲੱਗਣਗੇ। ਮੈਨੂੰ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਟ੍ਰਾਂਜੈਕਸ਼ਨ ਇੰਨੀਆਂ ਹੋ ਰਹੀਆਂ ਨੇ, ਜਿਵੇਂ ਤੁਸੀਂ ਦੱਸਿਆ ਰੇਹੜੀ ਵਾਲੇ ਤੋਂ ਲੈ ਕੇ, ਆਪਾਂ ਗੱਲ ਕੀਤੀ ਸੀ ਇੰਡੀਆ ਤੋਂ ਆ ਕੇ ਬੜਾ ਈਜ਼ੀ ਹੋ ਗਿਆ ਜੀ, ਬੜਾ ਈਜ਼ੀ ਹੋ ਗਿਆ, ਬਟ ਮੈਂ ਉਹਦੇ ਨੇ ਗੱਲ ਕਹਿ ਕੇ ਵੀ ਆਇਆ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਦੀ ਪੇ ਵੀ ਕਰਨੀ ਪੈਣੀ ਹੈ। ਤੁਸੀਂ ਅੱਜ ਖੁਸ਼ ਹੋ ਕਿ ਆਹ ਜਿਹੜਾ ਕੰਮ ਵਧੀਆ ਹੋ ਗਿਆ, ਵਧੀਆ ਹੋ ਗਿਆ, ਡੈਫੀਨੇਟਲੀ ਕੋਈ ਦੋਰਾ ਨਹੀਂ, ਬਹੁਤ ਵਧੀਆ, ਸੁਪਰ ਫਾਸਟ ਸਰਵਿਸ ਹੈ। ਤੁਸੀਂ ਬੈਂਕ ਜਾਓ ਚਾਹੇ ਨਾ ਜਾਓ, ਕੈਸ਼ਲੈਸ ਤੁਰੇ ਫਿਰੋ, ਹਾਂਜੀ, ਤੇ ਕੰਮ ਕਰ ਸਕਦੇ ਹੋ। ਬਟ ਜਿਹੜਾ ਮੈਂ ਪੁਆਇੰਟ ਚਾਰ ਪੰਜ ਮਹੀਨੇ ਹੀ ਦੇ ਕੇ ਆਇਆ ਸੀ, ਅੱਜ ਉਹ ਸੱਚ ਹੋ ਗਿਆ ਕਿ ਰਾਹ ਖੁੱਲ ਗਿਆ ਇੱਕ ਕਿਸਮ ਦਾ ਤੁਹਾਡੀ ਜੇਬ ਖਾਲੀ ਕਰਨ ਦਾ। ਬੇਕਾ ਸਮਾਂ ਸਾਡੇ ਕੋਲ ਦੋ ਤਿੰਨ ਮਿੰਟ ਹੀ ਨੇ, ਪਰ ਅੱਜ ਇੱਕ ਵਿਧਾਇਕ ਦੇ ਥੱਪੜ ਨੇ ਸਰਕਾਰ ਹਿਲਾਈ ਪਈ ਹੈ, ਪਰ ਸਰਕਾਰ ਨੂੰ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ? ਕੋਈ ਕਿਤੇ ਬੰਦਾ ਮਰ ਗਿਆ ਤਾਂ ਨਹੀਂ ਮੰਨਿਆ ਇਨ੍ਹਾਂ ਨੇ, ਬੰਦਾ ਕੁੱਟ ਕੁੱਟ ਛਲੀਆਂ ਵਾਂਗੂ ਮੁੱਧ ਮੋਇਆ ਕਰਦਾ ਤਾਂ ਨਹੀਂ ਇਨ੍ਹਾਂ ਤੇ ਕੋਈ ਅਸਰ ਪਿਆ? ਇਹ ਥੱਪੜ ਦਾ ਕੋਈ ਅਸਰ ਪਊ
2: ਨਹੀਂ, ਇਹ ਵਿਧਾਇਕਾਂ ਤੇ ਤਾਂ ਅਸਰ ਪੈ ਜਾਊਗਾ ਨਾ, ਇਨ੍ਹਾਂ ਤੇ ਤਾਂ ਅਸਰ ਪੈ ਜਾਊਗਾ। ਜਿਹੜੇ ਲੋਕ ਆਮ ਲੋਕਾਂ ਤੋਂ ਵੋਟਾਂ ਲੈ ਕੇ ਉਹਨਾਂ ਨੂੰ ਥੱਪੜ ਮਾਰ ਰਹੇ ਆ, ਤਾਂ ਗਾਂ ਉਹ ਵੀ ਤੇ ਇਹਨਾਂ ਨੂੰ ਵੋਟਾਂ ਦਾ ਹੀ ਥੱਪੜ ਮਾਰਨਗੇ ਨਾ, ਥੱਪੜ ਕੇ ਬਦਲੇ ਥੱਪੜ ਹੀ ਮਿਲੇਗਾ। ਤੋ ਜਿਹੜੇ ਇਹ ਲੋਕ ਆ, ਇਹ ਆਮ ਲੋਕ, ਦਰਅਸਲ ਕੀ ਆ ਕਿ ਇਹ ਆਮ ਲੋਕਾਂ ਦਾ ਨਕਾਬ ਪਾ ਕੇ ਆਏ ਉਹ ਲੋਕ ਸੀਗੇ ਜਿਨ੍ਹਾਂ ਦੇ ਅੰਦਰ ਉਹੀ ਕੁਝ ਸੀ ਜਿਹੜਾ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੇ ਅੰਦਰ ਸੀ। ਉਹ ਗਾਹੇ ਬਗਾਹੇ ਵੇਲੇ ਕੁ ਵੇਲੇ ਨਿਕਲ ਜਾਂਦਾ। ਹੁਣ ਵਿਧਾਇਕਾ ਐਡੀ ਝੂਠੀ ਆ, ਇਹਦੇ ਕਿਸੇ ਤੁਹਾਡੇ ਕੋਲ ਟਾਈਮ ਥੋੜਾ, ਇਹਦੇ ਕਿਸੇ ਮੈਂ ਕੱਲ ਵੀ ਦੱਸੇ ਆ ਕਈ, ਐਪਲ ਅਜੇ ਵੀ ਫਰਾਰ ਆ, ਨੂੰਹ ਤੇ ਪਰਚਾ ਕਟਾਇਆ ਤਾਂ ਜਦ ਨੂੰਹ ਦੀ ਫੈਮਿਲੀ ਆਈ ਸਭ ਨੇ ਭੱਜ ਵਗੀ ਬੀਬੀ, ਪੋਸਟ ਪਾਉਣ ਤੇ ਪਰਚਾ ਕਰਵਾਤਾ। ਕੱਲ ਇੰਨੀ ਝੂਠੀ ਆ, ਜਦੋਂ ਇੱਕ ਸਾਈਡ ਦੀ ਵੀਡੀਓ ਨਿਕਲੀ ਤੇ ਇਹ ਝੂਠੀ ਵਿਧਾਇਕਾ ਕਹਿੰਦੀ ਕਹਿੰਦੀ ਕਿ ਮੈਂ ਤਾਂ ਕੱਲੀ ਚਾਬੀ ਕੱਢੀ ਚਪੇੜ ਨੀ ਮਾਰੀ, ਉੱਤੋਂ ਦੂਜੇ ਐਂਗਲ ਤੋਂ ਕੈਮਰਾ ਸੀ ਪਿੱਛੋਂ, ਉਹਦੇ ਚੋਂ ਬਾਰੀ ਖੋਲ ਕੇ ਉਹਨੂੰ ਥੱਲੇ ਤਾਰ ਕੇ ਸੱਜੇ ਹੱਥ ਨਾਲ ਚਪੇੜ ਮਾਰੀ ਇਹਨੇ ਵੀ ਚਾਬੀ। ਮੈਂ ਕਿਹਾ ਉਹਦੇ ਬੁੱਲਾਂ ਚ ਟੁੰਗੀ ਸੀ ਵੀ ਜਿਵੇਂ ਜਰਦਾ ਲੱਗਾ ਹੁੰਦਾ ਕਿ ਉੱਥੋਂ ਕੱਢਣੀ ਸੀ ਚਪੇੜ ਮਾਰ ਕੇ। ਜਦਕਿ ਅਖੇ ਜੀ ਉਹ ਭਜਾਈ ਵੀ ਜਾਂਦਾ ਸੀ ਫਲਾਂ ਟਮਕਾ, ਗੌਰ ਨਾਲ ਵੀਡੀਓ ਦੇਖੋ ਸਾਹਿਬ, ਮੋਰੇ ਜੇਸੀਬੀ ਖਲੋਤੀ ਆ,
0: ਬਿਲਕੁਲ
2: ਟਰੱਕ ਦਾ ਲੰਘ ਹੀ ਹੈ ਨੀ। ਏਡੀ ਬੇਵਕੂਫ ਬਣਾਉਣ ਵਾਲੀ ਇਹ ਪ੍ਰਜਾਤੀ ਮਿਲੀ ਆ ਸਾਨੂੰ ਕਿ ਗੱਲ ਹੀ ਛੱਡ ਦੋ, ਇੰਨੇ ਕੌਨਫੀਡੈਂਸ ਨਾਲ ਝੂਠ ਮਾਰਦੇ ਕਿ ਇਹਨਾਂ ਨੂੰ ਐ ਲੱਗਦਾ ਵੀ ਅਗਲੇ ਨੂੰ ਸ਼ਾਇਦ ਨਰਾਤਾ ਹੋ ਗਿਆ, ਅਗਲੇ ਨੂੰ ਦੀਦਾ ਹੀ ਕੱਖ ਨਹੀਂ ਹੈ। ਹੁਣ ਜਦੋਂ ਇਹ ਵਰਜ਼ਨ ਵੀ ਪੁੱਠਾ ਪੈ ਗਿਆ, ਉਸ ਤੋਂ ਬਾਅਦ ਬੀਬੀ ਬਸ ਇਹਦੀ ਇੱਕ ਕਲਾ, ਇਹ ਚੁੱਪ ਕਰਕੇ ਬਹਿ ਜਾਊਗੀ, ਕੁਝ ਵੀ ਨੀ ਬੋਲਣਾ ਇਹਨੇ, ਕੁਝ ਵੀ ਨੀ ਬੋਲਣਾ, ਮਲਾ ਲਓ ਫੋਨ, ਹੁਣ ਫੋਨ ਹੀ ਨੀ ਚੱਕਣਾ। ਤੋ ਕਹਿਣ ਦਾ ਮਤਲਬ ਇਹ ਆ ਕਿ ਸਰਕਾਰ ਨੂੰ ਫਰਕ ਪੈਣਾ ਹੀ ਪੈਣਾ ਹੈ ਸਾਹਿਬ। ਮੇਰੀ ਗੱਲ ਇੱਥੇ ਕਾਗਜ਼ ਤੁਹਾਡੇ ਕੋਲ ਪਿਆ ਹੋਣਾ, ਅੰਜੂ ਜੀ ਕੋਲ ਪਿਆ ਹੋਣਾ, ਲਿਖ ਲਓ ਕਿ ਜਿਹੜੀ ਪੀਕ ਆਮ ਆਦਮੀ ਪਾਰਟੀ ਨੇ ਹਾਸਲ ਕਰਨੀ ਸੀ ਕਰ ਲਈ, ਜਿਹੜੀ ਚੋਟੀ ਸਰ ਕਰਨੀ ਸੀ ਕਰ ਲਈ, ਇਸ ਚੋਟੀ ਤੋਂ ਇਹਨਾਂ ਦੇ ਬਹੁਤ ਸਾਰੇ ਬੰਦੇ ਗਾਉਣ ਖਾਈ ਚ ਡਿੱਗ ਪੈਣਗੇ ਅਗਲੇ
0: ਜੀ। ਬਹੁਤ ਸ਼ੁਕਰੀਆ ਮੀਡੀ ਜੀ, ਥੈਂਕ ਯੂ,
2: ਧੰਨਵਾਦ।
0: ਦੋਸਤੋ ਜਾਂਦੇ ਜਾਂਦੇ,
3: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਜ਼ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

culture, and unity. CJMR 1320.

ಹೆಸರು ಸಾಂಬಿನಿ ಹುದ್ದೆ ಮನೆ ಇಂದಿರಾ ಜಿ ಕೂಡ ಮಾರೇ ಜನರು

अंधेरी रात, एक बरसात, एक खौफनाक मौत और एक लड़की।

0: ਖੇਡਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: This is CJMR 1320, the voice of the city.

You're listening to CJMR 1320, the voice of the city.

0: voice for your community. The voice of the city. CJMR 1320.
1: ਆ ਕੌਣ ਆ? ਆ ਬਿਨਾਂ ਗੱਲੋਂ ਨੀ ਅੱਖਾਂ ਜੀਆਂ ਚਾੜੀ ਫਿਰਦੇ?

ਸਾਨੂੰ ਮੰਜ਼ਲਾਂ ਨਾਲ ਪਿਆਰ ਵੀਰੇ ਹੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ।

You're listening to CJMR 1320, the voice of the city.

0: is CJMR 1320, the voice of the city.
1: ਹਾਂ ਤਾਂ ਦੋਸਤੋ ਗੱਲ ਏਦਾਂ ਹੈ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ ਮੂਡ ਰੂਮ ਵੱਲ ਦੇਖੀ ਜਾਂਦਾ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

0: CJMR, the voice of the city, part of White Oaks Communications Group, your trusted local radio provider for more than 70 years.
1: ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ

0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: Real news, real impact, showing you real world. CJMR 1320, CJMR 1320, the voice of the city.

Where culture lives, this is CJMR 1320, the voice of the city.

0: ਤੂੰ ਆਪਣਾ ਫਰਜ਼ ਅਦਾ ਕਰ ਗਿਆ, ਅਸੀਂ ਆਪਣਾ ਫਰਜ਼ ਨਿਭਾਵਾਂਗੇ, ਤੇਰੀ ਰੀਤ ਨੂੰ ਲੈ ਕੇ ਚੱਲਾਂਗੇ, ਤੇਰੇ ਵਾਂਗੂ ਅੰਡ ਕਰਾਵਾਂਗੇ।
1: This is CJMR 1320, the voice of the city.

0: This is CJMR 1320, the voice of the city.
1: ਸਾਡਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ।

Keep it on the voice of the city. CJMR 1320.

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व कर देने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 416-213-1165।
1: दिस इज CJMRAM ऑपरेटिंग ऑन 1320 kHz फ्रॉम मिसिसागा, ऑन्टारियो। वी आर करंटली कंडक्टिंग टेक्निकल टेस्ट अंडर authorization from Innovation Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
2: ਬਰੈਂਪਟਨ ਦੇ ਵਿੱਚ ਏਅਰਪੋਰਟ ਅਤੇ ਵੇਫੀਲਡ ਦੀ ਕਾਰਨਰ ਤੇ 19 ਸਪਟੰਬਰ ਦਿਨ ਸ਼ਨੀਵਾਰ ਨੂੰ ਖੁੱਲਣ ਜਾ ਰਿਹਾ ਹੈ ਗਰੋਸਰੀ ਦਾ ਸੁਪਰ ਡੁਪਰ ਸਟੋਰ ਅਨਾਜ ਮਾਰਟ। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਤੇ ਲੱਗੇਗੀ ਭਾਰੀ ਸੇਲ। ਸੇਲ ਦੇ ਦਰਮਿਆਨ $100 ਦੀ ਸ਼ਾਪਿੰਗ ਕਰਕੇ ਤੁਸੀਂ ਆਪਣਾ ਨਾਮ ਲੱਕੀ ਡਰਾ ਦੇ ਵਿੱਚ ਸ਼ਾਮਲ ਕਰੋ ਤੇ ਜਿੱਤੋ ਰਾਇਲ ਇਨਫੀਲਡ ਮੋਟਰਸਾਈਕਲ, LDTV, ਏਅਰ ਫਰਾਈ ਤੋਂ ਇਲਾਵਾ ਕੀਮਤੀ ਇਨਾਮਾਤ। 6141 ਵੇਫੀਲਡ ਰੋਡ, ਯੂਨਿਟ 42A, ਬਰੈਂਪਟਨ, ਔਰ ਕਾਲ 9059288857। ਆ ਗਿਆ ਬਈ ਆ ਗਿਆ ਅਨਾਜ ਸਮਾਰਟ।
3: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ। ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ।
4: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
5: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
6: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
7: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
8: घर होवे या ऑफिस, ड्राइववे या पार्किंग लॉट्स, शॉपिंग सेंटर या इंस्टीट्यूट, पाथवेज पेविंग ले परफेक्ट है कैलिडन पेविंग।
9: एक्सेस रैंप्स, एक्सकावेशन, ग्रेडिंग, रीसर्फेसिंग, ओवरले फार्म, ड्राइववे पेविंग, ये सब कर देने। आज ही कॉन्टेक्ट करो जस बल नू, इट्स 416-818-8900
8: और विजिट www.calidonpaving.com।
10: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
11: ਓ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲੀਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ।
12: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨ, 360 degree ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
11: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ, 6477080079, 6477080079।

0: ਆਪਣੀ ਕੀਤੀ ਆਪੇ ਬੰਦਾ ਫੜਿਆ ਫਿਰਦਾ, ਆਪਣੀ ਕੀਤੀ ਆਪੇ ਬੰਦਾ ਫੜਿਆ ਫਿਰਦਾ, ਐਵੇਂ ਕਿਸਮਤ ਦੇ ਨਾਲ ਝੱਲਾ ਲੜਿਆ ਫਿਰਦਾ, ਆਪਣੀ ਕੀਤੀ ਆਪੇ ਬੰਦਾ ਫੜਿਆ ਫਿਰਦਾ, ਐਵੇਂ ਕਿਸਮਤ ਦੇ ਨਾਲ ਝੱਲਾ ਲੜਿਆ ਫਿਰਦਾ, ਕੱਚੀ ਪੈਨਸਲ ਵਾਂਗੂ ਬੰਦਾ ਟੁੱਟਦਾ ਜਾਂਦਾ, ਹਿਰਸ ਤਮੇ ਦੇ ਘਾੜੂ ਅੰਦਰ ਘੜਿਆ ਫਿਰਦਾ, ਮੈਂ ਇੱਕ ਬੁਲਬੁਲਾ ਡਿੱਠਾ ਪਾਣੀ ਤੇ ਮਿੱਟੀ ਦਾ, ਖਬਰੇ ਕਿਹੜੀ ਵਾਹ ਦੇ ਘੋੜੇ ਚੜਿਆ ਫਿਰਦਾ, ਇੱਕ ਗਲਤੀ ਤੇ ਮੰਗ ਕੇ ਮਾਫ਼ੀ ਮੁੜ ਮੁੜ ਮੁੜ ਮੁੜ ਮੁੜ ਮੁੜ ਮੁੜ ਮੁੜ ਭੁੱਲੇ, ਅਜੇ ਵੀ ਆਪਣੀ ਗੱਲ ਦੇ ਉੱਤੇ ਅੜਿਆ ਫਿਰਦਾ, ਬਿਨ ਰਹਿਬਰ ਦੇ ਪੰਧ ਅਗਾਂਹ ਦਾ ਕਿੰਜ ਉਹ ਕਰ ਸੀ, ਦੁਨੀਆਂ ਵਾਲੀ ਮੰਜ਼ਿਲ ਪਾ ਕੇ ਖੜਿਆ ਫਿਰਦਾ, ਪਿੰਜਰੇ ਵਿੱਚ ਬੇ ਅਮਰਾਂ ਥਾਂ ਥਾਂ ਥਾਂ ਥਾਂ ਚੁੰਝਾਂ ਮਾਰੇ, ਚਸਕੇਦਾਰ ਇੱਕ ਦਾਣਾ ਖਾ ਕੇ ਤੜਿਆ ਫਿਰਦਾ, ਕਿਤੇ ਵੀ ਟਿੱਕਣ ਨਾ ਦੇਵੇ ਉਹ ਤੇ ਯਾਰ ਨਿਜ਼ਾਮੀ, ਕਿਤੇ ਵੀ ਟਿੱਕਣ ਨਾ ਦੇਵੇ ਉਹ ਤੇ ਯਾਰ ਨਿਜ਼ਾਮੀ, ਜਾਦਾ ਸੱਜਣ ਦੋ ਚਾਰ ਅੱਖਰ ਪੜਿਆ ਫਿਰਦਾ ਪੜਿਆ ਫਿਰਦਾ। ਅਬਦੁਲ ਹਮੀਦ ਨਿਜ਼ਾਮੀ ਸਾਹਿਬ ਦੀਆਂ ਸਤਰਾਂ ਦੇ ਨਾਲ ਅੱਜ ਦੀ ਇਸ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਦੋਸਤੋ, ਉਸ ਉਪਰ ਵਾਲੇ ਦਾ ਜਿਸਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਇੱਕ ਝਾਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਤੁਹਾਡਾ ਸਾਡਾ ਸਾਥ ਠੀਕ 12 ਵਜੇ ਤੱਕ ਰਹੇਗਾ, 10 ਤੋਂ 11 ਮੈਂ ਹਾਜ਼ਰ ਹਾਂ ਤੇ 11 ਤੋਂ 12 ਅਰਸ਼, ਸਾਰੀ ਟੀਮ ਸਾਰੀ ਤੁਹਾਡੀ ਸੇਵਾ ਦੇ ਵਿਚ। ਮੇਰਾ ਸਾਥ ਦੇਣਗੇ ਸਰਦਾਰ ਜਸਵੀਰ ਸਿੰਘ ਜੀ ਪੱਟੀ, ਅਰਸ਼ ਉਨ੍ਹਾਂ ਦੇ ਨਾਲ ਰਾਣਾ ਜੀ ਗੱਲਬਾਤ ਕਰਨਗੇ ਜਗਰਾਓ ਤੋਂ, ਚਰਨਜੀਤ ਸਿੰਘ ਜੋਗੀ ਜਾਂ ਰੀਮਾ ਗੁਗਲਾਨੀ ਜੀ ਖਬਰਾਂ ਪੇਸ਼ ਕਰਨਗੇ ਤੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਨਾਲ ਵਿਦਆਊਟ ਕਮਰਸ਼ੀਅਲ ਜਿੰਨਾ ਸਮਾਂ ਲੱਗਾ ਗੱਲਬਾਤ ਕਰਾਂਗੇ। ਸਟੂਡੀਓ ਨੰਬਰ ਆਵੇਗਾ 905-800-1313-1320। ਯੂਟਿਊਬ ਫੇਸਬੁੱਕ IPTV ਬਾਕਸ ਰਾਹੀਂ ਸੁਣਦੇ ਦੇਖਦੇ ਹੋ ਅਗਾਂਹ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਇਨਫਰਮੇਸ਼ਨ ਸਾਂਝੀ ਕਰਦਿਆ ਕਰੋ, ਧੰਨਵਾਦੀ ਹੋਵਾਂਗੇ। ਕੈਨੇਡਾ ਦੇ ਵਿਚ 6479101320, 647-1313-20, US 641-7419-1919 ਤੇ ਸੁਣਿਆ ਜਾ ਸਕਦਾ। ਦਿਸ ਪ੍ਰੋਗਰਾਮ ਪ੍ਰਾਊਡਲੀ ਸਪਾਂਸਰ ਬਾਏ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਟਲ 3-4 ਵਲ ਕਿਚਨਰ ਮ੍ਰਿਤਕ ਦੇ ਨੂੰ ਕਿਸੇ ਦੇਸ਼ ਭੇਜਣ ਦੇਸ਼ ਤੋਂ ਲਿਆਉਣ ਸਮੇਂ ਤੁਹਾਡੀਆਂ ਧਾਰਮਿਕ ਰੀਤਾਂ ਤੇ ਭਾਵਨਾਵਾਂ ਦੀ ਕਦਰ ਕਰਨ ਵਾਲਾ ਨਾਮ ਲੋਟਸ ਫਿਊਨਰਲ ਹੋਮ 647-547-8188 ਕਟਾਰੀਆ ਟੂਰਸ ਐਂਡ ਟਰੈਵਲ ਟੋਰਾਂਟੋ ਟੂ ਦਿੱਲੀ 1060 ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1285-90 ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਜਾਣ ਦੀ 2340 ਟੋਰਾਂਟੋ ਟੂ ਦਿੱਲੀ 1580 ਟੋਰਾਂਟੋ ਟੂ ਕਰਾਚੀ ਆਉਣ ਜਾਣ ਦੀ ਟਿਕਟ ਜਿਹੜੀ ਹੈ ਜੀ ਟੋਰਾਂਟੋ ਟੂ ਕਰਾਚੀ 2100 ਦੀ ਤੇ ਟੋਰਾਂਟੋ ਟੂ ਇਸਲਾਮਾਬਾਦ 2070 ਤੇ 90 ਟੋਰਾਂਟੋ ਟੂ ਕਰਾਚੀ 1190 ਟੋਰਾਂਟੋ ਟੂ ਇਸਲਾਮਾਬਾਦ 1225 ਦੀ ਹੈ। ਡੋਮਿਨਿਕਨ ਰਿਪਬਲਿਕ ਪੈਕੇਜ 1145 ਮੈਕਸੀਕੋ 1060 ਓਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸ਼ੋਰੈਂਸ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਆਪਣਾ ਪਾਸਪੋਰਟ ਚੈੱਕ ਕਰੋ ਵੈਲਿਡ ਹੈ ਕਿਸੇ ਦੇਸ਼ ਦਾ ਸਫ਼ਰ ਕਰ ਰਹੇ ਉਥੋਂ ਦਾ ਵੀਜ਼ਾ ਵੈਲਿਡ ਹੈ ਰੂਲ ਐਂਡ ਰੈਗੂਲੇਸ਼ਨ ਚੰਗੀ ਤਰ੍ਹਾਂ ਪੁੱਛੋ ਟਿਕਟ ਬੁੱਕ ਕਰਾਉਣ ਲਈ 8:30 ਤੋਂ ਲੈ ਕੇ 11 ਵਜੇ ਤੱਕ 283 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ਼ਰ ਰੋਡ ਤੇ ਕਾਲ ਕਰ ਸਕਦੇ ਹੋ 9056781200 ਤੇ ਲੋ ਪੇਸ਼ ਨੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਚੋਣਵੀਆਂ ਖ਼ਬਰਾਂ। ਸਮੋਸਾ ਸਵੀਟਸ ਐਂਡ ਫੈਕਟਰੀ ਵੱਖ ਵੱਖ ਲੋਕੇਸ਼ਨ 10970 ਏਅਰਪੋਰਟ ਰੋਡ 10615 ਬਰਾਮੀ ਰੋਡ 1850 ਆਲਬੀ ਰੋਡ ਅਲਿਡ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ ਹੋਲਸੇਲ ਦੀਆਂ ਕੀਮਤਾਂ ਤੇ ਮਠਿਆਈਆਂ ਸਮੋਸੇ ਨਮਕੀਨ ਜ਼ਾਦ ਖਰੀਦਣ ਲਈ 416-213-11 ਪੈਡ। ਲੁਧਿਆਣਾ ਟ੍ਰੇਡਿੰਗ ਇੰਕ ਰਿਆਸਨ ਤੇ ਮਿਕਲੋਗਲਨ ਦਾ ਏਰੀਆ ਜਿੱਥੋਂ ਤੁਸੀਂ ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ, ਫਾਸਟ ਭਰੋਸੇਯੋਗ ਸਰਵਿਸ, ਵੱਧ ਰੇਟ ਭੇਜਣ ਸਮੇਂ ਤੇ ਵਾਜਬ ਰੇਟ ਮੰਗਾਉਣ ਸਮੇਂ ਲੈਣ ਲਈ 24 ਘੰਟਿਆਂ ਦੇ ਅੰਦਰ ਤੁਸੀਂ ਇੰਡੀਆ ਦੇ ਆਪਣੇ ਅਕਾਊਂਟ ਚ ਪੈਸੇ ਵੇਖਣਾ ਚਾਹੁੰਦੇ ਹੋ ਤਾਂ 909-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5-9-5- ਜੀ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਦੇ ਵਿਚ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ 65 ਵਕੀਲਾਂ ਦੀ ਟੀਮ ਜਿਹਦੇ ਵਿਚ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਬੈਨੀਫਿਟ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਅਮਨਦੀਪ ਕੌਰ ਚਾਵਲਾ 416-557-50-10 4156555705010 ਉਨ੍ਹਾਂ ਦੇ ਸਹਿਯੋਗ ਦੇ ਨਾਲ ਲੋਪੇਸ਼ ਨੇ ਚੋਣਵੀਆਂ ਖ਼ਬਰਾਂ ਟਾਪ ਚਾਇਸ ਇਲੈਕਟ੍ਰਾਨਿਕਸ ਟਾੜਾ ਆਟੋ ਇਲੈਕਟ੍ਰਿਕ ਜੱਗੀ ਅਕਾਊਂਟਰ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ 905-677-4444 ਤੇ ਕਾਲ ਕੀਤਾ ਜਾ ਸਕਦੈ। ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 13:20 AM ਤੇ ਤੁਸੀਂ ਇਸ ਵਕਤ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: Real news, real impact, showing you real world. CJMR 1320. CJMR 1320. The voice of the city.
0: Voice of city 1320 AM Chawla News Network Toronto de vich chunviyan khabran. Canada de char mukh hawai addyan de nijikaran nu aakhir hari jhandi mil gayi. ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਸਮੇਤ ਕੈਲਗਰੀ, ਮੌਂਟਰੀਅਲ ਤੇ ਵੈਨਕੂਵਰ ਹਵਾਈ ਅੱਡਿਆਂ ਦਾ ਸੰਚਾਲਨ ਨਿੱਜੀ ਹੱਥਾਂ ਚੋਂ ਦੇਣ ਨਾਲ $10 ਅਰਬ ਮਿਲਣ ਦੀ ਉਮੀਦ ਹੈ ਤੇ ਇਸ ਰਕਮ ਨੂੰ ਦੇਸ਼ ਦੇ ਅਹਿਮ ਉਤਪਾਦਨ ਸਾਧਨਾਂ ਵਿਚ ਨਿਵੇਸ਼ ਕੀਤਾ ਜਾਵੇਗਾ ਜਿੱਥੇ ਉਹ ਆਰਥਿਕਤਾ ਵਿਚ ਵੱਡੀ ਭੂਮਿਕਾ ਨਿਭਾਏਗੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਸਿਆ ਹੈ ਕਿ ਹਵਾਈ ਅੱਡਿਆਂ ਦੀ ਜ਼ਮੀਨ ਅਤੇ ਸੰਚਾਲਨ ਢਾਂਚੇ ਤੇ ਸਰਕਾਰ ਦੀ ਮਾਲਕੀ ਰਹੇਗੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਕੈਲਗਰੀ ਨਿਵਾਸੀ ਗ੍ਰਿਫ਼ਤਾਰ ਹੋ ਗਿਆ। ਯੂਟਿਊਬ ਤੇ ਵੀਡੀਓ ਪਾ ਕੇ ਲੋਕਾਂ ਨੂੰ ਆਟਵਾ ਪਹੁੰਚਣ ਲਈ ਭੜਕਾਇਆ। ਅਦਾਲਤ ਨੇ ਮੁਲਜ਼ਮ ਨੂੰ ਰਿਮਾਂਡ ਕੇਂਦਰ ਭੇਜਿਆ। ਮੁਲਜ਼ਮ ਦੀ ਪਛਾਣ ਜੇਮੀ ਡਾ ਕੋਸਟਾ, ਉਮਰ 31 ਸਾਲ ਵੱਲੋਂ ਹੋਈ ਹੈ। ਚੈਟ GPT ਨੂੰ ਇਕ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਜਾਨੋਂ ਮਾਰਨਾ ਚਾਹੁੰਦਾ ਤੇ ਫਿਰ ਹੋਇਆ ਗ੍ਰਿਫ਼ਤਾਰ। ਮੈਂ ਉਸ ਨੂੰ ਮੇਰੇ ਬੇਟੇ ਅਤੇ ਮੈਨੂੰ ਮਾਰਨ ਲਈ 50,000 ਦੀ ਪੇਸ਼ਕਸ਼ ਕੀਤੀ ਪਰ ਉਸਨੇ ਅਜਿਹਾ ਨਹੀਂ ਕੀਤਾ ਕਿਉਂਕਿ ਇਸ ਵਿਚ ਇਕ ਬੱਚਾ ਸ਼ਾਮਲ ਸੀ। ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਲੋਕਾਂ ਨੂੰ ਜਾਨੋਂ ਮਾਰਨ ਦੀ ਇੱਛਾ ਕਿੱਥੋਂ ਆਉਂਦੀ ਹੈ। ਮੈਨੂੰ ਕਿਸੇ ਦੂਜੇ ਵਿਅਕਤੀ ਨੂੰ ਤੜਫਦਾ ਦੇਖਣਾ ਚੰਗਾ ਲੱਗਦੈ। ਤਕਰੀਬਨ 2 ਮਹੀਨਿਆਂ ਤੱਕ ਬ੍ਰਾਜ਼ੀਲ ਦੇ ਕਿਸਾਨ ਨੇ ਇਹ ਅਤੇ ਅਜਿਹੇ ਹੋਰ ਸੰਦੇਸ਼ ਚੈਟ GPT ਨਾਲ ਸਾਂਝੇ ਕੀਤੇ। ਪੁਲਿਸ ਮੁਤਾਬਕ ਇਨ੍ਹਾਂ ਵਿਚ ਉਸ ਦੇ 8 ਸਾਲਾ ਬੇਟੇ ਨੂੰ ਮਾਰਨ, ਦੂਜਿਆਂ ਤੇ ਹਮਲਾ ਕਰਨਾ ਤੇ ਫਿਰ ਖੁਦ ਦੀ ਜਾਨ ਲੈਣ ਦੀਆਂ ਯੋਜਨਾਵਾਂ ਸਨ ਅਤੇ ਅਖਬਾਰ BBC ਨਿਊਜ਼ ਬ੍ਰਾਜ਼ੀਲ ਨੇ ਇਹ ਮੈਸੇਜ ਦੇ ਕੇ ਸਨ ਜਿਨ੍ਹਾਂ ਕਾਰਨ ਉਸ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ। ਇਹਨੂੰ ਕਹਿੰਦੇ ਆ ਮੀਡੀਆ ਆਪਣਾ ਫਰਜ਼ ਨਿਭਾਵੇ ਤਾਂ ਕੀ ਕੁਝ ਨਹੀਂ ਹੋ ਸਕਦਾ। ਜਿਨਪਿੰਗ ਦੇ ਬਿਮਾਰ ਹੋਣ ਦੀਆਂ ਅਟਕਲਾਂ ਤੇਜ਼, ਕੀ ਇਸੇ ਲਈ 24 ਘੰਟੇ ਬਾਅਦ ਭਾਰਤ ਤੋਂ ਰਵਾਨਾ ਹੋ ਗਏ ਸਨ ਚੀਨ ਦੇ ਰਾਸ਼ਟਰਪਤੀ? ਵੱਖ ਵੱਖ ਅਫਵਾਹਾਂ। ਚੀਨ ਦੀ ਇਕ ਆਲੋਚਕ ਜੈਨੀਫਰ ਜਿੰਗ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਇਕ ਪੁਰਾਣੇ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਸ਼ੀ ਜਿਨਪਿੰਗ ਸੈਰੀ ਬਲੇਰ ਐਂਟ੍ਰੋਫੀ ਤੋਂ ਪੀੜਤ ਹਨ। ਯਾਦ ਰਵੇ ਕਿ ਸ਼ੀ ਜਿਨਪਿੰਗ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅਕਸਰ ਹੀ ਬਹਿਸ ਛਿੜਦੀ ਰਹਿੰਦੀ ਹੈ। ਉਧਰ ਗਾਜ਼ਾ ਚ ਬੰਬਾਰੀ ਤੋਂ ਬਾਅਦ ਡਿੱਗੀ 7 ਮੰਜ਼ਿਲਾ ਇਮਾਰਤ ਦੇ ਹਾਦਸੇ ਵਿਚ ਮਲਬੇ ਹੇਠ ਦੱਬਣ ਨਾਲ 20 ਫਲਸਤੀਨੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਚੋਂ 5 ਬੱਚੇ ਸ਼ਾਮਲ ਦੱਸੇ ਜਾ ਰਹੇ ਨੇ। ਉਧਰ ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰ ਮੱਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਹਵਾਈ ਹਮਲੇ ਦੇ ਅਲਰਟ ਨਾਲ ਸਾਊਦੀ ਅਰਬ ਚੋਂ ਮੱਚੀ ਤਰਥੱਲੀ। ਮੁਸਲਿਮ ਸੰਗਠਨਾਂ ਨੇ ਹੂਤੀ ਬਾਗੀਆਂ ਦੀ ਕੀਤੀ ਨਿੰਦਾ। ਇਸ ਨਾਲ ਹੀ ਹੂਤੀ ਪੱਛਮੀ ਯਮਨ ਵਿਚ ਆਪਣੇ ਕਬਜ਼ੇ ਵਾਲੇ ਇਲਾਕੇ ਦਾ ਦਾਇਰਾ ਵਧਾ ਰਹੇ ਹਨ। ਇਸ ਸਮੂਹ ਨੇ ਲਾਲ ਸਾਗਰ ਦੇ ਮੁਹਾਨੇ ਤੇ ਸਥਿਤ ਐਮ ਪੇਰਿਮ ਟਾਪੂ ਅਤੇ ਮੋਖਾ ਬੰਦਰਗਾਹ ਸ਼ਹਿਰ ਤੇ ਕਬਜ਼ਾ ਕਰ ਲਿਆ। ਅਲਰਟ ਵਿਚ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਘਰਾਂ ਦੇ ਅੰਦਰ ਜਾਣ ਅਤੇ ਖਤਰਾ ਟਲਣ ਤੱਕ ਖਿੜਕੀਆਂ ਦੇ ਦਰਵਾਜ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਸੀ। ਜਿੱਦਾ ਅਤੇ ਤਾਇਫ ਇਲਾਕਿਆਂ ਲਈ ਵੀ ਇਸੇ ਤਰ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਉਧਰ ਅੱਖਾਂ ਤੇ ਪੱਟੀ ਬੰਨ ਕੇ ਮੁੱਕੇ ਖਾਣ ਵਰਗਾ ਇਰਾਨ ਦੇ ਹਮਲਿਆਂ ਤੋਂ ਬਾਅਦ ਅਮਰੀਕੀ ਫੌਜੀ ਅੱਡਿਆਂ ਤੇ ਤਬਾਹੀ ਦੀਆਂ ਤਸਵੀਰਾਂ ਤਰਸੱਲੀ ਮਚਾ ਰਹੀਆਂ ਨੇ। ਪੱਛਮੀ ਏਸ਼ੀਆ ਚ ਅਮਰੀਕੀ ਫੌਜੀ ਅੱਡਿਆਂ ਤੇ ਹੋਏ ਇਰਾਨੀ ਮਿਜ਼ਾਇਲ ਡਰੋਨ ਹਮਲਿਆਂ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਅਮਰੀਕੀ ਮੀਡੀਆ ਹਾਊਸ CBS ਨਿਊਜ਼ ਨੂੰ ਕੁਝ ਖਾਸ ਅਤੇ ਨਵੀਆਂ ਤਸਵੀਰਾਂ ਹੱਥ ਲੱਗੀਆਂ ਨੇ ਜਿਨ੍ਹਾਂ ਤੋਂ ਇਨ੍ਹਾਂ ਹਮਲਿਆਂ ਚੋਂ ਅਮਰੀਕੀ ਟਿਕਾਣਿਆਂ ਨੂੰ ਹੋਏ ਭਾਰੀ ਨੁਕਸਾਨ ਦੀ ਅਸਲੀਅਤ ਦਾ ਪਤਾ ਲੱਗਦੈ। ਰਿਪੋਰਟ ਚ ਦਾਅਵਾ ਕੀਤਾ ਗਿਆ ਹੈ ਕਿ ਤਸਵੀਰਾਂ ਮੁਹੱਈਆ ਕਰਾਉਣ ਵਾਲੇ ਅਮਰੀਕੀ ਸਿਪਾਹੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਦਸਿਆ ਹੈ ਕਿ ਇਸ ਵਿਨਾਸ਼ਕਾਰੀ ਨੁਕਸਾਨ ਦੀ ਪੂਰੀ ਸਚਾਈ ਹੁਣ ਤੱਕ ਅਮਰੀਕੀ ਜਨਤਾ ਤੋਂ ਛੁਪਾਈ ਗਈ ਸੀ। ਉਧਰ ਇਜ਼ਰਾਈਲ ਨੂੰ 26,000 ਕਰੋੜ ਰੁਪਏ ਦੇ ਹਥਿਆਰ ਦੇਵੇਗਾ ਅਮਰੀਕਾ। ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪ੍ਰਸ਼ਾਸਨ ਇਜ਼ਰਾਈਲ ਦੇ ਇਸ ਪੈਕੇਜ ਵਿਚ ਲਗਭਗ 40,000 ਭਾਰੀ ਬੰਬ ਸ਼ਾਮਲ ਦੱਸੇ ਜਾਂਦੇ ਨੇ। ਹਰੇਕ ਬੰਬ ਦਾ ਭਾਰ 2,000 ਪਾਉਂਡ ਲਗਭਗ 900 ਕਿਲੋਗ੍ਰਾਮ ਹੈ। ਰਾਸ਼ਟਰਪਤੀ ਜੋ ਬਾਈਡਨ ਵੱਲੋਂ 2024 ਵਿਚ ਇਨ੍ਹਾਂ ਬੰਬਾਂ ਦੀ ਸਪਲਾਈ ਰੋਕ ਦਿੱਤੀ ਗਈ ਸੀ। ਪ੍ਰੋਗਰਾਮ ਦਾ ਇਹ ਹਿੱਸਾ ਸਵੀਟ ਮੈਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕਾਂਗੜਾ ਵੱਲੋਂ ਸਪਾਂਸਰ ਕੀਤਾ ਜਾ ਰਿਹੈ। ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਸੌ ਤੋਂ ਲੈ ਕੇ 1,000 ਬੰਦਿਆਂ ਦੀ ਕਿਸੇ ਵੀ ਤਰ੍ਹਾਂ ਦੀ ਪਾਰਟੀ ਦੇ ਪ੍ਰਬੰਧਾਂ ਦੇ ਨਾਲ 680 ਰੈਕਸਟਲ ਬੁਲੇਵਾਰ ਤੇ ਆਓ। ਆਪਣੇ ਮਨ ਭਾਉਂਦਾ ਵੈਜ ਨਾਨ ਵੈਜ ਥਾਲੀ ਪਰੋਸੀ ਜਾਂਦੀ ਹੈ। ਖਾਣੇ ਦਾ ਆਨੰਦ ਮਾਣੋ ਅਤੇ ਅਲਾਕਾਟ ਮੈਨਿਊ ਸਿਲੈਕਟ ਕਰ ਸਕਦੇ ਹੋ। ਆਨ ਲੋਕੇਸ਼ਨ ਪਾਰਟੀ ਦੇ ਚਾਰ ਤੁਰਦੇ ਫਿਰਦੇ ਬੜੇ ਹੀ ਦੁਲਹਨ ਵਾਂਗੂ ਸੱਜੇ ਹੋਏ ਟਰੱਕ ਜੋ ਤੁਹਾਡੇ ਘਰ ਦੇ ਵਿਚ ਲਾਈਵ ਆ ਕੇ ਖਾਣਾ ਬਣਾਉਂਦੇ ਨੇ 680 ਰੈਕਸਟਰ ਬੁਲੇਵਾਰਡ ਹਾਈਵੇ 27 ਮਠਿਆਈਆਂ ਦਾ ਮਹਿਲ 416-679-9999 ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਰੰਗਲਾ ਪੰਜਾਬ ਨੂੰ ਤੁਸੀਂ ਸਪਾਂਸਰ ਕਰਨਾ ਚਾਹੋ ਤਾਂ ਮੇਰਾ ਨੰਬਰ ਹੈ 4167177794 416-767-7394। ਇਨਫਿਨਿਟੀ ਟੈਂਟ ਐਂਡ ਡੈਕੋਰ, ਟੈਂਟ, ਟੇਬਲ, ਚੇਅਰ, ਐਲ ਡੀ ਡਾਂਸਿੰਗ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ। ਤੁਸੀਂ ਘਰ ਦੇ ਵਿਚ ਘਰ ਦੇ ਫਰੰਟ ਜਾਂ ਬੈਕਯਾਰਡ ਨੂੰ ਬੈਂਕਟ ਹਾਲ ਵਰਗਾ ਵੇਖਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਦਿਲਪ੍ਰੀਤ ਬਲ 647-0079-6477-08-0079। ਜੀ ਹਾਂ, ਫਸਟ, ਸੈਕੰਡ, ਥਰਡ ਮੋਰਗੇਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡ, ਰੀਫਾਈਨੈਂਸਿੰਗ, ਅਤੇ ਤੁਸੀਂ ਜੇਕਰ 24 ਘੰਟਿਆਂ ਦੇ ਵਿਚ ਵਿਚ ਹੀ ਲੋਨ ਲੈਣਾ ਚਾਹੁੰਦੇ ਹੋ, ਫੰਡ ਲੈਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਵਿਕ ਸੈਦੋ ਅਤੇ ਕਵੀਨ ਨੀਲਮ। ਜੀ ਹਾਂ, ਨੰਬਰ ਟੂ ਕਾਲ 6478826479682682 ਤੇ ਕਾਲ ਕੀਤਾ ਜਾ ਸਕਦਾ। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਆਲਸੋ ਸਪਾਂਸਰ ਰੰਗਲਾ ਪੰਜਾਬ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਦੇ ਕੰਮ ਵਾਸਤੇ 4550 ਈਬਨਜ਼ ਰੋਡ ਬਰੈਂਪਟਨ, 510 ਚਾਰਲਸ ਬੁਲੇਵਾਰਡ ਬਰੈਂਪਟਨ ਦੇ ਵਿਚ ਵਾਕਿਆ ਨੇ। ਦੰਦਾਂ ਦੀ ਹਰ ਤਰ੍ਹਾਂ ਦੀ ਦੇਖਭਾਲ ਔਰ ਰੂਟ ਕਨਾਲ ਤੋਂ ਲੈ ਕੇ ਕੋਈ ਵੀ ਦੰਦ ਦੁਖਦਾ ਹੈ, ਕਟਾਉਣਾ ਹੈ, ਲਗਾਉਣਾ ਹੈ ਜਾਂ ਫਿਰ ਲਿਸ਼ਕਾਉਣਾ ਹੈ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਤਰ੍ਹਾਂ ਦੀ ਇਹ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ। ਸਾਰੀਆਂ ਇੰਸ਼ੋਰੈਂਸ ਕੰਪਨੀਆਂ ਡੀਲ ਕਰਦੇ ਨੇ। ਨਾਰਥ ਅਮਰੀਕਾ ਦਾ ਵੱਡਾ ਨਾਮ ਸੰਧੂ ਡੈਂਟੈਸਟੀ। ਵਧੇਰੇ ਜਾਣਕਾਰੀ ਲਈ 9057945667 ਤੇ ਵੀ ਕਾਲ ਕੀਤਾ ਜਾ ਸਕਦਾ ਹੈ। ਅਨਾਜ ਸਮਾਰਟ ਗ੍ਰੈਂਡ ਓਪਨਿੰਗ ਕਰਨ ਜਾ ਰਿਹਾ ਹੈ 19 ਸਪਤੰਬਰ ਨੂੰ ਦੁਪਹਿਰ ਦੇ 12 ਵਜੇ ਖੋਲ ਦੇਵੇਗਾ ਦਰਵਾਜੇ ਅਨਾਜ ਸਮਾਰਟ। ਜੀ ਹਾਂ, ਖਿੱਚ ਲੋ ਬਰੈਂਪਟਨ ਵਾਸੀਓ ਤਿਆਰੀਆਂ, ਲੱਗੀ ਹੋਈ ਸੇਲ ਦਾ ਫਾਇਦਾ ਉਠਾਓ। ਢੇਰ ਸਾਰੀ ਸੇਵਿੰਗ ਦੇ ਨਾਲ $100 ਦੀ ਸ਼ਾਪਿੰਗ ਕਰਨ ਦੇ ਉੱਤੇ ਲੱਕੀ ਡਰਾਅ ਦੇ ਵਿਚ ਨਾਮ ਸ਼ਾਮਲ ਕਰਨਾ ਹੈ। ਰਾਇਲ ਇਨਫੀਲਡ ਮੋਟਰਸਾਈਕਲ ਜਿੱਤ ਸਕਦੇ ਹੋ। ਐਲ ਡੀ ਟੀਵੀ, ਏਅਰ ਫਰਾਈਜ਼ ਤੋਂ ਇਲਾਵਾ ਕੀਮਤੀ ਇਨਾਮ ਕੱਢੇ ਜਾਣਗੇ 19 ਸਪਤੰਬਰ ਦੁਪਹਿਰ 12 ਵਜੇ ਅਨਾਜ ਮਾਰਟ 6141 ਮੇਫੀਲਡ ਰੋਡ ਜੁੰਟ 42A ਦੇ ਵਿਚ ਆ ਰਿਹਾ ਹੈ। ਵਧੇਰੇ ਜਾਣਕਾਰੀ ਲਈ 9059288557 ਤੇ ਕਾਲ ਕੀਤੀ ਜਾ ਸਕਦੀ ਹੈ। ਮੈਂ ਤੁਹਾਡਾ ਦੋਸਤ ਹੋਸ ਦਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਤੁਸੀਂ ਇਸ ਵਕਤ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸੀਜੀਐਮਆਰ 1320 ਦੀ ਮੈਨੇਜਮੈਂਟ ਵੱਲੋਂ ਸੂਚਨਾ ਹੈ ਕਿ ਜੇ ਕਿਸੇ ਨੇ ਕੋਈ ਆਪਣਾ ਰੇਡੀਓ ਚੈਨਲ ਸ਼ੁਰੂ ਕਰਨਾ ਹੈ, ਤੁਸੀਂ ਚਾਹੁੰਦੇ ਹੋ ਕਿ ਰੇਡੀਓ ਹੋਸਟ ਕੀਤਾ ਜਾਵੇ, ਤਾਂ ਤੁਸੀਂ ਅਰਸ਼ ਚਾਵਲਾ ਨਾਲ ਸੰਪਰਕ ਕਰ ਸਕਦੇ ਹੋ। ਟਾਈਮ ਕੋਈ ਵੀ ਤੁਸੀਂ ਚਾਹੋ, ਜੇਕਰ ਹੋਇਆ ਤਾਂ ਤੁਹਾਨੂੰ ਮਿਲ ਜਾਵੇਗਾ। ਬਹੁਤ ਸਾਰੇ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਨੇ ਉਨ੍ਹਾਂ ਨੇ ਆਲਰੇਡੀ ਲਾਈਨ ਅਪ ਕੀਤਾ ਹੋਇਆ। ਸੋ ਤੁਸੀਂ ਜਾਣਕਾਰੀ ਵਾਸਤੇ 416-303-1515 ਤੇ ਕਾਲ ਕਰ ਸਕਦੇ ਹੋ। ਦਿਸ ਨਿਊਜ਼ ਬੁਲੇਟਿਨ ਸਪਾਂਸਰ ਬਾਏ ਟਾਪ ਚੋਇਸ ਇਲੈਕਟ੍ਰੋਨਿਕ 16 ਇੰਟਰਵਲ ਡਰਾਈਵ ਬਰੈਂਪਟਨ 5461 ਹਾਈਵੇ 6 ਨਾਰਥ ਗੋਲਫ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਈਸਿਸ ਤੁਸੀਂ ਘਰ ਚ ਲੈ ਕੇ ਆਉਣਾ ਚਾਹੁੰਦੇ ਹੋ, ਟਾਪ ਚੋਇਸ ਦਾ ਨੇਮ ਯੂ ਕੈਨ ਟਰਸਟ। ਕੁਆਲਿਟੀ ਦਾ ਫਰਨੀਚਰ ਵੀ ਡਿਸਪਲੇ ਕੀਤਾ, ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ। ਟਾਪ ਚੋਇਸ 9057994045 ਤੇ ਕਾਲ ਕਰ ਸਕਦੇ ਹੋ। ਐਚ ਕੇ ਮੂਵਰ, ਜੀ ਹਾਂ, ਪਰਖਿਆ ਹੋਇਆ ਨਾਮ ਹੈ। ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਮੂਵ ਕਰਨਾ, ਲੇਬਰ ਸਰਵਿਸ ਚਾਹੀਦੀ ਹੈ, ਯੰਕਰ ਮੂਵ ਕਰਾਉਣਾ, ਸਪੈਸ਼ਲ ਮੂਵੀ ਪੈਕੇਜ ਸਰਵਿਸ, ਕਾਰਗੋ ਸਰਵਿਸ ਦੇ ਨਾਲ ਕਿਸੇ ਵੇਲੇ ਅਸੀਂ ਪੈਕੇਜ ਕਰ ਲੈਂਦੇ ਹਾਂ, ਅੱਗੋਂ ਸਾਨੂੰ ਜਿੱਥੇ ਮੂਵ ਹੋਣਾ ਹੁੰਦਾ ਉਸ ਅਦਾਰੇ ਦੀਆਂ ਚਾਬੀਆਂ ਨਹੀਂ ਮਿਲਦੀਆਂ ਤੇ ਫਿਰ ਸਮਾਨ ਵੱਧਾ ਹੋਇਆ, ਪੈਕ ਕੀਤਾ ਕਿੱਥੇ ਰੱਖੀਏ, ਇਹ ਤੁਹਾਡੀ ਮੁਸ਼ਕਲ ਵੀ ਹੱਲ ਐਚ ਕੇ ਮੂਵਰਜ਼ ਐਂਡ ਸਟੋਰੇਜ ਵਾਲੇ ਕਰਦੇ ਨੇ। ਸਟੋਰੇਜ ਦੀਆਂ ਸਰਵਿਸ ਦੇ ਨਾਲ ਆਲ ਓਵਰ ਕੈਨੇਡਾ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਮੂਵ ਕਰਨ ਵਾਸਤੇ 140 ਐਡਵਾਂਸ ਬੁਲੇਵਾਰਡ 10 ਦੇ ਵਿਚ ਤੁਸੀਂ ਕਾਲ ਕਰਨਾ। ਵੀਰ ਹਰਮਿੰਦਰ ਹੈਰੀ 416-524-6604-416-524-6704। ਖਾਵੇ ਹੋਮੋ ਕੇਅਰ ਆਲਸੋ ਸਪਾਂਸਰ ਰੰਗਲਾ ਪੰਜਾਬ। ਹਰ ਬਿਮਾਰੀ ਦਾ ਹੱਲ ਹੈ, ਜਿਵੇਂ ਡਾਇਗਨੋਜ਼ ਕਰਕੇ ਤੁਹਾਨੂੰ ਉਹ ਮੈਡੀਸਨ ਦੇਣਗੇ। ਜੇਕਰ ਤੁਸੀਂ ਉਸੇ ਤਰ੍ਹਾਂ ਮੈਡੀਸਨ ਡੇ ਐਂਡ ਨਾਈਟ, ਦੁਪਹਿਰੇ, ਸਵੇਰੇ, ਸ਼ਾਮ ਸੇਵਨ ਕਰਦੇ ਹੋ, ਬਿਮਾਰੀ ਕੁਝ ਦਿਨਾਂ ਦੇ ਵਿਚ ਫੁਰ ਹੋ ਜਾਵੇਗੀ। ਆਥੋਰਾਈਟਿਸ ਦੀ ਪ੍ਰੋਬਲਮ, ਸਕਿਨ ਇਸ਼ੂ, ਥਾਇਰਾਇਡ ਦੀ ਪ੍ਰੋਬਲਮ ਹੈ ਜਾਂ ਕੋਈ ਬੈਕ ਪ੍ਰੋਬਲਮ ਹੈ, ਬਵਾਸੀਰ ਦਾ ਇਲਾਜ ਦੇ ਨਾਲ ਹਰ ਬਿਮਾਰੀ ਦਾ ਹੱਲ, ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ। 10 ਕਾਟਰ ਬੁਲੇਵਾਰਡ ਜੁੰਟ 104 ਖਾਵਿਆ ਹੋ ਮੁਕੇ 647-760-2779। ਲਓ ਵੀ ਕੰਮ ਦੀ ਤਲਾਸ਼ ਦੇ ਵਿਚ, ਕੰਮ ਨਹੀਂ ਮੁੱਕਦਾ, ਜਿੰਨਾ ਮਰਜ਼ੀ ਕਰ ਲਓ 7 ਦਿਨ। ਨਾਲੇ ਤੁਹਾਨੂੰ ਭੰਗ ਦੇ ਫਾਰਮ ਨੇ ਉਹ ਵੀ ਦਿਖਾਉਣਗੇ ਕਿ ਭੰਗ ਕਿਵੇਂ ਉੱਗਦੀ ਹੈ। ਅਜੈਬ ਸਿੰਘ ਸੋਹੋਤਾ, ਖੇਤਾਂ ਵਿਚ ਕੰਮ ਕਰਕੇ ਢੇਰ ਸਾਰੇ ਡਾਲਰ ਕਮਾਉਣਾ ਚਾਹੁੰਦੇ ਹੋ, ਮਿਲਟਨ, ਕੈਰੀਡਨ, ਬਰੈਂਪਟਨ, ਮਾਲਟਨ, ਮਿਸੀਸਾਗਾ ਘਰੋਂ ਪਿਕ ਕਰਦੇ ਨੇ, ਵਾਪਸੀ ਦੇ ਤੁਹਾਡੇ ਖੀਸੇ ਜਿਹੜੇ ਨੇ ਉਹ ਡਾਲਰਾਂ ਨਾਲ ਭਰੇ ਹੋਣਗੇ। ਪੇਮੈਂਟ ਡੇਲੀ ਵੀ ਲੈ ਸਕਦੇ ਹੋ। ਕਾਲ ਕਰੋ ਅਜੈਬ ਸਿੰਘ ਸਹੋਤਾ 416-566-5862 ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਮਿਲ ਗਈ ਟਿਕਟ ਤਾਂ ਪਰੇਸ਼ਾਨ ਹੋਣਾ ਹੀ ਨਹੀਂ, ਚਿੰਤਾ ਨਹੀਂ ਕਰਨੀ। ਟ੍ਰੈਫਿਕ ਕੋਡ ਐਡਵੋਕੇਟ ਜੀ ਏ ਕਲੋਟੀ ਸਾਹਿਬ ਦਾ ਇਹ ਪੈਗਾਮ ਹੈ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲਿਕੁਅਰ ਲਾਇਸੈਂਸ ਐਕਟ, ਐਮਟੀ ਓਫੈਂਸ, ਸੀਵੀਆਰ ਓਫੈਂਸ, ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਦੀ ਟਿਕਟ ਦੀ ਜੇਕਰ ਤੁਸੀਂ ਪੈਰਵਾਈ ਕਰਾਉਣਾ ਚਾਹੁੰਦੇ ਹੋ ਤਾਂ 7920 ਹੋਰ ਓਨਟੇਰੀਓ ਸਟਰੀਟ ਯੂਨਿਟ 43 ਨੰਬਰ ਟੂ ਕਾਲ। ਟ੍ਰੈਫਿਕ ਕੋਡ ਐਡਵੋਕੇਟ 33 ਵਰ੍ਹਿਆਂ ਦਾ ਐਕਸਪੀਰੀਅੰਸ। ਜਾਣਕਾਰੀ ਲਈ 416-716-3464 4167163461 ਤੇ ਕਾਲ ਕੀਤੀ ਜਾ ਸਕਦੀ ਹੈ। ਬਾਕੀ ਦੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਨੂੰ NRI ਮੈਰਿਜ ਬਿਊਰੋ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਆਪਣੇ ਵਾਸਤੇ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਦਾ ਭੰਡਾਰ ਹੈ ਨਾਰਥ ਅਮਰੀਕਾ ਨਹੀਂ ਪੂਰੇ ਵਰਲਡ ਵਾਈਡ। ਕਿਸੇ ਵੀ ਦੇਸ਼ ਵਿਚ ਰਿਸ਼ਤੇ ਲਈ ਕਾਲ ਕਰੋ 647-688-6000। ਰਿਟਸ ਫਰਨੀਚਰ, ਯੈਸ ਮੈਨ ਰੋਹਿਤ ਦਾ ਪੈਗਾਮ ਹੈ ਕਿ ਕੁਆਲਿਟੀ ਦਾ ਫਰਨੀਚਰ ਅਸੀਂ ਫਾਈਨੈਂਸਿੰਗ ਔਰ ਦੀ ਟੌਪ ਕਰਦੇ ਹਾਂ। ਵਧੀਆ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਵੇਚਦੇ ਹਾਂ। 5200 ਡਿਕਸੀ ਮੈਥਿਸਨ ਤੇ ਆਓ, ਇਕ ਗੇੜਾ ਲਾਓ, ਨਿਰਾਸ਼ ਨਹੀਂ ਹੋਵੋਗੇ। ਰੰਗਲਾ ਪੰਜਾਬ ਦਾ ਹਵਾਲਾ ਦੇਣ ਤੇ ਐਕਸਟਰਾ ਡਿਸਕਾਊਂਟ ਪਾਓ। ਰਿਟਸ ਫਰਨੀਚਰ, ਨੰਬਰ 905-232-7499 ਤੇ ਕਾਲ ਕੀਤਾ ਜਾ ਸਕਦਾ ਹੈ। ਬਾਕੀ ਦੀਆਂ ਖ਼ਬਰਾਂ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਪੇਸ਼ ਕਰਾਂ, ਪਰੰਤੂ ਉਸ ਤੋਂ ਪਹਿਲਾਂ ਦੱਸ ਦਵਾਂ ਕਿ ਆਈ ਪੀ ਟੀਵੀ ਬਾਕਸ ਦੀ ਸਰਵਿਸ ਵਾਇਆ ਰੰਗਲਾ ਪੰਜਾਬ ਤੁਸੀਂ ਲੈ ਸਕਦੇ ਹੋ। 12 ਮਹੀਨਿਆਂ ਦਾ $100 ਉੱਕਾ ਪੁੱਕਾ, 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ। ਤੇ ਕੱਲ ਦੇ ਕਈ ਫੋਨ ਆ ਗਏ ਨੇ, ਬਾਈ ਜੀ 3 ਸਾਲ ਦੇ ਪੈਸੇ ਲਏ ਸੀਗੇ, ਕਿੰਨੇ? ਮੈਂ ਕਿਹਾ ਕਿੰਨੇ? ਕਹਿੰਦੇ 200 ਲਿਆ ਸੀ। ਮੈਂ ਕਿਹਾ ਵੀ ਹਜ਼ਾਰਾਂ ਕੋਲ ਲੈ ਕੇ ਅਗਲਾ ਟਿਕਟੋਕ ਤੇ ਐਡਵਰਟਾਈਜਮੈਂਟ ਕਰਕੇ ਹੁਣ ਫੋਨ ਦਿੱਤਾ ਕਰ ਬੰਦ ਤੇ ਆ ਗਏ। ਕਹਿੰਦੇ ਕਿੰਨੇ ਕੁ ਦਿਨ ਚੱਲਿਆ? ਮਹੀਨਾ ਕੁ ਚੱਲਿਆ। ਮੈਂ ਕਿਹਾ ਇੰਨਾ ਕੁ ਚੱਲਦਾ ਹੁੰਦਾ? ਸੋ ਤੁਸੀਂ ਕਰੋ ਕੁਝ, ਅਸੀਂ ਕੁਛ ਨਹੀਂ ਕਰ ਸਕਦੇ ਜੀ। ਮੀਡੀਆ ਵਾਲੇ ਹੋ ਜੀ, ਹਾਂ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ। 12 ਮਹੀਨਿਆਂ ਦਾ $100 ਪੈਸੇ ਨਹੀਂ ਮਰਦੇ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ। ਸਰਵਿਸ ਕਦੇ ਬੰਦ ਵੀ ਹੋ ਸਕਦੀ ਹੈ, ਇਸ ਚੀਜ਼ ਦਾ ਅਸੀਂ ਵਾਅਦਾ ਨਹੀਂ ਕਰਦੇ ਕਿ ਕਦੇ ਬੰਦ ਨਹੀਂ ਹੋਵੇਗੀ। ਦਿਸ ਇਜ਼ ਟਰੂ, ਇਹ ਸੱਚਾਈ ਹੈ ਕਿ ਇੱਕ ਤੇ ਵੀ ਚੱਪ ਖਾ ਸਕਦਾ ਹੈ। ਸਰਵਿਸ ਲੈਣੀ ਲੈਣੀ ਨਾ ਲੈਣੀ ਗੱਲ ਵੱਖਰੀ ਹੈ, ਪਰ ਝੂਠ ਬੋਲ ਕੇ ਸੌਦਾ ਨਹੀਂ ਵੇਚਿਆ ਨਾ ਵੇਚਣ ਦਿੱਤਾ। ਨੰਬਰ ਟੂ ਕਾਲ 6475545859। ਅਸੀਂ ਤਾਂ ਬਥੇਰਾ ਕਿਹਾ ਸੀ ਕਿ ਰੰਗਲਾ ਪੰਜਾਬ ਨੂੰ ਪਾ ਦਿਓ ਭਾਈ ਆਪਣੇ ਸਰਵਰ ਦੇ ਵਿਚ, ਪਰ ਟਟੀਰੀ ਕਿੱਥੇ ਮੰਨਦੀ ਹੈ? ਟਟੀਰੀਆਂ ਤੇ ਟਟੀਰੀਆਂ ਹੁੰਦੀਆਂ ਨੇ ਨਾ, ਪਤਾ ਨਹੀਂ ਰੱਬ ਨੇ ਫੂਕ ਮਾਰੀ ਕੰਨ ਦੇ ਵਿਚ, ਟਟੀਰੀ ਦੇ ਵਿਚ ਵੀ ਤੇਰੇ ਤੋਂ ਇਲਾਵਾ ਤੇ ਰੰਗਲਾ ਪੰਜਾਬ ਚੱਲ ਹੀ ਨਹੀਂ ਸਕਦਾ। ਚੱਕ ਬਾਬੇ ਨੇ ਕੀਤੀ ਕਿਰਪਾ, ਸੜਦਾ ਰਹੋ। ਹੁਣ ਆਈ ਪੀ ਟੀ ਵੀ ਬਹੁਤ ਦੇ ਨਾਲ CNN ਟੋਰਾਂਟੋ ਵੀ ਮਿਲ ਗਿਆ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਬਾਬੇ ਤੇ ਵਿਸ਼ਵਾਸ ਰੱਖੋ, ਸਭ ਕੁਝ ਮਿਲ ਜਾਂਦਾ ਹੈ। ਬੰਦਾ ਬੰਦੇ ਨੂੰ ਮਾਰਨਾ ਚਾਹੁੰਦਾ, ਪਰ ਬੰਦਾ ਮਰਦਾ ਕਿੱਥੇ ਹੈ?
1: Real news, real impact, showing you real world. CJMR 1320. CJMR.
0: ਜਿਸ ਦਾ ਸਾਹਿਬ ਡਾਡਾ ਹੋਵੇ ਤੇ ਉਸ ਨੂੰ ਮਾਰ ਨਾ ਸਕੇ ਕੋਈ। ਬਾਕੀ ਦੀਆਂ ਖਬਰਾਂ, ਅਮਰੀਕੀ ਵਰਕਰਾਂ ਦੀ ਥਾਂ ਤੇ ਘੱਟ ਤਨਖਾਹ ਵਾਲੇ ਵਿਦੇਸ਼ੀਆਂ ਲਿਆਉਣ ਲਈ ਨਹੀਂ ਹੈ H-1B ਵੀਜ਼ਾ। ਜੀਡੀ ਵੈਂਸ ਦਾ ਬਿਆਨ, ਵੀਜ਼ਾ ਨਿਯਮਾਂ ਚੋਂ ਪ੍ਰਸ਼ਾਸਨਿਕ ਸੁਧਾਰਾਂ ਦੀ ਤਿਆਰੀ, ਕੰਪਨੀਆਂ ਤੇ $1,00,000 ਫੀਸ ਲਾਉਣ ਤੇ ਵਿਚਾਰ। ਅਮਰੀਕਾ ਦੇ ਉਪ ਰਾਸ਼ਟਰਪਤੀ ਜੀਡੀ ਵੈਂਸ ਨੇ H-1B ਵੀਜ਼ਾ ਪ੍ਰੋਗਰਾਮ ਵਿਚ ਸੁਧਾਰ ਕਰਨ ਲਈ ਪ੍ਰਸ਼ਾਸਨਿਕ ਯਤਨਾਂ ਦਾ ਖੁਲਾਸਾ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਵੀਜ਼ਾ ਸਥਾਨਕ ਪੇਸ਼ੇਵਰਾਂ ਨੂੰ ਹਟਾਉਣ ਦੀ ਬਜਾਏ ਉੱਚ ਪੱਧਰੀ ਪ੍ਰਤਿਭਾ ਭਾਵ ਟਾਪ ਟੈਲੈਂਟ ਨੂੰ ਹੀ ਮਿਲੇ। ਇਕ ਪੌਡਕਾਸਟ ਵਿਚ ਗੱਲਬਾਤ ਕਰਦਿਆਂ ਜੀਡੀ ਵੈਂਸ ਨੇ ਦਸਿਆ ਹੈ ਕਿ ਸਿਆਸੀ ਰੁਕਾਵਟਾਂ ਕਾਰਨ ਸੰਸਦ ਵੱਲੋਂ ਕਾਨੂੰਨ ਪਾਸ ਹੋਣਾ ਮੁਸ਼ਕਲ ਸੀ, ਇਸ ਲਈ ਪ੍ਰਸ਼ਾਸਨਿਕ ਪੱਧਰ ਤੇ ਕਦਮ ਚੁੱਕੇ ਜਾ ਰਹੇ ਹਨ। ਕਹਿ ਕੇ ਅਸੀਂ ਇਸ ਵਿਚ ਹੁੰਦੀ ਧੋਖਾਧੜੀ ਨੂੰ ਦੇਖਿਆ ਹੈ। ਜਪਾਨ ਦੀ ਹਵਾਈ ਸੈਨਾ ਦਾ ਲੰਮੀ ਦੂਰੀ ਤੱਕ ਨਿਗਰਾਨੀ ਕਰਨ ਵਾਲਾ ਡਰੋਨ ਜਪਾਨ ਦੇ ਉੱਤਰ ਪੱਛਮੀ ਸਾਹਿਲ ਨੇੜੇ ਉਡਾਨ ਦੌਰਾਨ ਅਚਾਨਕ ਲਾਪਤਾ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬਿਨਾਂ ਪਾਇਲਟ ਵਾਲਾ ਇਹ RQ-4B ਏਅਰਕ੍ਰਾਫਟ, ਜਿਸ ਨੂੰ ਗਲੋਬਲ ਹਾਕ ਵੀ ਕਿਹਾ ਜਾਂਦਾ ਹੈ, ਦੁਪਹਿਰ ਤੱਤੋਰੀ ਸਾਹਿਲ ਤੋਂ ਕਰੀਬ 50 ਕਿਲੋਮੀਟਰ ਦੂਰ ਰਡਾਰ ਤੋਂ ਗਾਇਬ ਹੋਣ ਦੀ ਖ਼ਬਰ ਹੈ। ਉਧਰ ਆਸਟ੍ਰੇਲੀਆ ਸੰਯੁਕਤ ਰਾਸ਼ਟਰ ਚੋ AI ਸੋਸ਼ਲ ਮੀਡੀਆ ਨਿਯਮਾਂ ਦਾ ਮੁੱਦਾ ਚੁੱਕਣ ਜਾ ਰਿਹਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਥਨੀ ਐਲਬਨੀਜ਼ ਨੇ ਇਸ ਹਫ਼ਤੇ ਅਮਰੀਕਾ ਵਿਚ ਸਿਲੀਕਾਨ ਵੈਲੀ ਦੀਆਂ ਵੱਡੀਆਂ ਟੈਕਨੋਲੋਜੀ ਕੰਪਨੀ ਦੇ ਨੁਮਾਇੰਦੇ ਨਾਲ ਮੁਲਾਕਾਤ ਕਰਕੇ ਆਰਟੀਫਿਸ਼ਲ ਇੰਟੈਲੀਜੈਂਸੀ AI ਅਤੇ ਸੋਸ਼ਲ ਮੀਡੀਆ ਦੀ ਵਾਧੀ ਤਾਕਤ ਤੇ ਸਖ਼ਤ ਨਿਯਮਾਂ ਦੀ ਆਸਟ੍ਰੇਲੀਆ ਨੀਤੀ ਦੀ ਪੇਸ਼ ਕਰਨਗੇ। ਇਸ ਤੋਂ ਬਾਅਦ ਉਹ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿਚ ਵੀ ਇਸ ਵਿਸ਼ ਮੁੱਦੇ ਨੂੰ ਵਿਸ਼ਵ ਪੱਧਰ ਤੇ ਉਠਾਉਣ ਦੀ ਤਮੰਨਾ ਰੱਖਦੇ ਨੇ। ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਮੁਫ਼ਤ ਵਪਾਰ ਤੇ ਸਮਝੌਤਾ ਕੀਤਾ ਪਾਸ। 27 ਅਪ੍ਰੈਲ ਨੂੰ ਭਾਰਤ ਅਤੇ ਨਿਊਜ਼ੀਲੈਂਡ ਨੇ ਵਪਾਰਕ ਸਮਝੌਤੇ ਤੇ ਹਸਤਾਖਰ ਕੀਤੇ ਸਨ, ਜਿਸ ਨਾਲ ਟੈਕਸਟਾਈਲ, ਚਮੜੇ ਦੇ ਫੁੱਟਵੀਅਰ ਅਤੇ ਰਤਨ ਅਤੇ ਗਹਿਣਿਆਂ ਸਮੇਤ ਭਾਰਤ ਦੇ 100% ਨਿਰਯਾਤ ਨੂੰ ਡਿਊਟੀ ਮੁਕਤ ਕਰ ਦਿੱਤਾ ਗਿਆ ਸੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਭਾਰਤ ਨਾਲ ਮੁਫ਼ਤ ਵਪਾਰ ਸਮਝੌਤਾ ਸੰਭਵ ਨਹੀਂ ਹੈ। ਖੈਰ, ਅੱਜ ਉਹ ਸਮਝੌਤਾ ਸੰਸਦ ਵਿਚ ਆਪਣੀ ਆਖਰੀ ਵੋਟ ਪਾਸ ਕਰ ਗਿਆ। ਇਹ ਹੋ ਰਿਹਾ ਹੈ, ਇਸ ਮੀਲ ਪੱਧਰ ਦਾ ਜਿਹੜਾ ਹੈ ਉਹ ਸਮਝੌਤੇ ਦਾ ਮਤਲਬ ਕੁਵੀਜ਼ ਲਈ ਵਧੇਰੇ ਨੌਕਰੀਆਂ, ਉੱਚ ਆਮਦਨ। ਇਸ ਦਾ ਮਤਲਬ ਹੈ ਕਿ 1.4 ਬਿਲੀਅਨ ਭਾਰਤੀ ਖਪਤ ਕਰਨ ਲਈ ਦਰਵਾਜ਼ੇ ਖੁੱਲ੍ਹ ਗਏ ਨੇ। ਭਾਰਤ ਵਿਚ ਵਧੇਰੇ ਨਿਊਜ਼ੀਲੈਂਡ ਉਤਪਾਦ ਵੇਚੇ ਜਾ ਰਹੇ ਨੇ। ਉਧਰ ਅਰਬ ਸਾਗਰ ਚੋਂ ਭਾਰਤੀ ਜਹਾਜ਼ ਨਾਲ ਟਕਰਾਇਆ ਪਾਕਿਸਤਾਨੀ ਜੰਗੀ ਜਹਾਜ਼। ਵਿਦੇਸ਼ ਮੰਤਰਾਲੇ ਵੱਲੋਂ ਸੀਨੀਅਰ ਡਿਪਲੋਮੇਟ ਤਲਬ। ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਦੇ ਸੀਨੀਅਰ ਡਿਪਲੋਮੇਟ ਜਿਹੜਾ ਹੈ ਨੂੰ ਤਲਬ ਕਰਕੇ ਸਮੁੰਦਰ ਵਿਚ ਪਾਕਿਸਤਾਨੀ ਜਲ ਸੈਨਾ ਦੀਆਂ ਟੁਕੜੀਆਂ ਦੇ ਅਨੁਚਿਤ ਅਤੇ ਗੈਰ ਪੇਸ਼ੇਵਰ ਰਵੱਈਏ ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਉਧਰ ਡਾਕ ਰਾਹੀਂ ਬੈਲਟ ਭੇਜਣ ਦਾ ਰਾਹ ਹੋਇਆ ਪੱਧਰਾ। ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਵੱਲੋਂ ਡਾਕ ਰਾਹੀਂ ਬੈਲਟ ਭੇਜਣ ਸਬੰਧੀ ਨਵੇਂ ਨਿਯਮ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਤੇ ਜਿੱਥੇ ਰੋਕ ਲਾਈ, ਉਥੇ ਸਿਖਰਲੀ ਅਦਾਲਤ ਦੇ ਇਸ ਫੈਸਲੇ ਨੇ ਮੱਧਕਾਲੀ ਚੋਣਾਂ ਸਬੰਧੀ ਬੇਯਕੀਨੀ ਨੂੰ ਕਾਫੀ ਹੱਦ ਤੱਕ ਦੂਰ ਕਰ ਦਿੱਤਾ ਹੈ। ਅਦਾਲਤ ਨੇ ਸੋਮਵਾਰ ਦੇ ਫੈਸਲੇ ਨਾਲ ਚੋਣ ਅਧਿਕਾਰੀ ਪਹਿਲਾਂ ਤੋਂ ਤੈਅ ਪ੍ਰਬੰਧਾਂ ਮੁਤਾਬਕ ਵੋਟਰਾਂ ਨੂੰ ਡਾਕ ਰਾਹੀਂ ਬੈਲਟ ਭੇਜ ਸਕਣਗੇ। ਉਂਝ ਸਿਸਟਮ ਨੂੰ ਸੈਮੁਅਲ ਅਲੀਟੋ, ਬ੍ਰਿਟ ਕਵੇਹਨ ਅਤੇ ਕਲੇਰਿਸ ਥਾਮਸ ਨੇ ਅਦਾਲਤ ਦੇ ਫੈਸਲੇ ਤੇ ਅਸਹਿਮਤੀ ਜਤਾਈ ਹੈ। ਉਧਰ ਇਟਲੀ ਨੇ ਸਪੇਨ ਤੋਂ ਆਉਣ ਵਾਲੇ ਯਾਤਰੀਆਂ ਤੇ ਸਰਹੱਦੀ ਕੰਟਰੋਲ ਵਧਾ ਦਿੱਤਾ। ਇਹ ਕਦਮ ਜੁਲਾਈ ਦੇ ਅੰਤ ਵਿਚ ਮੋਰੋਕੋ ਤੋਂ 72,000 ਤੋਂ ਵੱਧ ਪ੍ਰਵਾਸੀਆਂ ਦੇ ਸਪੇਨ ਦੇ ਉੱਤਰੀ ਅਫਰੀਕੀ ਖੇਤਰ ਵਿਚ ਦਾਖਲ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਸੁਡਾਨ ਦੇ ਇਕ ਦੂਰ ਦੁਰਾਡੇ ਇਲਾਕੇ ਵਿਚ ਸੋਨੇ ਦੀ ਖਾਣ ਚੋਂ ਢਿੱਗਾਂ ਖਿਸਕਣ ਕਾਰਨ 67 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਕ ਮੈਡੀਕਲ ਗਰੁੱਪ ਅਤੇ ਬਚੇ ਹੋਏ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਧਰ ਭਾਰਤ ਵੱਲੋਂ ਪਾਕਿਸਤਾਨ ISI ਸਮਰਥਿਤ ਸ਼ਹਿਜਾਦ ਪੱਟੀ ਨੈਟਵਰਕ ਤੇ UAPA ਤਹਿਤ ਅੱਤਵਾਦੀ ਸੰਗਠਨ ਘੋਸ਼ਿਤ ਅੱਤਵਾਦ ਵਿਰੁੱਧ ਭਾਰਤ ਚੋਂ ਚੱਲ ਰਹੀ ਲੜਾਈ ਵਿਚ ਇਸ ਕਦਮ ਨੂੰ ਜੋੜਦਿਆਂ ਭਾਰਤੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ ਸ਼ਹਿਜਾਦ ਪੱਟੀ ਨੈਟਵਰਕ ਨੂੰ UAPA ਤਹਿਤ ਇਕ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ। ਉਧਰ ਝੀਰਮ ਘਾਟੀ ਕਤਲੇਆਮ ਚੋਂ NIA ਅਦਾਲਤ ਦਾ ਵੱਡਾ ਫੈਸਲਾ ਆਇਆ। ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਵਿਧਾਇਕ ਸਣੇ 10 ਜਣਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਾਰੇ ਦੋਸ਼ੀ ਇਸ ਸਮੇਂ ਜਗਦਲਪੁਰ ਕੇਂਦਰ ਦੀ ਜੇਲ੍ਹ ਵਿਚ ਬੰਦ ਹੈ। ਯਾਦ ਰਹੇ 25 ਮਈ 2013 ਨੂੰ ਮਾਓਵਾਦੀਆਂ ਨੇ ਦਰਬਾ ਖੇਤਰ ਦੀ ਝਰਮ ਘਾਟੀ ਵਿਚ ਕਾਂਗਰਸ ਦੀ ਪਰਿਵਰਤਨ ਯਾਤਰਾ ਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ 32 ਲੋਕ ਮਾਰੇ ਗਏ ਸਨ। ਅਗਲੀ ਖ਼ਬਰ ਇਹ ਹੈ ਕਿ ਗੱਲ ਤਾਂ ਵੈਸੇ ਕਰਾਂਗੇ ਸਰਦਾਰ ਜਸਵੀਰ ਸਿੰਘ ਪੱਟੀ ਸਾਹਿਬ ਦੇ ਨਾਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਨੇਤਾ ਕਹਿ ਲੋ, ਲੀਡਰ ਕਹਿ ਲੋ, ਧਾਰਮਿਕ ਆਗੂ ਕਹਿ ਲੋ, ਅਮਰਜੀਤ ਸਿੰਘ ਚਾਵਲਾ ਦੇ ਖਿਲਾਫ ਜਬਰ ਜਨਾਹ ਦੇ ਮਾਮਲੇ ਵਿਚ FIR ਦਰਜ ਹੋਈ ਹੈ। ਚਾਵਲਾ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ। ਹੁਣ ਕਰਦੇ ਹਾਂ ਗੱਲਬਾਤ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਦੇ ਨਾਲ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਪ੍ਰੋਗਰਾਮ ਦੇ ਖ਼ਬਰਾਂ ਦੇ ਇਸ ਹਿੱਸੇ ਨੂੰ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਅਰੂਮ ਅਸ਼ੋਕ ਜਲ ਵੱਲੋਂ ਸਪਾਂਸਰ ਕੀਤਾ ਜਾਂਦਾ। ਕੰਗਣ ਕੜੇ ਝੁਮਕੇ ਵਾਲੀਆਂ ਜਿਹੜਾ ਉਸ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਤੁਸੀਂ ਲੈਣੀਆਂ ਅਸ਼ੋਕ ਜਿਲ ਡਾਇਮੰਡ ਦੀ ਬੇਸ਼ੁਮਾਰ ਵਰਾਇਟੀ ਦੇ ਨਾਲ ਅਸ਼ੋਕ ਜਿਲ। ਜੀ ਹਾਂ, ਅਸ਼ੋਕ ਜਿਲ ਦਾ ਨੇਮ ਯੂ ਕੈਨ ਟਰੱਸਟ। ਨੰਬਰ ਟੂ ਕਾਲ 7198 ਏਅਰਪੋਰਟ ਰੋਡ 671-4290 905-671-4290। ਵੈਲਡਿੰਗ ਸਬੰਧੀ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਲੈਣੀਆਂ ਨੇ ਤੇ ਮਠਾਰੂ ਵੈਲਡਿੰਗ ਦੇ ਸਰਦਾਰ ਸੁਖਿੰਦਰ ਸਿੰਘ ਸਨੀ ਮਠਾਰੂ ਜੀ ਨੂੰ 647-460-6353 ਤੇ ਕਾਲ ਕਰੋ। ਔਰ ਇਸ ਦੇ ਨਾਲ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਜੀ, ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਹਾਈ ਪੁਆਇੰਟ ਫਰਨੀਚਰ 7550 ਕਿੰਬਰ ਸਟਰੀਟ ਮਿਸੀਸਾਗਾ ਦੇ ਵਿਚ ਸਥਿਤ ਹੈ। ਕਿਸੇ ਤਰ੍ਹਾਂ ਦੇ ਵੀ ਫਰਨੀਚਰ ਖਰੀਦਣ ਤੋਂ ਪਹਿਲਾਂ ਇਕ ਚੱਕਰ ਹਾਈ ਪੁਆਇੰਟ ਤੇ ਜ਼ਰੂਰ ਲਾਓ। 6473-82-5500 ਤੇ ਮਾਨਵ ਜੀ ਨੂੰ ਕਾਲ ਕੀਤਾ ਜਾ ਸਕਦੈ। ਆਲਿੰਕ ਟਰੈਵਲ ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਦੇ ਨਾਲ ਆਲਿੰਕ ਟਰੈਵਲ ਤੇ ਤੁਸੀਂ ਆ ਸਕਦੇ ਹੋ। ਯਾਦ ਰੱਖੋ ਕਿ ਆਲਸੋ ਉਹ ਜਿਹੜਾ ਹੈ ਈ ਵੀਜ਼ਾ ਸਰਵਿਸ ਵੀ ਪ੍ਰੋਵਾਈਡ ਕਰਦੇ ਹਨ। ਜੁਲਾਈ ਤੋਂ ਸਪਟੰਬਰ ਮਹੀਨੇ ਦੀਆਂ ਟਿਕਟਾਂ ਦੇ ਵਿੱਚ ਉਨ੍ਹਾਂ ਨੇ ਡੀਲ ਦਿੱਤੀ ਸੀ ਤੁਹਾਨੂੰ ਬਹੁਤ ਵਧੀਆ 1885 ਦੀ ਰਿਟਰਨ 781 ਬਵੇ ਡਰਾਈਵ ਨੰਬਰ ਟੂ ਕਾਲ 950-5751-1100 950-5751-1100। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਪ੍ਰੋਗਰਾਮ। ਇੰਜਨ ਟਰਾਂਸਮਿਸ਼ਨ ਰੀਬਿਲਡ ਡੀਪੀਐਫ ਕਲੀਨਿੰਗ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਸਰਵਿਸ ਲੈਣ ਵਾਸਤੇ ਫੇਅਰ ਪ੍ਰਾਈਸ ਟਰੱਕ ਰਿਪੇਅਰ 1 ਗੁੱਡ ਮਾਰਕ ਪਲੇਸ ਈ ਟੋਬੀਕੋ ਦੇ ਵਿੱਚ 14 ਵਰ੍ਹਿਆਂ ਦਾ ਐਕਸਪੀਰੀਅੰਸ ਲੈ ਕੇ ਵੀਰ ਸੁੱਖਾ ਢੇਸੀ ਹੈਪੀ ਬੜਿਆਲ ਜੀ ਨੂੰ ਕਾਲ ਕਰੋ ਨੰਬਰ ਟੂ ਕਾਲ 647-7962-5957 ਤੇ ਕਾਲ ਕੀਤੀ ਜਾ ਸਕਦੀ ਹੈ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਤੁਹਾਡਾ ਆਪਣਾ ਪ੍ਰੋਗਰਾਮ ਹੈ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਈ ਐਡਵਰਟਾਈਜ਼ਮੈਂਟ ਕਰਨੀ ਚਾਹੋ, ਦਿਲੋਂ ਖੁਸ਼ੀ ਹੋਵੇਗੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ। 7 ਡੇਜ਼ ਗੂੰਜਾਂ ਪੈਂਦੀਆਂ ਨੇ ਜੀ ਦੂਰ ਦਰੇਡਿਆਂ ਤੋਂ, ਤੁਸੀਂ ਜੋ ਸਾਨੂੰ ਫੋਨ ਕਰਕੇ ਦੱਸਦੇ ਹੋ ਕਿ ਨੈਗਰਾ ਫਾਲ ਤੋਂ ਲੈ ਕੇ ਇਧਰ ਸਕਾਰਬਰੋ ਤੇ ਮਾਰਖਮ ਦੇ ਵਿੱਚ ਵੀ ਸੁਣਿਆ ਜਾਂਦਾ ਹੈ, ਤਾਂ ਫਿਰ ਨਾਮ ਤਾਂ ਪਹਿਲਾਂ ਹੀ ਦਿਲ ਬਾਗ ਹੈ ਤੇ ਹੋਰ ਬਾਗ ਬਾਗ ਕਰ ਦਿੰਦੇ ਹੋ ਤੁਸੀਂ। ਬਹੁਤ ਅੱਛਾ ਲੱਗਦਾ ਜਦੋਂ ਦੂਰੋਂ ਦੂਰੋਂ ਕਾਲਸ ਆਉਂਦੀਆਂ ਨੇ ਕਿ ਬਈ ਅਚਨਚੇਤ ਹੀ ਸੁਣਿਆ ਤੇ ਫਿਰ ਜਦੋਂ ਗਾਣੇ ਚੱਲਦੇ ਸਨ ਬਾਅਦ ਦੇ ਵਿੱਚ ਪਤਾ ਲੱਗਾ ਕਿ CJMR 1320 ਵਾਪਸ ਆ ਗਿਆ। ਜੀ ਹਾਂ, ਤੁਸੀਂ ਵੀ ਨੋਟ ਕਰੋ ਕਿ ਜੇਕਰ ਪ੍ਰੋਗਰਾਮ ਸ਼ੁਰੂ ਕਰਨਾ ਹੈ ਨੈਗਰਾ ਫਾਲ ਤੋਂ ਲੈ ਕੇ ਮਾਰਖਮ ਤੱਕ ਪਹੁੰਚ ਹੈ ਦੀ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ ਤਾਂ ਹੈ ਹੀ ਹੈ, ਮਾਰਖਮ, ਸਕਾਰਬੋ ਤੋਂ ਇਲਾਵਾ ਬੈਰੀ ਵਾਲੇ ਪਾਸਿਓਂ ਵੀ ਕਾਲਸ ਆਉਂਦੀਆਂ ਨੇ। ਵੱਖ ਵੱਖ ਨਿੱਕੇ ਹੋਰ ਸ਼ਹਿਰ ਨੇ ਜਿਨ੍ਹਾਂ ਦੇ ਵਿਚ ਸਾਡੇ ਵੀਰ ਭੈਣ ਭਰਾ ਦੇ, ਉਥੋਂ ਵੀ ਕਾਲਸ ਆ ਰਹੀਆਂ ਨੇ ਕਿ ਕ੍ਰਿਸਟਲ ਕਲੀਅਰ ਸੁਣਾਈ ਦੇ ਰਿਹਾ ਹੈ। ਸੋ ਕਿਹੜਾ ਵਪਾਰੀ ਹੈ ਜਿਹੜਾ ਨਹੀਂ ਚਾਹੇਗਾ ਕਿ ਉਸ ਰੇਡੀਓ ਤੇ ਪ੍ਰੋਗਰਾਮ ਦਿੱਤੇ ਐਡਵਰਟਾਈਜ਼ਮੈਂਟ ਦਿੱਤੀ ਜਾਵੇ ਜਿੱਥੇ ਦੂਰ ਦੂਰ ਤੱਕ ਸੁਣਾਈ ਜਾਂਦਾ ਹੋਵੇ, ਤੇ ਜਦੋਂ ਉਸੋਂ ਉਸ ਸ਼ਹਿਰ ਦੇ ਵਿਚ ਲੋਕ ਬ੍ਰੈਂਪਟਨ, ਮਿਸੀਸਾਗਾ ਜਾਂ ਕਿਸੇ ਵੀ ਏਰੀਆ ਦੇ ਵਿਚ ਆਉਣ ਤਾਂ ਸ਼ਾਪਿੰਗ ਕਰਨ, ਚਾਹੇ ਉਹ ਕੋਈ ਵੀ ਸਟੋਰ ਹੋਵੇ। ਸੋ ਇਸ ਚੀਜ਼ ਦਾ ਫਾਇਦਾ ਉਠਾਉਣ ਵਾਸਤੇ ਸਾਰੇ ਹੀ ਵੀਰ ਭੈਣ ਭਰਾ ਫਾਇਦਾ ਚੱਕ ਸਕਦੇ ਨੇ ਜੀ, ਆ ਸਕਦੇ ਨੇ। ਕਿਸੇ ਨੇ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ, ਕਿਸੇ ਨੇ ਆਪਣੀ ਆਵਾਜ਼ ਦੇ ਰਾਹੀਂ ਆਪਣੀ ਗੱਲਬਾਤ ਜਿਹੜੀ ਆਪਣੇ ਦਰਸ਼ਕਾਂ ਸਰੋਤਿਆਂ ਤੱਕ ਪਹੁੰਚਾਉਣੀ ਹੈ ਤਾਂ ਨੰਬਰ ਹੈ 416-303-1515 ਤੇ ਲਓ ਫਿਰ ਹੁਣ ਕਰਾਂਗੇ ਗੱਲਬਾਤ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਦੇ ਨਾਲ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ,
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320। You're listening to CNN Toronto, Chawla News Network Toronto.
0: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਇਸ ਮਹਿਫਲ ਨੂੰ ਸਪਾਂਸਰ ਕਰਨਗੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਦੀ ਗੱਲਬਾਤ ਨੂੰ ਕੈਲੇਡਨ ਸਬਜ਼ੀ ਫਾਰਮ। ਤਾਜ਼ੀਆਂ ਸਬਜ਼ੀਆਂ ਜੋ ਖੇਤਾਂ ਦੇ ਵਿਚ ਆਪ ਖੁਦ ਭੈਣ ਜੀ ਪਰਮਜੀਤ ਸਿੰਘ ਤੇ ਸਰਦਾਰ ਗੁਰਦਿਆਲ ਸਿੰਘ ਜੀ ਆਪਣੀ ਸਟਾਫ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੀ ਟੀਮ ਦੇ ਨਾਲ ਬੀਜਦੇ ਨੇ, ਉਗਾਉਂਦੇ ਨੇ, ਫਿਰ ਤੋੜਦੇ ਨੇ, ਫਿਰ ਧੋਂਦੇ ਨੇ, ਫਿਰ ਸਾਡੇ ਲਈ ਸਜਾਉਂਦੇ ਨੇ। ਲੌਕੀ, ਮੂਲੀਆਂ, ਕੱਦੂ, ਘੀਆ, ਤੋਰੀ, ਤਿੱਖੀਆਂ ਤਿੱਖੀਆਂ ਹਰੀਆਂ ਮਿਰਚਾਂ ਲੈ ਕੇ ਗ੍ਰਹਿਣ ਕਰਕੇ ਰੱਖ ਲਓ, ਸਾਲ ਲੰਘ ਜਾਂਦਾ। ਸਰਦੀਆਂ ਦੇ ਵਿਚ ਸਰੋਂ ਦਾ ਸਾਗ ਬਣਿਆ ਮੱਕੀ ਦੀ ਰੋਟੀ ਦੇ ਨਾਲ ਲੈ ਕੇ ਆ ਸਕਦੇ ਹੋ, ਜਾਂ ਘਰ ਲਿਆ ਕੇ ਗੰਦਲਾਂ ਦਾ ਸਾਗ ਬਣਾਉਣਾ ਤੁਹਾਡੀ ਮਰਜ਼ੀ ਹੈ। ਤੰਦੂਰ, ਫੋਲਡਿੰਗ ਬੈਡ, ਨਵਾਰੀ ਪਲੰਗ, ਸਾਈਕਲ, ਪਿੱਤਲ, ਸਟੀਲ, ਸਰਵਲੋ, ਮਿੱਟੀ ਦੇ, ਕੱਚ ਦੇ, ਹਰ ਸਾਈਜ਼, ਹਰ ਤਰ੍ਹਾਂ ਦੇ ਬਰਤਨ ਤੇ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ, ਨੰਬਰ 905-840-9000 ਤੇ ਕਾਲ ਕੀਤਾ ਜਾ ਸਕਦਾ। ਪੱਤਰਕਾਰੀ ਦੇ ਬਾਬਾ ਬੋੜ, ਤੁਸੀਂ ਇਸ ਵਕਤ ਗੱਲਬਾਤ ਸੁਣੋਗੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਦੇ ਨਾਲ। ਔਰ ਜਿਵੇਂ ਮੈਂ ਗੱਲ ਕੀਤੀ ਹੈ ਕਿ ਅੱਜ ਦਾ ਇਕ ਪਹਿਲਾ ਸਵਾਲ ਮੈਂ ਕਰਨਾ ਹੈ, ਖ਼ਬਰ ਵੈਸੇ ਵੱਡੀਆਂ ਵੱਡੀਆਂ ਅਖ਼ਬਾਰਾਂ ਦੇ ਵਿਚ ਛਪੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਕਹਿ ਲੋ ਤੁਸੀਂ, ਜਾਂ ਫਿਰ ਕਿਸੇ ਵੇਲੇ ਤੂਤੀ ਬੋਲਦੀ ਸੀਗੀ ਸਟੂਡੈਂਟ ਫੈਡਰੇਸ਼ਨ, ਚਾਵਲਾ ਮਹਿਤਾ, ਤੇ ਚਾਵਲਾ ਸਾਹਿਬ ਅਸਤੀਫਾ ਦੇ ਗਏ ਨੇ। ਉਨ੍ਹਾਂ ਦੇ ਸੰਦਰਭ ਚ ਕਰਾਂਗੇ ਗੱਲਬਾਤ, ਪੱਟੀ ਸਾਹਿਬ ਦਾ ਕਰਦੇ ਆ ਸਵਾਗਤ। ਬਾਬਾ ਜੀ ਲੰਘਿਆ, ਸਵਾਗਤ ਹੈ, ਵੈਲਕਮ ਜੀ, ਇਹਨੂੰ ਸਤਿ ਸ੍ਰੀ ਅਕਾਲ।
2: ਸ਼ੁਕਰੀਆ ਜੀ, ਮੇਰੇ ਵੱਲੋਂ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
0: ਜੀ, ਬਹੁਤ ਬਹੁਤ ਮਿਹਰਬਾਨੀ। ਔਰ ਕੱਲ ਸਾਡੇ ਕੋਲ ਇੱਕ ਨਵੇਂ ਰੇਡੀਓ ਤੇ ਸਜਦੇ ਮਾਰ 1320 ਮੀਟਰ ਨੂੰ ਜੁਆਇਨ ਕਰਨ ਵਾਲੇ ਸਾਡੇ ਸੀਨੀਅਰ ਹੋਸਟ, ਕੁਝ ਨਵੇਂ ਹੋਸਟ ਸਾਨੂੰ ਮੁਲਾਕਾਤਾਂ ਕਰਦੇ ਨੇ ਜਦੋਂ ਸਟੇਟ ਆਫ ਦੀ ਆਰਟ ਸਟੂਡੀਓ ਦੀ ਗੱਲ ਕਰਦੇ ਹਾਂ। ਹਾਲਾਂਕਿ ਇਕਵਿਪਮੈਂਟ ਥੋੜੇ ਜੇ ਸਾਡੇ ਬਿਹਾਇੰਡ ਹੋ ਗਏ ਨੇ, ਕਿਉਂਕਿ ਘਰ ਦੇ ਵਿਚ ਸ਼ਾਦੀ ਦਾ ਸਮਾਰੋਹ ਹੋਣ ਕਰਕੇ, ਕੁਝ ਕਾਰਨ ਹੋਣ ਕਰਕੇ, ਤੇ ਬਸ ਕੱਲ ਅਸ਼ ਅਸ਼ ਕਰ ਉੱਠੇ ਜੀ ਜਿਹੜੇ ਸਾਡੇ ਵੀਰ ਆਏ ਸੀ, ਕਿ ਇੱਕ ਵਾਕਿਆ ਹੀ ਬਈ ਸਟੇਸ਼ਨ ਦਾ ਸਟੇਸ਼ਨ ਹੀ ਬਣਾ ਰਹੇ ਹੋ ਤੁਸੀਂ। ਮੈਂ ਕਿਹਾ ਜੀ ਅਰਸ਼ ਦੀ ਰੀਝ ਆ ਵੀ ਬਸ ਇੱਕ ਵਾਰੀ ਰੀਝਾਂ ਲਾ ਦੇਣੀਆਂ ਨੇ, ਜਿਹੜਾ ਵੀ ਪ੍ਰੋਡਿਊਸਰ ਡਾਇਰੈਕਟਰ ਆਵੇ ਉਹਦੇ ਨਾਲ ਆਏ ਹੋਏ ਮਹਿਮਾਨ ਜਿਹੜੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਕਿਸੇ ਸਟੇਸ਼ਨ ਤੇ ਕਿਸੇ ਰੇਡੀਓ ਸਟੇਸ਼ਨ ਤੇ ਆਏ ਆ। ਹਾਂਜੀ, ਤੇ ਉਹਨਾਂ ਦਾ ਦਿਲ ਬੜਾ ਖੁਸ਼ ਹੋਇਆ। ਤੋ ਜਿਨ੍ਹਾਂ ਨੇ ਵੀ ਆਉਣਾ ਅਰਸ਼ ਨੂੰ ਕਾਲ ਕਰ ਲਓ 416-303-1515। ਅਰਸ਼ ਅੱਜ ਫੇਰ ਬਿਜ਼ੀ ਹੈ, ਸਵੇਰ ਦਾ ਟੈਕਨੀਸ਼ੀਅਨ ਹੁੰਦਾ ਮੇਰਾ ਟੈਲੀਵਿਜ਼ਨ ਦਾ, ਬੜੀ ਮਿਹਨਤ ਕਰਦਾ। ਹੁਣ ਰੇਡੀਓ ਦੇ ਰਾਹੀਂ ਗੱਲਬਾਤ ਹੋਣੀ ਹੈ ਪੱਟੀ ਸਾਹਿਬ ਦੇ ਨਾਲ, ਪਰ ਜੇ ਅਰਸ਼ ਪਹੁੰਚ ਗਏ ਟਾਈਮ ਨਾਲ ਤਾਂ ਫੇਰ 11 ਵਜੇ ਵਾਗਡੋਰ ਸੰਭਾਲ ਲੈਣਗੇ, ਨਹੀਂ ਤਾਂ ਫੇਰ ਕੱਲ ਚੱਲ ਸੋ ਚੱਲ ਅਰਸ਼ ਚਾਵਲਾ ਦੇ ਪ੍ਰੋਗਰਾਮ ਦੇ ਵਿਚ ਵੀ ਪੱਟੀ ਸਾਹਿਬ ਨਾਲ ਹੁੰਦੀ ਰਹੇਗੀ, ਨਾਲ ਨਾਲ ਹਲਕਾ ਫੁਲਕਾ ਆਪਾਂ ਵਪਾਰੀ ਸੱਜਣਾ ਦਾ ਵੀ ਸੁਨੇਹਾ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ, ਕਿਸੇ ਵੇਲੇ ਛੋਟੇ ਹੁੰਦੇ ਸਨ ਤਾਂ ਫੈਡਰੇਸ਼ਨ ਮਹਿਤਾ ਤੇ ਚਾਵਲਾ ਦਾ ਨਾਂ ਚੱਲਦਾ ਹੁੰਦਾ ਸੀ, ਯਾਦ ਹੋਊਗਾ ਤੁਹਾਨੂੰ। ਕਈ ਸਮੇਂ ਤੇ ਚਾਵਲਾ ਹੀ ਚੱਲਦਾ ਰਿਹਾ ਜੀ ਫੈਡਰੇਸ਼ਨ। ਮੈਂ ਕਿਹਾ ਜੀ ਆਏ ਸੀ ਮਿਲਿਆ, ਮੈਂ ਕਿਹਾ ਹੁਣ ਬਾਬਾ ਜੀ ਕੋਈ ਸੀਨੀਅਰ ਹੋ ਗਏ ਹੋ ਤੁਸੀਂ। ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ, ਐਸੀ ਹੈਰਾਨਗੀ ਹੈ। ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਜਬਰ ਜਨਾਹ ਦਾ ਕੇਸ ਦਰਜ ਹੋਇਆ, ਉਨ੍ਹਾਂ ਨੇ ਸਾਰੇ ਅਸਤੀਫਿਆਂ ਤੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ। ਪਰ ਸਾਹਿਬ ਕੀ ਕਹਿਣਾ ਚਾਹੋਗੇ?
2: ਅਮਰਜੀਤ ਸਿੰਘ ਚਾਵਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਕਿਰਪਾਲ ਸਿੰਘ ਬਡੂੰਗਰ ਦੇ ਨਾਲ ਜਨਰਲ ਸੈਕਟਰੀ ਵੀ ਰਹੇ ਨੇ ਇੱਕ ਵਾਰੀ। ਫਿਰ 2011 ਦੇ ਵਿੱਚ ਇਹਨਾਂ ਨੂੰ ਸੰਤ ਸਮਾਜ ਦੇ ਕੋਟੇ ਦੇ ਵਿੱਚ ਜਿਹੜੀ ਅਨੰਦਪੁਰ ਸਾਹਿਬ ਤੋਂ ਟਿਕਟ ਮਿਲੀ ਸੀ, ਔਰ ਸੰਤ ਸਮਾਜ ਨੂੰ ਪਹਿਲੀ ਵਾਰੀ 2011 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 30 ਟਿਕਟਾਂ ਦਿੱਤੀਆਂ ਸੀਗੀਆਂ। ਤੋ ਵੀ ਤੇ ਖੈਰ ਇਹਨਾਂ ਦੇ ਬੰਦਿਆਂ ਕੋਲ ਗਈਆਂ, ਬਾਕੀ ਦੇ ਕਿਸੇ ਕੋਲ ਗਈਆਂ ਨੀ। ਇਹ ਮੈਂਬਰ ਬਣੇ 2011 ਦੇ ਵਿੱਚ, ਇਹਨਾਂ ਕੰਮ ਹੀ ਕੀਤੇ, ਕੋਈ ਸ਼ੱਕ ਵਾਲੀ ਗੱਲ ਨੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਫ਼ਾਦਾਰ ਵੀਰ ਹੈ, ਇਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਮੀਤ ਪ੍ਰਧਾਨ ਵੀ ਬਣਾਇਆ ਸੀਗਾ, ਔਰ ਇਹਨਾਂ ਦੇ ਉੱਤੇ ਪੰਜਾਬ ਦੇ ਮਾਲਵਾ ਖੇਤਰ ਦੀ ਰਹਿਣ ਵਾਲੀ ਔਰਤ ਨੇ ਇੱਕ ਸ਼ਿਕਾਇਤ ਦਰਜ ਕਰਾਈ। ਜੁਡੀਸ਼ੀਅਲ ਮੈਜਿਸਟਰੇਟ ਦੇ ਵਿੱਚ ਉਹਨੇ ਆਪਣੀ ਬਿਆਨ ਕਲਮ ਬੰਦ ਕਰਾਇਆ ਵੀ ਉਹਦੇ ਨਾਲ ਜਬਰ ਜਨਾਹ ਹੋਇਆ। ਇਸ ਚੀਜ਼ ਨੂੰ ਲੈ ਕੇ ਚਾਵਲਾ ਦੇ ਵਿਰੁੱਧ BNS ਦੀ ਧਾਰਾ 63, 64, 127, 2 ਅਤੇ 351(2) ਤਹਿਤ ਕੇਸ ਦਰਜ ਕੀਤਾ ਗਿਆ। ਚਾਵਲਾ ਨੇ ਆਪਣੇ ਵੀਡੀਓ ਸੁਨੇਹ ਪਾਠਕ ਨਾਲ ਹੀ ਉਹਨਾਂ ਨੇ ਇੰਨੀ ਗੱਲ ਕਹਿੰਦੀ, ਮੈਂ ਇਹਨਾਂ ਦੋਸ਼ਾਂ ਨੂੰ ਨਕਾਰਦਾ ਵਾ ਪੂਰੀ ਤਰ੍ਹਾਂ, ਇਹ ਦੋਸ਼ ਮਨ ਘੜਤੇ, ਉਹਨਾਂ ਨੂੰ ਕਿਸੇ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਵਾ ਤੇ ਉਹ ਅਦਾਲਤ ਦੇ ਵਿੱਚ ਆਪਣਾ ਬੇਗਨਾਹੀ ਦਾ ਸਬੂਤ ਦੇਣਗੇ। ਲੇਕਿਨ ਜਿੰਨਾ ਚਿਰ ਉਹ ਬੇਗਨਾਹ ਸਾਬਤ ਨਹੀਂ ਹੁੰਦੇ, ਉਹਨਾਂ ਚਿਰ ਉਹ ਆਪਣੀ ਸ਼੍ਰੋਮਣੀ ਕਮੇਟੀ ਦੀ ਮੈਂਬਰੀ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਦੋਵੇਂ ਅਹੁਦੇ ਤੋਂ ਅਸਤੀਫੇ ਦਿੰਦੇ ਨੇ, ਤੇ ਜਿਹੜਾ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਦੀ ਤੋਂ ਅਸਤੀਫਾ ਦਿੱਤਾ ਉਹ ਬਕਾਇਦਾ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਭੇਜਤਾ, ਤੇ ਜਿਹੜਾ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਦਿੱਤਾ ਵਾ ਉਹ ਮੈਂ ਭੇਜਤਾ ਵਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ। ਹੁਣ ਉਹ ਕਹਿੰਦੇ ਮੈਨੂੰ ਕਲੀਨ ਚਿੱਟ ਜਿੰਨਾ ਚਿਰ ਨਹੀਂ ਮਿਲਦੀ ਉਹਨਾਂ ਚਿਰ ਮੈਂ ਵਾਪਸ ਕਿਸੇ ਅਹੁਦੇ ਤੇ ਕੰਮ ਨਹੀਂ ਕਰਾਂਗਾ। ਜਿਹੜੀ ਪੁਲਿਸ ਆ ਉਹ ਅਜੇ ਦੱਸ ਨਹੀਂ ਰਹੀ, ਲੇਕਿਨ ਕੁਛ ਸੂਤਰਾਂ ਤੋਂ ਪਤਾ ਲੱਗਾ ਵੀ ਮਨਿੰਦਰ ਸਿੰਘ ਜਿਹੜੇ SSP ਰੋਪੜ ਆ ਉਹਨਾਂ ਜਿਹੜੀ ਆ ਉਹ ਇਹ ਪੁਸ਼ਟੀ ਤੇ ਕਰਤੀ ਵੀ ਕੇਸ ਦਰਜ ਹੋਇਆ ਵਾ, ਲੇਕਿਨ ਵਟਸਐਪ ਸੰਦੇਸ਼ਾਂ ਤੇ ਉਹਨਾਂ ਕੋਈ ਵੀ ਜਵਾਬ ਦੇਣ ਤੋਂ ਹਾਲ ਦੀ ਕੜੀ ਇਨਕਾਰ ਕਰਤਾ। ਜਿਹੜੇ DIG ਰੋਪੜ ਦੇ ਨੇ ਉਹਨਾਂ ਨੂੰ ਪੁੱਛਿਆ ਤੋਂ ਕਹਿੰਦੇ ਜੀ ਮੇਰੀ ਜਾਣਕਾਰੀ ਹਿੱਤ ਨਹੀਂ ਆਏਗਾ। ਸਰਦਾਰ ਅਮਰਜੀਤ ਸਿੰਘ ਚਾਵਲਾ ਕਿਸੇ ਵੇਲੇ ਬੜਾ ਨਾਂ ਹੁੰਦਾ ਸੀ ਤੇ ਇਹਨਾਂ ਦੀ ਹੁੰਦੀ ਸੀ ਇੱਕ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਤੇ ਚਾਵਲਾ, ਅੱਜ ਕੱਲ੍ਹ ਮਹਿਤਾ ਰਹਿ ਗਈ ਆ, ਚਾਵਲਾ ਨਾਲ ਰੱਖ ਗਿਆ ਜੀ। ਤੇ ਲੰਮਾ ਸਮਾਂ ਇਹ ਬੰਦੇ ਬਜ਼ੁਰਗ ਹੋਣ ਦੇ ਬਾਵਜੂਦ ਵੀ ਜਿਹੜੀ ਸੀ ਫੈਡਰੇਸ਼ਨ ਦੇ ਜਿਹੜੇ ਸੀ ਆਗੂ ਰਹੇ, ਲੇਕਿਨ ਅੱਜ ਕੱਲ ਜਿਹੜਾ ਮਹਿਤਾ ਦਾ ਫੈਡਰੇਸ਼ਨ ਦਾ ਭਰਾ ਨੂੰ ਅਮਰਵੀਰ ਸਿੰਘ ਢੋਟ ਬਣਾਇਆ ਗਿਆ ਨੇ, ਕੰਮ ਕਰ ਰਹੀ ਉਹ ਥੋੜਾ ਬਹੁਤ ਜਿੰਨੀ ਜੋਗੇ ਹੈਗੇ ਨੇ। ਲੇਕਿਨ ਇੱਕ ਵੱਡੀ ਗੱਲ ਆ ਵੀ ਅਮਰਜੀਤ ਸਿੰਘ ਚਾਵਲਾ ਜਿਨ੍ਹਾਂ ਨੇ ਇਹ ਗੱਲ ਨਕਾਰੀ ਆ ਵੀ ਮੇਰੇ ਤੇ ਲੱਗੇ ਦੋ ਝੂਠੇ ਨੇ, ਹੁਣ ਅਦਾਲਤ ਤੇ ਪਰਚਾ ਦਰਜ ਕਰਾਇਆ, ਤੇ ਚਰਚਾ ਤੇ ਫਿਰ ਤੁਹਾਨੂੰ ਪਤਾ ਜੀ ਹੋਣੀ ਹੋਣੀ ਹੈ, ਤੋਂ ਹੋਏਗੀ ਹੋਏਗੀ, ਕਿ ਅਕਾਲੀ ਆਗੂ ਨੇ ਜੇ ਅਕਾਲੀ ਆਗੂ ਨੇ ਤੇ ਚਰਚਾ ਹੋਏਗੀ ਤੇ ਨੁਕਸਾਨ ਵੀ ਅਕਾਲੀ ਦਲ ਨੂੰ ਹੋਏਗਾ। ਤੇ ਕੱਲ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ ਇੱਕ ਦਿਨ ਪਹਿਲਾਂ ਰਵਿੰਦਰ ਸਿੰਘ ਬ੍ਰਹਮਪੁਰੇ ਨੂੰ ਪਾਰਟੀ ਚੋਂ ਕੱਢਿਆ ਗਿਆ, ਉਹਨਾਂ ਨੇ ਠੋਕ ਜਾ ਕੇ ਜਵਾਬ ਦਿੱਤਾ, ਉਹ ਵੀ ਇੱਕ ਅਕਾਲੀ ਦਲ ਬਦਲ ਦਾ ਬੜਾ ਵੱਡਾ ਨੁਕਸਾਨ। ਇਸ ਕਰਕੇ ਅਜੇ ਹੋਰ ਕੀ ਬਹਾਨੇ ਵਰਦੇ ਆ ਇਲੈਕਸ਼ਨ ਤੋਂ ਪਤਾ ਕਿ ਪਤਾ ਕੋਈ ਨੀ, ਕਿਉਂਕਿ ਜਦੋਂ ਇਲੈਕਸ਼ਨ ਆਉਂਦੀ ਹੈ ਨਾ ਉਦੋਂ ਇਹੋ ਜਿਹੇ ਕੰਮ ਬਹੁਤ ਜ਼ਿਆਦਾ ਹੁੰਦੇ ਆ
0: ਜੀ। ਅਗੇਨ 9058131320 ਤੁਸੀਂ ਪਰਸਨਲ ਚਾਵਲਾ ਸਾਹਿਬ ਨਾਲ ਕੋਈ ਗੱਲਬਾਤ ਕਰਨ ਦੀ ਯਤਨ ਕੀਤਾ, ਉਹਨਾਂ ਦਾ ਕੋਈ ਵਜ਼ਨ ਲੈਣ ਦੀ ਕੋਸ਼ਿਸ਼ ਕੀਤੀ?
2: ਮੇਰਾ ਤੇ ਫੋਨ ਲੀਡਰ ਘੱਟ ਚੁੱਕਦੇ।
0: ਬਿਲਕੁਲ, ਤੁਹਾਡੇ ਵਾਸਤੇ ਮੇਰੇ ਵਾਸਤੇ ਸਹੀ ਲਿਖਿਆ ਸੀ ਇੱਕ ਅਖਬਾਰ ਨੇ ਇੱਥੋਂ ਦੀ, ਭਾਵਾਂ ਕਿ ਬੰਦ ਹੋ ਗਈ ਹੈ, ਲਿਖਣ ਵਾਲਾ ਵੀ ਸ਼ਾਇਦ ਇਸ ਸੰਸਾਰ ਤੇ ਨਹੀਂ ਹੈ ਕਿ ਜਿੱਦਾਂ ਦਾ ਆਪ ਉਦਾਂ ਦੇ ਭਰਤੀ ਕੀਤੇ ਨੇ, ਮੇਰੇ ਕੋਲ ਕਟਿੰਗ ਹੈ ਉਹਦੀ, ਤੇ ਸਾਡਾ ਵੀ ਘੱਟ ਹੀ ਚੁੱਕਦੇ। ਇੱਥੋਂ ਅਨਾਉਂਸ ਕਰ ਲਓ ਸਹੀ ਫਲਾਣੇ ਲੀਡਰ ਨਾਲ ਗੱਲਬਾਤ ਕਰਨੀ ਹੈ, ਬਸ ਜਦੋਂ ਟਾਈਮ ਲੈ ਲਓ ਫਿਰ ਤੇ ਕਹਿਣਗੇ ਗੱਲ ਹੀ ਕੋਈ ਨੀ, ਚਾਵਲਾ ਸਾਹਿਬ ਆਵਾਂਗੇ। ਇੱਥੇ ਵੀ ਕਈ ਆਉਂਦੇ ਨੇ, ਪਤਾ ਲੱਗੇ ਵੀ ਇੰਟਰਵਿਊ ਕਰਨੀ ਆ, ਇੱਧਰ ਉੱਧਰ ਲੈ ਜਾਣਗੇ ਜਿੱਥੇ ਮੋਮੋ ਠੱਗਣੀ ਜਿਹੀਆਂ ਗੱਲਾਂ ਹੋਣੀਆਂ ਹੁੰਦੀਆਂ ਜਾਂ ਉਹਨਾਂ ਦੇ ਮੂੰਹ ਚੋਂ ਨਿਕਲੇ ਹੋਏ ਸਵਾਲ ਹੋਸਟਾਂ ਨੇ ਪੁੱਛਣੇ ਹੁੰਦੇ ਤੇ ਫਿਰ ਪੋਸਟਾਂ ਪਾ ਦੇਣੀਆਂ ਹੁੰਦੀਆਂ ਨੇ, ਇੱਥੋਂ ਤੋਂ ਪਤਾ ਨਹੀਂ ਕਿਉਂ ਡਰ ਲੱਗਦਾ ਉਹਨਾਂ ਨੂੰ, ਸੱਚ ਤੇ ਸੱਚ ਹੀ ਹੈ। ਖੈਰ ਕਈ ਆਉਂਦੇ ਵੀ ਨੇ, ਸਤਿਕਾਰ ਕਰਾਂਗੇ। ਸਰਕਾਰ ਨੇ ਬਣਾਈ ਅਕਾਲ, ਹਾਂਜੀ,
2: ਕਈ ਲੀਡਰ ਹੈਗੇ ਨੇ, ਮਨਪ੍ਰੀਤ ਯਾਦੀ ਆ, ਇਕਬਾਲ ਸਿੰਘ ਝੂੰਡਾ ਵਾ, ਸੁਰਜੀਤ ਸਿੰਘ ਰੱਖੜਾ ਵਾ, ਫਿਰ ਕਈ ਕਾਂਗਰਸ ਆਪ ਫੋਨ ਕਰਦੇ ਨੇ, ਉਹ ਸਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਦੱਸਦੇ ਨੇ ਵੀ ਜੇ ਇਹ ਗੱਲ ਰਹਿ ਗਈ ਨਾ ਨੋਟ ਕਰ ਲਓ
0: ਜੀ। ਵਧੀਆ ਗੱਲ ਹੈ, ਅੱਛਾ ਧੰਨਵਾਦੀਆਂ ਜੀ ਉਹਨਾਂ ਦੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਚਾਵਲਾ ਸਾਹਿਬ। ਅੱਛਾ ਇਹ ਕਹਾਣੀ ਕਦੋਂ ਦੀ ਹੈ, ਕਦੋਂ ਹੋਇਆ ਇਹ ਵਾਕਿਆ, ਕਾਫੀ ਸਾਲ ਪਹਿਲਾਂ ਜਾਂ ਰੀਸੈਂਟਲੀ?
2: ਨਹੀਂ ਇਹ ਅੱਜ ਦੀ ਗੱਲ, ਉਹਨੇ ਦਰਖਾਸਤ ਦਿੱਤੀ ਸੀ ਕਿ ਕੋਰਟ ਨੂੰ, ਕੋਰਟ ਨੇ ਆਰਡਰ ਕਰਤੇ।
0: ਮਤਲਬ ਰੀਸੈਂਟਲੀ ਇਹ ਕੰਮ, ਰੀਸੈਂਟਲੀ ਇਲਜ਼ਾਮ ਲੱਗਾ ਜਾਂ ਪਹਿਲਾਂ ਦਾ ਕਿਤੇ?
2: ਨਹੀਂ ਇਲਜ਼ਾਮ ਤੇ ਪੁਰਾਣੇ ਨੇ, ਉਹਨੇ ਕੋਰਟ ਬਗੈਰ ਤੌਰ ਤੇ ਇਹਦੇ ਖਿਲਾਫ਼ ਪਟੀਸ਼ਨ ਪਾਈ ਸੀ
0: ਜੀ। ਚਲੋ 9058131320 ਸਰਕਾਰ ਨੇ ਬਣਾਈ ਅਕਾਲ ਤਖ਼ਤ ਦੀ ਕਮੇਟੀ ਦੇ ਨਾਲ ਗੱਲਬਾਤ ਕਰਨ ਲਈ 7 ਮੈਂਬਰੀ ਤਾਲਮੇਲ ਕਮੇਟੀ, ਕੀ ਕਹਿਣਾ ਚਾਹੋਗੇ?
2: ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ 2 ਦਿਨ ਪਹਿਲਾਂ ਇੱਕ ਦਬਕਾ ਮਾਰਿਆ ਸੀ ਕਿ ਅਸੀਂ ਸਰਕਾਰ ਨੂੰ ਭੱਜਣ ਨਹੀਂ ਦਿਆਂਗੇ ਜੋ ਮਰਜ਼ੀ ਹੋ ਜਾਏ, ਕਿਉਂਕਿ 31 ਜੁਲਾਈ 2026 ਨੂੰ ਇਹਨਾਂ ਨੇ ਇੱਕ ਅਕਾਲ ਤਖ਼ਤ ਤੋਂ 5 ਮੈਂਬਰੀ ਕਮੇਟੀ ਬਣਾਈ ਸੀ, ਆਪਾਂ ਡਿਸਕਸ ਕੀਤਾ ਸੀ, ਉਹਦੇ ਵਿੱਚ ਜਸਟਿਸ ਰੁਪਿੰਦਰ ਸਿੰਘ ਸੋਢੀ ਜਨਵਾਰ ਸੋਢੀ ਕਹਿੰਦੇ ਅਸੀਂ, ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਐਡਵੋਕੇਟ ਦੇ ਪੰਜਾਬ ਹਰਿਆਣਾ ਹਾਈਕੋਰਟ ਦੇ ਪੂਰਨ ਸਿੰਘ ਹੁੰਦਲ, ਸਿੱਖ ਸਕਾਲਰ ਡਾਕਟਰ ਖੇਤ ਸਿੰਘ ਜਿਹੜੇ ਪਟਿਆਲੇ ਵਾਲੇ ਨੇ, ਤੇ ਪ੍ਰੋਫੈਸਰ ਜਗਮੋਹਨ ਸਿੰਘ ਲੁਧਿਆਣੇ ਵਾਲੇ, ਇਹ 5 ਮੈਂਬਰੀ ਕਮੇਟੀ ਬਣਾਈ ਸੀ ਤੇ ਇਹਨਾਂ ਦਾ ਕੋਆਰਡੀਨੇਟਰ ਲਾਇਆ ਗਿਆ ਸੀ ਲਖਬੀਰ ਸਿੰਘ, ਜਿਹੜੇ ਐਡੀਸ਼ਨਲ ਸੈਕਟਰੀ SDPC ਦੇ ਚੰਡੀਗੜ੍ਹ ਬੈਠਦੇ, ਉਹਨਾਂ ਨੂੰ ਉਹਨਾਂ ਕਿਹਾ ਸੀ ਵੀ ਇਹਨਾਂ ਨਾਲ ਰਾਬਤਾ ਕੰਮ ਕਰਕੇ ਸਰਕਾਰ ਤੇ ਇਹਦਾ ਕੋਈ ਸੋਲੂਸ਼ਨ ਕੱਢੇ, ਜਿਹੜੀ ਐਕਟ ਬਾਰੇ ਅਸੀਂ ਖੁਦ ਕਰਨ ਲਈ ਕਿਹਾ ਵਾ। ਤੁਹਾਨੂੰ ਪਤਾ ਹੈਗਾ 29 ਜੂਨ 2016-2026 ਨੂੰ ਬਕਾਇਦਾ ਤੌਰ ਤੇ ਜਹਿਦਰ ਕਾਲਤਖ ਦੇ ਸਾਰੇ MLA ਤੇ ਮੰਤਰੀ ਬੁਲਾਏ ਸੀ ਕਾਲਤਖ ਦੇ ਉੱਤੇ, ਉਸ ਤੋਂ ਪਹਿਲਾਂ ਭਗਵੰਤ ਮਾਨ ਨੂੰ ਬੁਲਾਇਆ ਸੀ ਕਾਲਤਖ ਦੇ ਉੱਤੇ, ਭਾਵੇਂ ਦਫ਼ਤਰ ਚ ਗੱਲ ਕੀਤੀ ਸੀ, ਲੇਕਿਨ ਉਹਨੂੰ ਪੰਥ ਦੋਖੀ ਤੇ ਗੁਰੂ ਦੋਖੀ ਜਿਹੜਾ ਐਲਾਨਿਆ ਗਿਆ ਸੀ। ਹੁਣ ਇਹਨਾਂ ਨੇ ਕੀ ਕੀਤਾ ਸਰਕਾਰ ਨੇ, ਕਿਉਂ ਇਹਨੇ ਦਬਕਾ ਮਾਰਿਆ ਸੀ ਵੀ ਦਿਨ ਰਹਿ ਗਏ ਸੀ 12-14, ਕਿ 2 ਮਹੀਨੇ ਟਾਈਮ ਦਿੱਤਾ ਸੀ, ਉਹਦੇ ਵਿਚ ਅਗਸਤ ਵੀ ਚਲੇਗਾ ਤੇ ਸਤੰਬਰ ਵੀ ਲਗਭਗ ਜਿਹੜੇ ਅੱਜ 100 ਦਿਨ ਚਲੇ ਗਏ ਤੇ ਬਾਕੀ 14 ਰਹਿ ਗਏ, ਤੇ ਸਰਕਾਰ ਨੇ ਅਜੇ ਤੱਕ ਕਮੇਟੀ ਨਾਲ ਕਿਸੇ ਪ੍ਰਕਾਰ ਦਾ ਕੋਈ ਤਾਲਮੇਲ ਨਹੀਂ ਕੀਤਾ, ਤੇ ਮਤਲਬ ਸਰਕਾਰ ਦੀ ਨੀਅਤ ਸਾਫ਼ ਨਹੀਂ। ਅੱਜ ਸਰਕਾਰ ਨੇ ਕੀ ਕੀਤਾ, ਸਰਕਾਰ ਨੇ ਇੱਕ ਕਮੇਟੀ ਉਹਨਾਂ ਬੰਦਿਆਂ ਦੀ ਬਣਾਈ ਹੈ ਜਿਨ੍ਹਾਂ ਦੀ ਸਾਡੇ ਮਾਨਯੋਗ ਗੁਰਗੱਜ ਸਾਹਿਬ ਬਣਦੀ ਨੀ, ਪਹਿਲੇ ਮੈਂਬਰ ਚ ਪਾਏ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਹਿਦਰ ਗਿਆਨੀ ਰਘਵੀਰ ਸਿੰਘ ਹੋਰੀ, ਤੇ ਦੂਜੇ ਮੈਂਬਰ ਪਾਏ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਜਿਹੜੇ ਗੁਰਗੱਜ ਸਾਹਿਬ ਨੂੰ ਜਥੇਦਾਰ ਮੰਨਣ ਤੋਂ ਇਨਕਾਰੀ ਨੇ, ਤੇ ਪਾਏ ਨੇ ਬਾਬਾ ਸੇਵਾ ਸਿੰਘ ਜਿਹੜੇ ਰਾਮਪੁਰ ਖੇੜੇ ਵਾਲੇ, ਉਹ ਵੀ ਜਥੇਦਾਰ ਨੂੰ ਮੰਨਦੇ ਉਹਨੂੰ, ਚੌਥੇ ਪਾਏ ਨੇ ਰਿਟਾਇਰ ਜਸਟਿਸ ਜਸਪਾਲ ਸਿੰਘ, ਪੰਜਵੇਂ ਰਿਟਾਇਰ ਜਸਟਿਸ ਗੁਰਬੀਰ ਸਿੰਘ, ਛੇਵੇਂ ਰਿਟਾਇਰ IPS ਅਧਿਕਾਰੀ ਜਤਿੰਦਰ ਸਿੰਘ ਔਲ ਕਮਿਸ਼ਨਰ ਹੈ ਬਰਸਰ ਆਈ ਰਿਟਾਇਰ ਹੋਏ ਨੇ
0: ਜੀ।
2: ਇਹਨਾਂ ਦੇ ਨਾਲ ਇੱਕ ਲਾ ਅਫਸਰ ਪਾਇਆ ਪ੍ਰੀਤਪਾਲ ਇੰਦਰਪਾਲ ਸਿੰਘ, ਇਹਨਾਂ ਨੂੰ ਕਿਹਾ ਵੀ ਇਹ ਕਮੇਟੀ ਰਾਬਤਾ ਕਾਇਮ ਕਰੇਗੀ ਪੰਜ ਵਾਰੀ ਕਮੇਟੀ ਨਾਲ, ਤੇ ਇਹ ਬਹਿ ਕੇ ਫੈਸਲਾ ਕਰਨਗੇ ਤੇ ਜਿਹੜਾ ਵੀ ਫੈਸਲਾ ਕਰਨਗੇ ਉਹ ਸਰਕਾਰ ਇੰਪਲੀਮੈਂਟ ਕਰੇਗੀ। ਹੁਣ ਗੱਲ ਚੱਲ ਗਈ ਕਮੇਟੀਆਂ ਦੇ ਕੋਲੇ, ਕਮੇਟੀਆਂ ਕਿੰਨਾ ਚਿਰ ਲਾਉਂਦੀਆਂ, ਮਹੀਨਾ ਲਾਉਂਦੀਆਂ, ਦੋ ਮਹੀਨੇ ਲਾਉਂਦੀਆਂ, 15 ਦਿਨ ਨੀ ਪਤਾ ਕੋਈ, ਲੇਕਿਨ ਜਿਹੜੀ ਅਕਾਲ ਤਖ਼ਤ ਤੋਂ ਕਮੇਟੀ ਬਣੀ ਸੀ ਜਸਟਿਸ ਆਰ ਐਸ ਸੋਢੀ ਜੀ, ਉਹ ਆਰਟੀਕਲ 2 ਲਿਖ ਚੁੱਕੇ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਕਾਨੂੰਨ ਦੇ ਦਾਇਰੇ ਚ ਨਹੀਂ ਲਿਆਂਦਾ ਜਾਣਾ ਚਾਹੀਦਾ। ਉਹ ਤੇ 2008 ਦੇ ਵਿਚ 7 ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਤਾ ਪਾਸ ਕੀਤਾ ਸੀ ਕਾਨੂੰਨ ਬਣਨਾ ਚਾਹੀਦਾ ਬੇਦਬੀ ਦਾ, 2008 ਚ ਅਕਾਲੀ ਸਰਕਾਰ ਨੇ ਬਣਾ ਦਿੱਤਾ ਸੀਗਾ। ਉਹ ਕਹਿੰਦੇ ਜੀ ਕਾਨੂੰਨ ਬਣਨਾ ਨੀ ਚਾਹੀਦਾ, ਘੇਰੇ ਚ ਆਉਣਾ ਨੀ ਚਾਹੀਦਾ। ਸਰਦਾਰ ਤਰਲੋਚਨ ਸਿੰਘ ਜਿਹੜੇ ਸਾਬਕਾ ਐਮ ਪੀ ਵੀ ਰਹੇ ਨੇ, ਰਾਜ ਸਭਾ ਮੈਂਬਰ ਰਹੇ ਨੇ, ਤੇ ਜਿਹੜੇ ਰਾਸ਼ਟਰਪਤੀ ਦੇ ਵੀ ਓਸ ਦੀ ਰਹੇ ਨੇ, ਗ੍ਰਹਿ ਮੰਤਰੀ ਜੋ ਓਸ ਦੀ ਰਹੇ ਨੇ, ਤੇ ਪੰਜਾਬ ਦੇ ਮੁੱਖ ਮੰਤਰੀ ਜੋ ਓਸ ਦੀ ਰਹੇ, ਉਹ ਵੀ ਇਹ ਮਹਿਸੂਸ ਕਰਦੇ ਵੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਕਿਸੇ ਕਾਨੂੰਨ ਦੇ ਦਾਇਰੇ ਚ ਹੋਣਾ ਚਾਹੀਦਾ। ਚਾਵਲਾ ਸਾਹਿਬ 1924 ਦੇ ਵਿਚ ਬੇਅਦਬੀ ਹੁੰਦੀ ਇੱਕ, ਤੇ 1927 ਦੇ ਵਿਚ ਅੰਗਰੇਜ਼ ਸਰਕਾਰ ਦੇ ਵਿਚ 295 ਧਾਰਾ ਦਾ ਬੇਅਦਬੀ ਦਾ ਜਿਹੜਾ ਸੀ ਇੱਕ ਕਾਨੂੰਨ ਬਣਦਾ, ਇਸੇ ਨੂੰ ਮੁੜ ਕੇ ਜੋ ਭਾਰਤੀ ਸੰਵਿਧਾਨ ਬਣਦਾ ਨੂੰ ਅੱਗੇ ਲਿਆਂਦਾ ਗਿਆ। ਅੱਜ ਹੁਣ ਕਮੇਟੀ ਬਾਈ ਕਮੇਟੀ, ਕਮੇਟੀਆਂ ਆਪਸੇ ਪੈਣਗੀਆਂ, ਕਮੇਟੀਆਂ ਕੀ ਕਰਦੀਆਂ ਨੀ ਕੀਦੀਆਂ, ਸਰਕਾਰ ਬਰੀ ਹੋ ਗਈ ਅਕਾਲ ਤਖ਼ਤ ਜਾਣੇ ਤੇ ਕਮੇਟੀ ਜਾਣੇ ਕੀ, ਜੇ ਕਿਤੇ ਕੱਲ ਨੂੰ ਗੁਰਦਾਸ ਸਾਹਿਬ ਨਾਲ ਕੋਈ ਮੀਟਿੰਗ ਕਰਨੀ ਪੈਗੀ ਜਾਂ ਜਾਣਾ ਪੈਗਾ, ਸਾਹਮਣੇ ਬਹਿਣਾ ਪਏਗਾ, ਤੇ ਕੀ ਗਿਆਨੀ ਰਘਬੀਰ ਸਿੰਘ ਜਾਣਗੇ? ਬਿਲਕੁਲ ਨੀ ਜਾਣਗੇ। ਬਾਬਾ ਨਾਮ ਸਿੰਘ ਖਾਲਸਾ ਦੰਦੀ ਮੰਡੀ ਸਾਹਿਬ ਨਹੀਂ ਜਾਣਗੇ, ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਨਹੀਂ ਜਾਣਗੇ। ਉਹਨਾਂ ਕਮੇਟੀ ਇੱਕ ਇਹੋ ਜਿਹੀ ਬਣਾਈ ਹੈ ਜਿਹੜੀ ਉਲਝਾਈ ਰੱਖੇ ਸਾਰਿਆਂ ਨੂੰ, ਅੱਗੇ ਵੇਖੋ ਕੀ ਬਣਦਾ ਜੀ ਸਮਾਂ ਹੁੰਦੇ
0: ਜੀ। ਤੁਸੀਂ ਬੇਅਦਬੀ ਦੀ ਗੱਲ ਕੀਤੀ ਹੈ ਤੇ ਬੇਅਦਬੀ ਕਰਨ ਵਾਲੀਆਂ ਜਿਹੜੀਆਂ ਨੇ ਇਹ ਪਾਪੀ ਰੂਹਾਂ, ਮੈਂ ਪੜ੍ਹਦਾ ਇਤਿਹਾਸ ਨੂੰ ਜਦੋਂ ਸਿੱਖ ਇਤਿਹਾਸ ਦੇ ਪੰਨੇ ਪ੍ਰੋਗਰਾਮ ਕਰਦੇ ਸੀ, ਬਹੁਤ ਸਾਰੀਆਂ ਸਿੱਖ ਇਤਿਹਾਸ ਦੀਆਂ ਲਿਖਾਰੀਆਂ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ, ਕਈਆਂ ਨੇ ਸਾਨੂੰ ਉਸ ਸਮੇਂ ਦੇ ਵਿਚ ਕਿਤਾਬਾਂ ਲਿਖਾਰੀਆਂ ਨੇ ਗਿਫਟ ਕੀਤੀਆਂ ਆਪਣੇ ਸਾਈਨ ਕਰਕੇ। ਹਿਸਟਰੀ ਨੇ ਜਦੋਂ ਪੜ੍ਹੀ ਹੈ ਤਾਂ ਬਹੁਤ ਕੁਝ ਪਹਿਲੀ ਵਾਰੀ ਨਹੀਂ ਹੋਇਆ, ਬਹੁਤ ਸਾਰੀ ਪਹਿਲਾਂ ਵੀ ਵਾਪਰ ਚੁੱਕਾ ਹੈ। 1965 ਦੀ ਆਈ ਥਿੰਕ ਗੱਲ ਹੈ ਕਿ ਸਾਡੇ ਜੰਮਣ ਤੋਂ ਪਹਿਲਾਂ ਦੀ, ਕਿ ਚਾਟੀਬਿੰਡ ਗੇਟ ਤੋਂ ਲੈ ਕੇ ਇਤਿਹਾਸਕਾਰ ਲਿਖਦਾ ਹੈ ਕਿ ਜਪਜੀ ਸਾਹਿਬ ਦਾ ਗੁੜਕਾ ਸਾਹਿਬ ਲੀਰੋ ਲੀਰ ਕਰਕੇ ਤੇ ਬਾਬਾ ਦੀਪ ਸਿੰਘ ਦੀ ਜਿਹੜੀ ਸਮਾਜ ਜਿੱਥੇ ਗੁਰਦੁਆਰਾ ਸਾਹਿਬ ਹੈ ਉਥੋਂ ਤੱਕ ਉਹ ਖਿਲਾਰਿਆ ਗਿਆ ਤੇ ਉਦੋਂ ਵੀ ਕਾਫੀ ਰੌਲਾ ਰੱਪਾ ਪਿਆ। ਇਹ ਪਤਾ ਨਹੀਂ ਕਿ ਜਾਣਬੁੱਝ ਕੇ ਕੀਤਾ ਜਾਂਦਾ, ਫਿਰ ਜਦੋਂ ਫੜਿਆ ਜਾਂਦਾ ਫਿਰ ਕਹਿੰਦੇ ਜੀ ਇਹ ਤਾਂ ਮੰਦਬੁੱਧੀ ਹੈ, ਤੇ ਮੰਦਬੁੱਧੀ ਨੂੰ ਮਤਲਬ ਦਰਬਾਰ ਸਾਹਿਬ ਹੀ ਦੇਖਦਾ ਜਾਂ ਗੁਰੂ ਗ੍ਰੰਥ ਸਾਹਿਬ ਹੀ ਦੇਖਦਾ ਜਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁੜਕਾ ਸਾਹਿਬ ਹੀ ਦੇਖਦੇ ਨੇ, ਮੇਰੀ ਸਮਝ ਤੋਂ ਬਾਹਰ ਹੈ। ਹਾਂਜੀ, ਫਿਰ ਜਦੋਂ ਫਿਰ ਸਿੰਘ ਆਪਣੇ ਤਰੀਕੇ ਦੇ ਨਾਲ, ਸਿੱਖ ਆਪਣੇ ਤਰੀਕੇ ਦੇ ਨਾਲ ਫਿਰ ਕੋਈ ਐਕਸ਼ਨ ਕਰਦੇ ਨੇ, ਤਾਂ ਫਿਰ ਸਾਡੀਆਂ ਜਿਹੜੀਆਂ ਸੋ ਕਾਲਡ ਜਿਨ੍ਹਾਂ ਨੇ ਪੱਗਾਂ ਬੰਨੀਆਂ ਹੁੰਦੀਆਂ, ਪੱਗਾਂ ਦੇ ਸਿਰ ਫਸਾਏ ਹੁੰਦੇ ਆ, ਉਹਨਾਂ ਦੀਆਂ ਵੀ ਤਸਵੀਰਾਂ ਵੇਖਣ ਵਾਲੀਆਂ ਹੁੰਦੀਆਂ ਤੇ ਅਖਬਾਰਾਂ ਹੁੱਬ ਹੁੱਬ ਕੇ ਉਹਨਾਂ ਨੂੰ ਫਰੰਟ ਪੇਜ ਤੇ ਲਾ ਕੇ ਜਿਹੜੀਆਂ ਨੇ ਉਹਨਾਂ ਦੇ ਬਿਆਨ ਦਾ ਜਿਹੜੀਆਂ ਨੇ ਛਾਪਦੀਆਂ ਨੇ। ਸ਼ਰਮ ਆਉਣੀ ਚਾਹੀਦੀ ਉਹਨਾਂ ਲੋਕਾਂ ਨੂੰ ਕਿ ਇਹ ਕਦੋਂ ਰੁਕੇਗਾ ਕੰਮ, ਹਨਾ? ਫਿਰ ਉਹਦੀ ਨਿਖੇਧੀ ਕਰਨਗੇ ਜੀ, ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ, ਕਾਨੂੰਨ ਦੇ ਮੁਤਾਬਕ ਹੋਣਾ ਚਾਹੀਦਾ। ਪਲੀਜ਼
2: ਜੀ,
0: ਠੀਕ ਹੈ ਨਾ? ਸੋ ਭਾਊ ਨਿਭਾਉ ਸਿੰਘ ਹੋਣਾ ਦੀ ਕਈ ਵਾਰੀ ਗੱਲ ਦੱਸੀ ਹੈ ਜਕਰੀਆ ਖਾਨ ਦੇ ਵੇਲੇ ਦੀ। ਹਾਂਜੀ, ਜਸਪਾਤ ਤੇ ਲਖਪਾਤ ਦੀ ਕਹਾਣੀ ਸਭ ਨੂੰ ਪਤਾ ਹੈ, ਭਾਵੇਂ ਕਿ ਉਸ ਵਕਤ ਜੋ ਨਿਜ਼ਮ ਸੀ, ਸਕਤਾ ਜੋ ਸਕਤਾ ਸਕਤੇ ਕੋ ਮਾਰੇ ਤਾਂ ਰੋਸ ਨਾ ਕੋਏ। ਭਾਈ ਨਿਭਾਉ ਸਿੰਘ ਨੇ ਲਖਪਤ ਦਾ ਸਿਰ ਹਾਥੀ ਦੀ ਪੂਛ ਫੜ ਕੇ ਚੜ ਕੇ ਤੇ ਸਿਰ ਤੋਂ ਧੜ ਤੋਂ ਅਲੱਗ ਕਰਤਾ ਸੀ, ਕਿਉਂਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਜਕਰੀਆ ਖਾਨ ਦਾ ਸਿਪਾਹੀ ਤਗੜਾ ਤੇ ਹੰਕਾਰਿਆ ਹੋਇਆ ਸੀ, ਭਾਵੇਂ ਬਾਅਦ ਦੇ ਵਿਚ ਲੜਾਈ ਹੋਈ ਕੋਈ ਗੱਲ ਨੀ, ਪਰ ਆਪਣੇ ਇਸ਼ਟ ਨੂੰ ਸਾਰੇ ਹੀ ਪਿਆਰ ਕਰਦੇ ਨੇ, ਆਪਣੇ ਮਜ਼ਹਬ ਨੂੰ ਸਾਰੇ, ਆਪਣੇ ਧਰਮ ਨੂੰ ਸਾਰੇ ਪਿਆਰ ਕਰਦੇ ਨੇ, ਕੋਈ ਵੀ ਉਹਦੀ ਹੇਠੀ ਸੁਣ ਕੇ ਬਰਦਾਸ਼ਤ ਨਹੀਂ ਕਰਦਾ ਹਨ। ਪਰ ਮੈਂ ਸਮਝਦਾ ਕਿ ਸਾਡੀ ਨਲਾਇਕ ਲੀਡਰਸ਼ਿਪ ਜਿਹੜੀ ਹੈ, ਸਾਡੀ ਕੌਮ ਦੇ ਜਿਹੜੇ ਨਲਾਇਕ ਸੋ ਕਾਲਡ ਆਪੇ ਬਣੇ ਜਾਂ ਥਾਪੇ ਗਏ ਜਥੇਦਾਰ ਨੇ ਨਾ ਜੀ, ਇਹ ਸਿਰਫ ਤੇ ਸਿਰਫ ਉਹਨਾਂ ਦੀ ਨਲਾਇਕੀ ਦੇ ਕਰਕੇ ਕੌਮ ਨੂੰ ਅੱਜ ਜਿਹੜੇ ਇਹ ਦਿਨ ਜਿਹੜੇ ਨੇ ਉਹ ਦੇਖਣੇ ਪੈ ਰਹੇ ਨੇ। ਨਹੀਂ ਤਾਂ ਕਿਹਦੀ ਯੁਰਤ ਆ, ਕਿਹਦੀ ਹਿੰਮਤ ਆ ਕਿ ਕੋਈ ਇਸ ਤਰੀਕੇ ਦੇ ਨਾਲ ਆਏ ਦਿਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਹੜੀਆਂ ਨੇ ਉਹ ਕਰੇ। ਕਿਸੇ ਸ਼ਾਇਰ ਨੇ ਲਿਖਿਆ ਕਿ ਡੌਲੇ ਫਰਕ ਉੱਠਣ ਜੰਗੀ ਬਿਗਲ ਸੁਣ ਕੇ, ਛਾਤੀ ਜਿਹਦੀ ਫੌਲਾਦ ਦੀ ਬਣੀ ਹੋਵੇ। ਡੌਲੇ ਫਰਕ ਉੱਠਣ ਜੰਗੀ ਬਿਗਲ ਸੁਣ ਕੇ, ਛਾਤੀ ਜਿਹਦੀ ਫੌਲਾਦ ਦੀ ਬਣੀ ਹੋਵੇ। ਜਿਸ ਦੇ ਬੋਲ ਚੋਂ ਦੀਨਾਂ ਦੀ ਆਹ ਨਿਕਲੇ ਤੇ ਤਨੋ ਮਨੋ ਗਰੀਬ ਦਾ ਤਣੀ ਹੋਵੇ। ਜਿਹਨੂੰ ਵੇਖ ਕੇ ਮੌਤ ਨੂੰ ਛਿੜੇ ਕਾਂਬਾ ਤੇ ਅਣਖੀ ਸੂਰਮਾ ਤੀਕ ਦਾ ਧਣੀ ਹੋਵੇ। ਕਰੇ ਸਿਰ ਸਿਰ ਵਾਰਨੇ ਕੌਮ ਉੱਤੋਂ ਜਿਹਦੇ ਵਿੱਚ ਕੋਈ ਕੁਦਰਤ ਕਣੀ ਹੋਵੇ। ਸਾਡੇ ਅੱਥਰੂ ਵੇਖ ਕੇ ਤੜਫ ਉੱਠੇ ਹੋਵੇ ਜਿਸ ਨੂੰ ਦਿਲੋਂ ਪਿਆਰ ਸਾਡਾ, ਜਿਹੜਾ ਪੰਥ ਦੀ ਸ਼ਮਾ ਤੋਂ ਜਾਣ ਵਾਲੇ ਤੇ ਇਹੋ ਜਿਹਾ ਹੋਵੇ। ਯਥੇਦਾਰ ਸਾਡਾ, ਯਥੇਦਾਰ ਸਾਡਾ। ਅੱਜ ਤੇ ਜਥੇਦਾਰ ਸਾਡੇ ਕੁਰਸੀਆਂ ਨੂੰ ਜਫੇ ਪਾਉਣ ਵਾਲੇ ਨੇ। ਉਹ ਜੋਗਾ ਸਿੰਘ ਜੋਗੀ ਦੀਆਂ ਕਈ ਵਾਰੀ ਗੱਲਾਂ ਸੁਣਾਈਆਂ ਨੇ ਆਪਾਂ, ਕਿ ਖਿੱਚ ਖਿੱਚ ਕੇ ਚਪੇੜਾਂ ਮਾਰੀਆਂ ਸੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਜਦੋਂ ਭਾਈ ਮਾਹ ਸਿੰਘ ਦਾ ਸਿਰ ਆਪਣੇ ਪੱਟ ਤੇ ਰੱਖਿਆ ਸੀ। ਕਿਹਾ ਭਾਈ ਮਾਹ ਸਿੰਘ ਮੰਗ ਕੀ ਮੰਗਦਾ? ਕਹਿੰਦਾ ਜੋਗਾ ਸਿੰਘ ਜੋਗੀ ਕਿ ਅੱਜ ਦਾ ਜਥੇਦਾਰ ਹੁੰਦਾ ਉਹਨਾਂ ਨੇ ਕਹਿਣਾ ਸੀ ਸਵਾਸ ਬਖਸ਼ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦੇ, ਕੌਮ ਜਾਵੇ ਟੱਠੇ ਕੂਚ। ਉੱਤਮ ਸਿੰਘ ਤੇਜ ਸਾਹਿਬ ਦੀਆਂ ਇਹ ਸਤਰਾਂ ਸਨ ਜਿਹੜੀਆਂ ਮੈਂ ਸਾਂਝੀਆਂ ਕੀਤੀਆਂ ਨੇ, ਕੁਦਰਤੀ ਸਾਹਮਣੇ ਆ ਗਈਆਂ। ਸੋ ਅਗਲਾ ਕੁਸ਼ਚਨ ਸਾਡੇ ਸਰੋਤਿਆਂ ਦਾ ਵੀ ਹੋ ਸਕਦਾ, 905-813-1320-9058-13-1320। ਅਗਰ ਤੁਸੀਂ ਕੋਈ ਵਪਾਰ ਪ੍ਰਮੋਟ ਕਰਨਾ ਚਾਹੋ, ਨਾਇਗਰਾ ਫਾਲ ਬਫਲੋ ਤੋਂ ਲੈ ਕੇ ਸਕਾਰਬਰੋ ਮਾਰਕਮ ਬੈਰੀ ਤੱਕ ਅਤੇ ਵੱਖ ਵੱਖ ਸ਼ਹਿਰਾਂ ਦੇ ਵਿਚ ਸੁਣੇ ਜਾਣ ਵਾਲੇ ਇਸ ਚੈਨਲ ਦੇ ਰਾਹੀਂ 416-7767-94 ਅਰਸ਼ 416-303-1515। ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਖਹਿਰਾ ਨੇ ਮਜੀਠੀਆ ਅਤੇ ਹਰਸਿਮਰਤ

0: ਅੰਕੁਸ਼ ਲਗਾਉਣ ਵਾਲਿਆਂ ਦੇ ਖਿਲਾਫ ਬਿਕਰਮ ਸਿੰਘ ਮਜੀਠੀਆ, ਬੀਬੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਅਦਾਲਤ ਦੇ ਵਿੱਚ ਅਪਰਾਧਕ ਮਾਨਹਾਨੀਆ ਕੇਸ ਦਰਜ ਕਰਵਾਇਆ ਗਿਆ। ਚੰਡੀਗੜ੍ਹ ਦੀ ਅਦਾਲਤ ਆ, ਉਹਦੇ ਵਿੱਚ ਬੀ ਐਨ ਐਸ ਦੀ ਧਾਰਾ 223 ਹੈ, ਇਹਦੀ ਧਾਰਾ 210 ਤੇ 222 ਤਹਿਤ ਸ਼ਿਕਾਇਤ ਦਰਜ ਕਰਾਈ ਹੈ, ਜੋ ਕਿ ਭਾਰਤੀ ਨਿਆਂ ਬੀ ਐਸ 223 ਦੀ ਧਾਰਾ 356 ਦੀ ਨੋਂ ਦੇ ਅਪਰਾਧ ਨਾਲ ਸੰਬੰਧਿਤ। ਤੇ ਆਪਣੀ ਸ਼ਿਕਾਇਤ ਵਿੱਚ ਮੈਂ ਵੀ ਦੱਸਿਆ ਕਿ ਉਹ ਇੱਕ ਪੇਸ਼ੇਵਰ, ਜੋ ਕਿ ਮੈਡੀਕਲ ਪੇਸ਼ੇਵਰ ਹਨ ਅਤੇ ਸਮਾਜ ਵਿੱਚ ਉਹਨਾਂ ਦਾ ਇੱਕ ਚੰਗਾ ਰੁਤਬਾ ਹੋਵੇ, ਇਹ 'ਚ ਕੋਈ ਦੋਰਾਵਾਂ ਨਹੀਂ ਹੈਗੀਆਂ। ਸ਼ਿਕਾਇਤਕਰਤਾ ਅਨੁਸਾਰ ਉਹਨਾਂ ਦੇ ਲਗਾਏ ਗਏ ਬਿਲਕੁਲ ਦੋਸ਼ ਬੇਬੁਨਿਆਦ ਤੇ ਉਹਨਾਂ ਦੇ ਚਰਿੱਤਰ ਤੇ ਸ਼ੁਰੂ ਨਾ ਸਿਰਫ ਸਮਾਜਿਕ ਤੌਰ ਤੇ ਸਗੋਂ ਵਿਅਕਤੀਗਤ ਤੌਰ ਤੇ ਵੀ ਅਜਿਹਾ ਵੱਡਾ ਘਾਟਾ ਪਹੁੰਚਾਇਆ ਜਿਸ ਦੀ ਭਰਪਾਈ ਨਹੀਂ ਕੀਤੀ ਜਾ
1: ਸਕੀ।
0: ਹੁਣ ਮਜੀਠੀਆ ਦੇ ਵਿਰੁੱਧ ਵੀ ਤੁਹਾਨੂੰ ਪਤਾ ਹੈ, ਮਜੀਠੀਆ ਨੇ ਮਤਲਬ ਝੂਠੀ ਮੇਮ ਛੇੜੀ ਸੀ, ਉਹ ਕੀ ਕਹਿ ਰਹੀ ਹੈ, ਅਸੀਂ ਕਹਿ ਰਹੇ
1: ਜੀ ਬਿਲਕੁਲ।
0: 1 ਸਤੰਬਰ 2026 ਨੂੰ ਚੰਡੀਗੜ੍ਹ ਯੂਨੀਵਰਸਿਟੀ ਪ੍ਰੈਸ ਕੋਲ ਕੀਤੀ ਸੀ ਮਜੀਠੀਏ ਨੇ, ਉਹਦੇ ਵਿੱਚ ਡਾਕਟਰ ਗੁਰਪ੍ਰੀਤ ਕਹਿੰਦੀ ਵੀ ਜਿੰਨੇ ਵੀ ਦੋਸ਼ ਬੇਬੁਨਿਆਦ ਤੇ ਝੂਠ ਵਾਲੇ ਦੋਸ਼ ਜਿਹੜੇ ਲਾਏ ਸੀ ਇਹਨਾਂ ਦੇ, ਉਹਨਾਂ ਦਾ ਕੋਈ ਕਿਤੇ ਰਿਕਾਰਡ ਨਹੀਂ, ਕੁਛ ਨਹੀਂ ਹੈਗਾ। ਤੇ ਉਹਨਾਂ ਦੇ ਦੋਸ਼ ਲਾਇਆ ਸੀ ਵੀ ਇੱਕ ਰਿਸ਼ਤੇਦਾਰੀ ਜਬਰਨਾ ਵਰਗੇ ਗੰਭੀਰ ਅਪਰਾਧ ਦੇ ਮੁਲਜ਼ਮ ਨੂੰ ਬਚਾਉਣ ਦੀ ਸਰਕਾਰ ਤੋਂ ਪ੍ਰਭਾਵਿਤ ਕਰਨ ਦੇ ਬਦਲੇ ਲੈਣ ਦੇ ਪੈਸੇ ਦੀ ਮੰਗ ਕੀਤੀ ਗਈ। ਉਹਨਾਂ ਕਹੀ ਝੂਠੀਆਂ ਆਡੀਓ ਰਿਕਾਰਡਿੰਗ ਸੀ, ਤਸਵੀਰਾਂ, ਸੀਸੀਟੀਵੀ ਸਭ ਝੂਠੀਆਂ ਸੀ, ਇਹਦੇ ਚ ਕੋਈ ਸੱਚਾਈ ਨਹੀਂ ਹੈਗੀ। ਹੁਣ ਗੁਰਪ੍ਰੀਤ ਨੇ ਤੇ ਸਾਰੇ ਮੁਲਜ਼ਮਾਂ ਨੂੰ ਆਪਣੇ ਬਿਆਨਾਂ ਵਿੱਚ ਬੜੀ ਤਰੀਕੇ ਨਾਲ ਫਸਾਇਆ, ਔਰ ਅਦਾਲਤ ਨੇ ਕਿਹਾ ਵੀ ਸੀਗਾ ਕਿ ਭਾਈ ਤੁਸੀਂ ਜਵਾਬ ਦੇਣ ਲਈ ਤਿਆਰ ਹੋ। ਇਸ ਕਰਕੇ ਡਾਕਟਰ ਗੁਰਪ੍ਰੀਤ ਨੇ ਜਿਹੜਾ ਜਿਸ ਤਰੀਕੇ ਤੋਂ ਹੁਣ ਇਹਨਾਂ ਦੇ ਕੇਸ ਕੀਤਾ ਵਾ, ਉਹ ਇਹ ਸਿਵਲ ਕੇਸ ਸੀਗਾ।
2: ਦਿਸ ਇਜ਼ CJMR, ਦ ਵੋਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
1: ਸਟੇਟਸ ਰਿਪੋਰਟ ਜਿਹੜੀ ਤਲਬ ਕੀਤੀ ਹੈ, ਕੀ ਕਹਿਣਾ ਚਾਹੋਗੇ?
0: ਦੋ ਪਟੀਸ਼ਨਾਂ ਪਈਆਂ ਸੀ ਗੁਲਜ਼ਾਰ ਕੇਸ ਦੇ ਵਿੱਚ, ਵੀ ਇਹ ਕੇਸ ਪੰਜਾਬ ਪੁਲਿਸ ਤੋਂ ਵਾਸਤਾ ਰੋਕ ਦੀ, ਪੰਜਾਬ ਪੁਲਿਸ ਢਿੱਲੀ ਇਹ ਕੰਮ ਨਹੀਂ ਕਰ ਰਹੀ ਤੇ CBI ਦਿੱਤਾ ਜਾਵੇ। ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਜਿਹੜੇ ਸਾਡੇ ਪੰਜਾਬ ਹਾਈਕੋਰਟ ਦੇ ਨੇ, ਪੰਜਾਬ ਹਰਿਆਣਾ ਹਾਈਕੋਰਟ ਦੇ ਨੇ, ਉਹਨੇ ਕਿਹਾ ਨਹੀਂ, ਪਹਿਲਾਂ ਅਸੀਂ ਬੇਕਾਇਦਾ ਤੌਰ ਤੇ ਪੰਜਾਬ ਪੁਲਿਸ ਦੇ ਉੱਤੋਂ ਕੋਲੋਂ ਜਿਹੜੀ ਉਹਦੀ ਸਟੇਟਸ ਰਿਪੋਰਟ ਲਵਾਂਗੇ। ਜਿਹੜੀ DSP ਰੁਪਿੰਦਰ ਕੌਰ ਕਹਿੰਦੀ ਦੀ ਜਾਂਚ ਚੱਲ ਰਹੀ ਹੈ, ਸਿੱਟ ਜਾਂਚ ਕਰੀ ਹੈ, ਉਹਦੀ ਜੋ ਰਿਪੋਰਟ ਆਏਗੀ ਅਸੀਂ ਅਦਾਲਤ ਨੂੰ ਪੇਸ਼ ਕਰਾਂਗੇ। ਹੁਣ ਉਹਨਾਂ ਨੇ ਮੰਗ ਲਈ ਹੈ ਜੇ ਕਿਤੇ ਇਹਨਾਂ ਦੀ ਰਿਪੋਰਟ ਸਹੀ ਨਾ ਹੋਈ ਤੇ ਇਹ CBI ਨੂੰ ਕੇਸ ਜਾ ਸਕਦਾ, ਜੇ CBI ਨੂੰ ਚਲੇਗਾ ਤੇ ਫਿਰ ਹਰਪਾਲ ਸਿੰਘ ਚੀਮਾ ਦੇ ਉੱਤੇ ਸੰਕਟ ਦੇ ਬੱਦਲ ਵਟਾਉਣੇ ਸ਼ੁਰੂ ਹੋ ਜਾਣਗੇ।
1: ਜੀ ਬਹੁਤ ਸ਼ੁਕਰੀਆ ਭੱਟੀ ਸਾਹਿਬ, ਥੈਂਕ ਯੂ,
0: ਸ਼ੁਕਰੀਆ,
1: ਸਤਿ ਸ੍ਰੀ ਅਕਾਲ। ਦੋਸਤੋ, ਏਸ਼ੀਅਨ ਵਿਜ਼ਨ ਤੁਸੀਂ ਸੁਣੋਗੇ, ਇੰਡੀਆ, ਯੂਨਾਈਟਿਡ ਕਿੰਗਡਮ, ਅਮਰੀਕਾ, ਕੈਨੇਡਾ ਦੇ ਵਿੱਚ ਜਿਹੜੇ ਆਨਲਾਈਨ ਜਾਂ ਟੈਲੀਫੋਨ ਤੇ ਸਾਨੂੰ ਸੁਣ ਰਹੇ ਨੇ, ਬਹੁਤ ਮਿਹਰਬਾਨੀ, ਬਰਾਏ ਕਰਮ ਬਰਾਏ ਮਿਹਰਬਾਨੀ ਇਹਦੀ ਸੰਖਿਆ ਹੋਰ ਵਧਾਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਪ੍ਰੋਗਰਾਮ ਦੇ ਦੱਸਣ ਦੀ ਕਿਰਪਾਲਤਾ ਕਰਨੀ ਤਾਂ ਕਿ ਉਹ ਵੀ ਸੁਣ ਸਕਣ। ਤੁਸੀਂ ਸੁਣ ਰਹੇ ਹੋ ਮਿਹਰਬਾਨੀ, ਭੁਲਾ ਚੁੱਕਾਂ ਦੀ ਮਾਫੀ, ਸ਼ਾਮ ਨੂੰ 6 ਤੋਂ 9 ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਛੁੱਟੀਆਂ, ਰੱਬ ਰਾਖਾ, ਸੁਣੋ ਹੁਣ ਏਸ਼ੀਅਨ ਵਿਜ਼ਨ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅਗਲੀ ਪੇਸ਼ਕਸ਼। ਧੰਨਵਾਦ, ਬਹੁਤ ਬਹੁਤ ਮਿਹਰਬਾਨੀ।
3: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320.
4: You're listening to CNN Toronto, Chawla News Network Toronto.
5: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6475478188, 6475478188। ਲੋਟਸ ਫਿਊਨਰਲ।

0: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨਨੂਆ ਐਂਡ ਯੂ ਆਫ ਏ ਲੋਇਰਸ।
1: If you're involved in a motor vehicle accident, a slip and fall, or any kind of accident that results in personal injury, please let us know. We can help.
0: Sanu contact karo. Sada phone number hai 647-793-6889.
2: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
3: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ,
4: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
3: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
5: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
3: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
6: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882, 416-568-8882।
7: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
8: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653, 416-716-7653, ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
9: HK Movers, home, offices, apartments and delivery, big or small, we move it all.
10: HK Movers,
9: local and long distance, we also ship cars, tailor transport and moving services.
10: For service with a smile, give us a call.
9: Call Mr. Harminder 416-524-6704,
10: 416-524-6704 pe.
9: Visit 140 Advance Boulevard, Unit Number 10, Brampton.
11: Long distance moving specialist,
9: HK Movers.
12: HK Movers.
13: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
14: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।
15: ਪੰਜਾਬੀ ਦਿਲ, ਅੰਗਰੇਜ਼ੀ ਵਾਈਵ, CJMR ਇਜ਼ ਬੈਕ ਅਲਾਈਵ। CJMR 1320 ਆ ਗਿਆ ਓਏ, ਛਾ ਗਿਆ ਓਏ।

0: CJMR 1320 AM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਅ ਵੈਰੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਤੇ ਸਵਾਗਤ ਹੈ ਪ੍ਰੋਗਰਾਮੇਸ਼ਨ ਵਿਜ਼ਨ ਦੀ ਇਸ ਸਵੇਰ ਦੀ ਮਹਿਫਲ ਦੇ ਵਿਚ। ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਨ੍ਹਾਂ ਕੁਛ ਇਕ ਮਿੰਟਾਂ ਦੇ ਵਿਚ ਪਲਾਂ ਦੇ ਵਿਚ ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ ਗੱਲਾਂ ਬਾਤਾਂ ਗੀਤ ਸੰਗੀਤ ਮਨੋਰੰਜਨ ਲੈ ਕੇ ਦਾਸ ਆਯੁਸ਼ ਚਾਵਲਾ ਦੀ ਟੀਮ ਹਾਜ਼ਰ ਹੈ। ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੱਖ ਵੱਖ ਅਦਾਰੇ ਸਾਡੀ ਟੀਮ ਨੇ ਤੁਹਾਡੇ ਵਾਸਤੇ ਤੁਹਾਡੇ ਲਈ ਤਿਆਰ ਕੀਤੇ ਹੋਏ ਨੇ, ਜਿਸ ਦੇ ਵਿਚ ਇਕ ਤਾਂ ਲੋਕਲ ਨੰਬਰ ਦੇ ਜ਼ਰੀਏ ਸਾਨੂੰ ਸੁਣ ਸਕਦੇ ਹੋ 6479101320 6479101320 ਤੇ ਸਾਨੂੰ ਡਾਇਲ ਕਰਕੇ ਸੁਣ ਸਕਦੇ ਹੋ। ਆਕਾਸ਼ਵਾਣੀ 1320 ਦੀਆਂ ਲਹਿਰਾਂ ਤੇ ਸਾਨੂੰ ਸੁਣ ਸਕਦੇ ਹੋ। ਆਈ ਹਾਰਟ ਰੇਡੀਓ ਦੇ ਵੱਖ ਵੱਖ ਐਪ ਤੇ CJMR ਟਾਈਪ ਕਰਕੇ ਸਾਨੂੰ ਸੁਣ ਸਕਦੇ ਹੋ। ਦੂਰ ਦੁਰੇਡੇ ਜਾ ਰਹੇ ਹੋ ਤਾਂ ਜਿੱਥੇ ਰੰਗਲਾ ਪੰਜਾਬ ਦਾ ਐਪ ਉਥੇ CJMR 1320 ਦਾ ਵੀ ਐਪ ਡਾਊਨਲੋਡ ਕਰਕੇ ਸਾਡੇ ਨਾਲ ਤੁਸੀਂ ਸੰਪਰਕ ਪੈਦਾ ਕਰ ਸਕਦੇ ਹੋ, ਭਾਵ ਸਾਡੇ ਨਾਲ ਜੁੜ ਸਕਦੇ ਹੋ। ਵੱਖ ਵੱਖ IPTV ਸਰਵਰਾਂ ਤੇ ਪੰਜਾਬੀ ਸੈਕਸ਼ਨ ਚ ਜਾ ਕੇ ਰੰਗਲਾ ਪੰਜਾਬ ਨੂੰ ਆਪਣੇ ਫੇਵਰਿਟ ਚ ਐਡ ਜ਼ਰੂਰ ਕਰ ਲੈਣਾ ਜੀ। ਕੋਈ ਵੀ ਗੱਲਬਾਤ ਆਨ ਏਅਰ ਸਾਡੇ ਨਾਲ ਕਰਨਾ ਚਾਹੁੰਦੇ ਹੋ ਤਾਂ 905-813-1320 ਤੇ ਸਾਡੇ ਸਟੂਡੀਓ ਦੇ ਹੋਟਲਾਈਨ ਦੇ ਨੰਬਰ ਰਹਿਣਗੇ। ਤੇ ਆਓ ਫਿਰ ਸ਼ੁਰੂਆਤੀ ਤੌਰ ਦੇ ਵਿਚ ਪਹਿਲਾਂ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਸੁਣ ਲੈਂਦੇ ਹਾਂ ਆਪਾਂ ਰੀਮਾ ਗੁਗਲਾਨੀ ਜੀ ਦੀ ਆਵਾਜ਼ ਦੇ ਵਿਚ। ਉਸ ਤੋਂ ਬਾਅਦ ਮੇਰੇ ਪਾਸ ਕੁਝ ਲੋਕਲ ਨਿਊਜ਼ ਹੋਵੇਗੀ ਜੀ ਤੇ ਫਿਰ ਸਮਾਪਤੀ ਕਰਾਂਗੇ ਜੀ ਸਰਦਾਰ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਉਂ ਤੋਂ ਆਪਣੇ ਤਾਜ਼ੀਆਂ ਖ਼ਬਰਾਂ ਅਤੇ ਗੱਲਾਂ ਬਾਤਾਂ ਦਾ ਟਾਕ ਸ਼ੋਅ ਲੈ ਕੇ ਅਸੀਂ ਹਾਜ਼ਰ ਹੋਣ ਵਾਲੇ ਹਾਂ। ਬਹੁਤ ਸਾਰੇ ਨਵੇਂ ਨਵੇਂ ਹੋਸਟ 1320 ਦੀ ਇਸ ਨਵੀਂ ਮੈਨੇਜਮੈਂਟ ਹੇਠਾਂ ਜੁੜ ਰਹੇ ਨੇ ਜੀ। ਸੋ ਅਗਰ ਤੁਸੀਂ ਵੀ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਚਾਹੁੰਦੇ ਹੋ ਇਸ ਪ੍ਰੋਗਰਾਮ ਇਸ ਮਾਧਿਅਮ ਦੇ ਥਰੂ ਤਾਂ ਮੇਰਾ ਨੰਬਰ ਹੈ ਜੀ 416-303-1515। ਸੈਟਰਡੇ ਸੰਡੇ ਸਟਾਰਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਇੱਕ ਟੀਮ ਹੋ, ਕਿਸੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਜੀ ਐਜ਼ ਅ ਬ੍ਰੌਡਕਾਸਟਰ, ਤਾਂ ਵੀ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ 416-303-1515। ਆਓ ਫਿਰ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਸੁਣ ਲੈਂਦੇ ਹਾਂ ਜੀ। ਉਸ ਤੋਂ ਬਾਅਦ ਆਉਂਦੇ ਹਾਂ ਵਾਪਸ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ CJMR 1320।
1: ਖਬਰਾਂ ਦੇ ਇਸ ਬੁਲੇਟਿਨ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਮਜੀਠੀਆ ਹਰਸਿਮਰਤ ਕੌਰ ਬਾਦਲ ਤੇ ਖਹਿਰਾ ਦੇ ਖਿਲਾਫ਼ ਮਾਨਹਾਨੀ ਦਾ ਕੇਸ ਦਰਜ। PSPCL CMD ਨੂੰ ਬਲੀ ਦਾ ਬੱਕਰਾ ਬਣਾਉਣ ਵਾਲੇ ਪਾਵਰ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੇਣ ਅਸਤੀਫ਼ਾ, ਕਿਹਾ ਅਕਾਲੀ ਦਲ ਨੇ। ਗੁਲਜ਼ਾਰ ਸੁਸਾਇਡ ਕੇਸ ਮਾਮਲੇ ਚ ਹਾਈਕੋਰਟ ਦੇ ਮੁੱਖ ਜਸਟਿਸ ਵੱਲੋਂ ਪੁਲਿਸ ਨੂੰ ਨਿਰਪੱਖ ਜਾਂਚ ਦੇ ਆਦੇਸ਼। ਹੁਸ਼ਿਆਰਪੁਰ ਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਹੋਇਆ ਹਮਲਾ, ਮੂੰਹ ਤੇ ਮਾਰਿਆ ਮਾਈਕ, ਨੱਕ ਦੇ ਕੋਲੋਂ ਨਿਕਲਿਆ ਖੂਨ। ਪੰਜਾਬ ਆਮ ਆਦਮੀ ਪਾਰਟੀ ਇੰਚਾਰਜ ਨੇ UPI ਨਿਯਮਾਂ ਤੇ ਕੇਂਦਰ ਨੂੰ ਘੇਰਿਆ, ਕਿਹਾ ਪਰੇਸ਼ਾਨ ਕਰਨ ਵਾਲਾ ਫੈਸਲਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਆਪਣੇ ਉਪਰ ਝੂਠੇ ਦੋਸ਼ ਲਾਉਣ ਦੇ ਮਾਮਲੇ ਚ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਅਦਾਲਤ ਚ ਅਪਰਾਧਕ ਮਾਨਹਾਨੀ ਦਾ ਕੇਸ ਦਰਜ ਕਰਵਾਇਆ। ਉਨ੍ਹਾਂ ਚੰਡੀਗੜ੍ਹ ਅਦਾਲਤ ਵਿਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਦੀ 2023 ਦੀ ਧਾਰਾ 210 ਅਤੇ 222 ਦੇ ਤਹਿਤ ਸ਼ਿਕਾਇਤ ਦਰਜ ਕਰਾਈ ਹੈ, ਜੋ ਕਿ ਭਾਰਤੀ ਨਾਇਕ ਸੰਹਿਤਾ 2023 ਦੀ ਧਾਰਾ 356 ਦੇ ਅਧੀਨ ਆਉਂਦੇ ਅਪਰਾਧ ਦੇ ਨਾਲ ਸਬੰਧਤ ਹੈ। ਆਪਣੀ ਸ਼ਿਕਾਇਤ ਵਿਚ ਉਨ੍ਹਾਂ ਦਸਿਆ ਕਿ ਉਹ ਇਕ ਯੋਗ ਮੈਡੀਕਲ ਪੇਸ਼ੇਵਰ ਨੇ ਤੇ ਸਮਾਜ ਚ ਉਨ੍ਹਾਂ ਦਾ ਚੰਗਾ ਉੱਚਾ ਰੁਤਬਾ ਹੈ। ਸ਼ਿਕਾਇਤਕਰਤਾ ਦੇ ਮੁਤਾਬਕ ਮੁਲਜ਼ਮਾਂ ਵੱਲੋਂ ਲਾਏ ਬੇਬੁਨਿਆਦ ਦੋਸ਼ਾਂ ਦੇ ਨਾਲ ਉਨ੍ਹਾਂ ਦੇ ਚਰਿੱਤਰ ਤੇ ਮਾਨ ਨੂੰ ਨਾ ਸਿਰਫ਼ ਸਮਾਜਿਕ ਤੌਰ ਤੇ ਸਗੋਂ ਵਿਅਕਤੀਗਤ ਤੌਰ ਤੇ ਵੀ ਵੱਡਾ ਘਾਟਾ ਪਹੁੰਚਿਆ, ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਸਿਆ ਬਿਕਰਮ ਮਜੀਠੀਆ ਨੇ ਉਨ੍ਹਾਂ ਦੇ ਖਿਲਾਫ਼ ਇਕ ਝੂਠੀ ਮੁਹਿੰਮ ਛੇੜੀ ਹੋਈ ਹੈ। ਸੂਬੇ ਚ ਉਦਯੋਗ ਤੇ ਆਮ ਨਾਗਰਿਕਾਂ ਤੇ ਲਾਏ ਜਾ ਰਹੇ ਬਿਜਲੀ ਦੇ ਲਗਾਤਾਰ ਕੱਟ ਤੋਂ ਖਫ਼ਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸੂਬਾ ਸਰਕਾਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪਾਵਰ ਮੰਤਰੀ ਤਰੁਣਪ੍ਰੀਤ ਸਿੰਘ ਸੋਂ ਦੇ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਦੇ ਵਿਚ ਗੁਰੂ ਦੋਖੀ ਸਰਕਾਰ ਮੁਰਦਾਬਾਦ ਦੇ ਪੋਸਟਰ ਫੜੇ ਹੋਏ ਸਨ। ਪਰਉਪਕਾਰ ਸਿੰਘ ਘੁੰਮਣ ਤੇ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਦੇ ਦੌਰਾਨ ਅਕਾਲੀ ਆਗੂਆਂ ਨੇ ਪਾਵਰ ਮੰਤਰੀ ਸੋਂ ਤੇ ਸਰਕਾਰ ਤੇ ਆਪਣੀਆਂ ਨਾਕਾਮੀਆਂ ਛੁਪਾਉਣ ਦੇ ਦੋਸ਼ ਲਾਏ ਨੇ। ਆਗੂਆਂ ਨੇ 14 ਸਤੰਬਰ 2026 ਨੂੰ ਪਾਵਰ ਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਸੰਤ ਗਰਗ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਹੈ। ਪ੍ਰਦਰਸ਼ਨ ਤੋਂ ਬਾਅਦ ਅਕਾਲੀ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ ਤੇ ਸੀਐਮਡੀ ਨੂੰ ਬਲੀ ਦਾ ਬੱਕਰਾ ਬਣਾਉਣ ਵਾਲੇ ਪਾਵਰ ਮੰਤਰੀ ਨੂੰ ਮੰਤਰੀ ਮੰਡਲ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515 ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਮੁੱਖ ਜਸਟਿਸ ਨੇ ਦਿੜਬਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ 'ਚ ਪੁਲਿਸ ਨੂੰ ਬਿਨਾਂ ਕਿਸੇ ਪੱਖਪਾਤ ਦੇ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਡੀਐਸਪੀ ਦਿੜਬਾ ਰੁਪਿੰਦਰ ਕੌਰ ਬਾਜਵਾ ਨੇ ਕਿਹਾ ਹੈ ਕਿ ਮੁੱਖ ਜਸਟਿਸ ਨੇ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ ਅਤੇ ਢੁਕਵੀਂ ਜਾਂਚ ਕਰਨ ਲਈ ਕਿਹਾ। ਡੀਐਸਪੀ ਨੇ ਕਿਹਾ ਕਿ ਇਸ ਵੇਲੇ ਖੁਦਕੁਸ਼ੀ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਕਰ ਰਹੀ ਹੈ ਤੇ ਜਾਂਚ ਦੇ ਤੱਥ ਨਸ਼ਰ ਨਹੀਂ ਕੀਤੇ ਜਾ ਸਕਦੇ। ਦੱਸਣਯੋਗ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜਬਾ ਦੇ ਪਿੰਡ ਤੂਰ ਬੰਚਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਨੇ ਪੰਚਾਇਤ ਦੇ ਦਬਾਅ ਕਾਰਨ ਖੁਦਕੁਸ਼ੀ ਕਰ ਲਈ ਸੀ। ਗੁਲਜ਼ਾਰ ਸਿੰਘ ਨੇ ਵਿੱਤ ਮੰਤਰੀ ਦੇ ਪ੍ਰੋਗਰਾਮ 'ਚ ਨਸ਼ੇ ਦਾ ਮੁੱਦਾ ਚੁੱਕਿਆ ਸੀ। ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਬੁੱਧਵਾਰ ਨੂੰ ਜਲੰਧਰ ਪਹੁੰਚੇ। ਇੱਥੇ ਉਨ੍ਹਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪਿਤਾ ਤੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦੇਹਾਂਤ ਤੇ ਸੋਗ ਜਤਾਇਆ ਅਤੇ ਉਨ੍ਹਾਂ ਦੇ ਘਰਦਿਆਂ ਨਾਲ ਮੁਲਾਕਾਤ ਕੇ ਦੁੱਖ ਸਾਂਝਾ ਕੀਤਾ। ਮੀਡੀਆ ਨਾਲ ਗੱਲਬਾਤ ਵਿਚ ਸਿਸੋਦੀਆ ਨੇ UPI ਦੇ ਨਵੇਂ ਨਿਯਮਾਂ ਤੇ ਨੋਟੀਫਿਕੇਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਿਸ਼ਾਨੇ ਲਾਏ ਨੇ। ਉਨ੍ਹਾਂ ਨੇ ਇਸ ਨੂੰ ਡਿਜੀਟਲ ਟ੍ਰਾਂਜੈਕਸ਼ਨ ਨੂੰ ਪਰੇਸ਼ਾਨ ਕਰਨ ਵਾਲਾ ਫੈਸਲਾ ਦਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਬਿਜਲੀ ਸੰਕਟ ਤੇ ਵੀ ਸਰਕਾਰ ਦਾ ਪੱਖ ਰਖਿਆ। ਉਨ੍ਹਾਂ ਕਿਹਾ ਕਿ ਜੋ ਲੋਕ ਇਮਾਨਦਾਰੀ ਦੇ ਨਾਲ ਡਿਜੀਟਲ ਟ੍ਰਾਂਜੈਕਸ਼ਨ ਤੇ ਭਰੋਸਾ ਰੱਖਦੇ ਨੇ ਤੇ ਕਾਲੇ ਧੰਨ ਦੇ ਲੈਣ ਦੇਣ ਤੋਂ ਦੂਰ ਰਹਿੰਦੇ ਨੇ, ਇਹ ਉਨ੍ਹਾਂ ਦੇ ਨਾਲ ਸਰਾਸਰ ਧੋਖਾ ਹੈ। ਦੇਸ਼ ਭਰ ਦੇ ਨੌਜਵਾਨ ਤੇਜ਼ੀ ਨਾਲ ਅੱਗੇ ਵਧ ਰਹੇ ਨੇ, ਕੈਸ਼ ਦੀ ਜਗ੍ਹਾ ਆਨਲਾਈਨ ਪੇਮੈਂਟ ਨੂੰ ਪ੍ਰਾਥਮਿਕਤਾ ਦੇ ਰਹੇ ਨੇ। ਇਹ ਰੁਝਾਨ ਦੇਸ਼ ਦੀ ਪੂਰੀ ਅਰਥ ਵਿਵਸਥਾ ਨੂੰ ਪਾਰਦਰਸ਼ੀ ਬਣਾਉਣ ਲਈ ਬੇਹੱਦ ਜ਼ਰੂਰੀ ਹੈ। ਡਿਜੀਟਲ ਭੁਗਤਾਨ ਨੂੰ ਮਹਿੰਗਾ ਕਰਨ ਦੀ ਇਹ ਸਾਜਿਸ਼ ਹੈ, ਸਰਕਾਰ ਕਿਸੇ ਨਾ ਕਿਸੇ ਸਾਜਿਸ਼ ਦੇ ਤਹਿਤ ਕੰਮ ਕਰ ਰਹੀ ਹੈ। ਹੁਸ਼ਿਆਰਪੁਰ 'ਚ ਡਾਕਟਰ ਭੀਮ ਰਾਵ ਅੰਬੇਦਕਰ ਦੀ ਮੂਰਤੀ ਦੇ ਅਪਮਾਨ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਦੌਰਾਨ BJP ਤੇ BSP ਦੇ ਵਰਕਰ ਆਪਸ 'ਚ ਭਿੜ ਗਏ। ਮੌਕੇ ਤੇ ਪਹੁੰਚੇ BJP ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਵੀ ਹਮਲਾ ਬੋਲ ਦਿੱਤਾ ਗਿਆ। BJP ਕਾਰਜਕਰਤਾ ਨੇ ਉਨ੍ਹਾਂ ਦੇ ਮੂੰਹ ਤੇ ਮਾਇਕ ਮਾਰਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਪਿੱਛੋਂ ਥੱਪੜ ਵੀ ਮਾਰਿਆ ਗਿਆ। ਹਮਲੇ 'ਚ ਸਾਂਪਲਾ ਦੇ ਨੱਕ ਦੇ ਕੋਲੋਂ ਖੂਨ ਨਿਕਲਿਆ ਤੇ ਉਨ੍ਹਾਂ ਦੀ ਗਰਦਨ ਤੇ ਸੱਟਾਂ ਵੀ ਲੱਗੀਆਂ ਨੇ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਸੰਭਾਲੇ ਹੈ। ਘਟਨਾ ਤੋਂ ਬਾਅਦ ਪਿੰਡ ਬਾੜੀਆਂ ਕਲਾਂ ਦੇ ਵਿਚ ਮਾਹੌਲ ਤਣਾਅਪੂਰਨ ਹੈ। ਵੱਡੀ ਗਿਣਤੀ ਦੇ ਵਿਚ ਇੱਥੇ ਪੁਲਿਸ ਨੂੰ ਤੈਨਾਤ ਕੀਤਾ ਗਿਆ। ਹਾਲਾਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਨੇ ਹਾਲੇ ਤੱਕ ਹਮਲਾਵਰ ਨੂੰ ਫੜਨ ਦੀ ਪਛਾਣ ਨੂੰ ਲੈ ਕੇ ਕੋਈ ਵੀ ਤੱਥ ਨਸ਼ਰ ਨਹੀਂ ਕੀਤੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
2: ਬਰੈਂਪਟਨ ਦੇ ਵਿਚ ਏਅਰਪੋਰਟ ਅਤੇ ਮੇਫੀਲਡ ਦੀ ਕਾਰਨਰ ਤੇ 19 ਸਪਤੰਬਰ ਦਿਨ ਸ਼ਨੀਵਾਰ ਨੂੰ ਖੁੱਲਣ ਜਾ ਰਿਹਾ ਹੈ ਗਰੋਸਰੀ ਦਾ ਸੁਪਰ ਡੁਪਰ ਸਟੋਰ ਅਨਾਜ਼ ਮਾਰਟ ਦੀ ਗ੍ਰੈਂਡ ਓਪਨਿੰਗ ਤੇ ਲੱਗੇਗੀ ਭਾਰੀ ਸੇਲ। ਸੇਲ ਦੇ ਦਰਮਿਆਨ $100 ਦੀ ਸ਼ਾਪਿੰਗ ਕਰਕੇ ਤੁਸੀਂ ਆਪਣਾ ਨਾਮ ਲੱਕੀ ਡਰਾਅ ਦੇ ਵਿਚ ਸ਼ਾਮਲ ਕਰੋ ਤੇ ਜਿੱਤੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਈ ਤੋਂ ਇਲਾਵਾ ਕੀਮਤੀ ਇਨਾਮਾਤ। 6141 ਮੇਫੀਲਡ ਰੋਡ, ਯੂਨਿਟ 42A, ਬਰੈਂਪਟਨ, ਔਰ ਕਾਲ 9059288557। ਆ ਗਿਆ ਬਈ ਆ ਗਿਆ ਅਨਾਜ਼ ਸਮਾਰਟ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188। ਲੋਟਸ ਫਿਊਨਰਲ ਹੋਮ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-688-8956 ਜਾਂ 416-474-6833। 1-800-236-3636. Oracle Construction. Strong foundations, lasting results.
4: जे कलोटी दा पैगाम वड़े सारिया दे नाल जेकर ट्रैफिक टिकट स्मॉल क्लेम सिटी बायलॉज जा मकान मालक किराएदार दे पौणियां च फस गयो तां साडे कई वरिया दे माहर तजुर्बे दा फायदा लवो जे कलोटी अजिहा ना तुहाडी मुश्किल कर देंदा आसान ट्रैफिक कोर्ट एडवोकेट्स लाइसेंस बाय द लॉ सोसाइटी ऑफ अपर कैनेडा जे कलोटी योर रिकॉर्ड मैटर्स यू मस्ट टेक एक्स्ट्रा केयर नाउ न्यू लोकेशन 7920 ओंटारियो स्ट्रीट यूनिट 43 इन ब्रैम्पटन 905-790-5656 दैट्स 905-790-5656 Jay Kaloti tried trusted most effective
5: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਰੂਆ ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ
7: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ ਪਲੀਜ਼ ਲੈਟ ਅਸ ਨੋ ਵੀ ਕੈਨ ਹੈਲਪ
6: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 647-793-6889

0: ਆਲਰਾਈਟ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। 11:23 ਦੇ ਪ੍ਰੋਗਰਾਮ ਤੁਸੀਂ ਇਸ ਵੇਲੇ ਸੁਣ ਰਹੇ ਹੋ ਏਸ਼ੀਅਨ ਵਿਜ਼ਨ, 11 ਤੋਂ ਲੈ ਕੇ 12 ਵਜੇ ਤੱਕ ਦੀ ਮਹਿਫਿਲ ਸੀ JMR 1320 AM ਤੇ ਦ ਵੋਇਸ ਆਫ ਦਾ ਸਿਟੀ। ਪ੍ਰੋਗਰਾਮ ਨੂੰ ਤੁਸੀਂ ਪਸੰਦ ਕਰ ਰਹੇ ਹੋ, ਸ਼ੁਕਰੀਆ ਤੁਹਾਡਾ, ਕੋਟ ਐਂਡ ਕੋਟ ਧੰਨਵਾਦ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਇਜ਼ ਬ੍ਰੌਟ ਯੂ ਬਾਏ ਦ ਵਨ ਐਂਡ ਓਨਲੀ ਅਨਾਜ ਮਾਰਟ, ਤੁਹਾਡੇ ਸ਼ਹਿਰ ਦੇ ਵਿਚ ਗ੍ਰੈਂਡ ਓਪਨਿੰਗ ਕਰਨ ਜਾ ਰਿਹਾ ਜੀ। ਤੇ ਤੁਸੀਂ ਅਗਰ ਲੱਕੀ ਡਰਾ ਦੇ ਵਿਚ ਆਪਣਾ ਨਾਮ ਸ਼ਾਮਲ ਕਰਦੇ ਹੋ ਤਾਂ ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ, ਬੁਲਟ ਮੋਟਰਸਾਈਕਲ, LED ਟੀਵੀ ਅਤੇ ਏਅਰ ਫਰਾਇਰ ਵਰਗੀਆਂ ਪ੍ਰਾਈਜ਼ ਜਿੱਤਣ ਲਈ ਤੁਹਾਨੂੰ ਪਹੁੰਚਣਾ ਪਵੇਗਾ 6141 ਮੇਫੀਲਡ ਰੋਡ ਏਅਰਪੋਰਟ ਅਤੇ ਮੇਫੀਲਡ ਦਾ ਜਿਹੜਾ ਨਵਾਂ ਬਣਿਆ ਪਲਾਜ਼ਾ ਜੀ, ਉੱਥੇ ਅਗਰ ਤੁਸੀਂ $100 ਦੀ ਸ਼ਾਪਿੰਗ ਕਰਦੇ ਹੋ ਤਾਂ ਲੱਕੀ ਡਰਾ ਦੇ ਵਿਚ ਨਾਮ ਸ਼ਾਮਲ ਕਰਨ ਦੇ ਨਾਲ ਇਸ ਸੈਟਰਡੇ 19 ਸਪਟੈਂਬਰ ਨੂੰ ਦੁਪਹਿਰ ਦੇ 12 ਵਜੇ ਤੋਂ ਅਨਾਜ ਮਾਰਟ ਜਿੱਥੇ ਗ੍ਰੈਂਡ ਓਪਨਿੰਗ ਤੇ ਆਓ ਤੇ ਲੱਕੀ ਡਰਾ ਦੇ ਵਿਚ ਨਾਮ ਸ਼ਾਮਲ ਕਰੋ ਤੇ ਤੁਸੀਂ ਬਹੁਤ ਸਾਰੇ ਕਹਿ ਲੋ ਕਿ ਉੱਥੇ ਆਈਟਮ ਤੁਹਾਨੂੰ ਮਿਲਣਗੇ ਜੀ, ਜੋ ਕਿ ਤੁਸੀਂ ਬਿਲੀਵ ਨਹੀਂ ਕਰੋਗੇ ਇੰਨਾ ਸਸਤਾ ਸਮਾਨ ਤੁਹਾਨੂੰ ਮਿਲੇਗਾ ਜੀ। ਅਨਾਜ ਮਾਰਟ ਗਰੋਸਰੀ ਸਟੋਰ ਇੱਕ ਵਾਰੀ ਫਿਰ ਤੋਂ ਸੈਟਰਡੇ ਸਪਟੈਂਬਰ 19 ਨੂੰ ਖੁੱਲਣ ਜਾ ਰਿਹਾ ਤੁਹਾਡੇ ਸ਼ਹਿਰ ਦੇ ਵਿਚ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੇ ਬਈ GTA ਦੀ ਗੈਸ ਪ੍ਰਾਈਸਿਸ ਤੇ ਦੱਸ ਦਈਏ ਕਿ ਕੱਲ ਨੂੰ ਥੋੜਾ ਜਿਹਾ ਵਧੇਗਾ ਜੀ, ਪਰੰਤੂ ਡੀਜ਼ਲ 11 ਸੈਂਟ ਵਧਣ ਜਾ ਰਿਹਾ ਜੀ ਕੱਲ। ਓਏ ਹੋਏ ਹੋਏ ਹੋਏ ਹੋਏ, 11 ਸੈਂਟ ਪ੍ਰਤੀ ਲੀਟਰ ਹੋਰ ਵਧਣ ਜਾ ਰਿਹਾ। ਸੋ ਤੁਸੀਂ ਅਗਰ ਅੱਜ ਤੇਲ ਪਵਾਉਣਾ ਚਾਹੁੰਦੇ ਹੋ, ਖਾਸ ਕਰਕੇ ਡੀਜ਼ਲ, ਤਾਂ ਬਾਈ ਜੀ ਪਹਿਲੋ ਪਹਿਲੋ ਪਵਾ ਲਓ। ਉਧਰੋਂ ਇਕ ਆਦਮੀ ਨੂੰ ਅਕਿਊਜ਼ ਕੀਤਾ ਗਿਆ ਜੀ ATM ਮਸ਼ੀਨਾਂ ਦੇ ਉੱਤੇ। ਇਸ ਆਦਮੀ ਨੇ ਕੁਝ ਇਕ ਕੈਸ਼ ਟਰੈਪਸ ਇੰਸਟਾਲ ਕੀਤੇ ਸੀ। ਹੁਣ ਕੈਸ਼ ਟਰੈਪ ਦਾ ਮਤਲਬ ਕੀ ਹੈ ਤੁਹਾਨੂੰ ਸਮਝਾਉਣਾ ਮੈਂ, ਕਿ ਪੁਲਿਸ ਨੇ ਜਦੋਂ ਕਾਫੀ ਲੋਕਾਂ ਦੀ ਕੰਪਲੇਨਾਂ ਪਹੁੰਚੀਆਂ ਕਿ ਕੁਝ ਇਕ ATM ਮਸ਼ੀਨਾਂ ਤੇ ਪੈਸੇ ਜਦੋਂ ਲੋਕ ਟਾਈਪ ਕਰਦੇ ਸੀ ਜਾਂ ਕੋਡ ਟਾਈਪ ਕਰਨ ਤੋਂ ਬਾਅਦ ਪੈਸੇ ਟਾਈਪ ਕੀਤੇ ਜਾਂਦੇ ਸੀ ਕਿ ਕਿੰਨੇ ਅਮਾਊਂਟ ਚਾਹੀਦੇ ਨੇ, ਤਾਂ ਉਹ ਪੈਸੇ ਬਾਹਰ ਨਹੀਂ ਆਉਂਦੇ ਸੀ, ਪਰੰਤੂ ਬਿਹਾਈਂਡ ਦਾ ਸੀਨ ਉਹ ਪੈਸੇ ਆ ਤਾਂ ਜਾਂਦੇ ਸੀ ਬਟ ਹੱਥ ਦੇ ਵਿਚ ਨਹੀਂ, ਕਿਸੇ ਹੋਰ ਅਕਾਊਂਟ ਵਿਚ। ਇਹ ਤਕਰੀਬਨ 6 ਬੈਂਕਸ ਗੋਲਫ ਦੇ ਵਿਚ ਕੁਝ ਇਕ ਟਰੈਪਸ ਇੰਸਟਾਲ ਕੀਤੇ ਗਏ। ਤਕਰੀਬਨ ਕਿਹਾ ਜਾ ਰਿਹਾ ਕਿ $4,400 ਵਰਥ ਆਫ ਸਮਾਨ, ਭਾਵ ਸਮਾਨ ਨਹੀਂ ਕੈਸ਼, ਕਿਸੇ ਦੂਜੇ ਖਾਤੇ ਦੇ ਵਿਚ ਗਿਆ। ਉਸ ਤੋਂ ਬਾਅਦ 52-year-old ਆਦਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸਦਾ ਨਾਮ ਹਲੇ ਸਾਹਮਣੇ ਨਹੀਂ ਆਇਆ ਜੀ, ਪਰੰਤੂ ਗੋਲਫ ਦੇ ਵਿਚੋਂ ਇਹ ਖ਼ਬਰਾਂ ਆ ਰਹੀਆਂ ਨੇ। ਉਧਰੋਂ ਕਾਣੀ ਸਾਹਿਬ ਜਿੱਥੇ EU ਦੇ ਨਾਲ ਸਮਝੌਤਾ ਕਰ ਰਹੇ ਨੇ ਜੀ, ਬਹੁਤ ਵੱਡੀ ਨਿਊਜ਼ ਹੈ ਜੀ ਇਹ ਕਿ ਕਾਣੀ ਸਾਹਿਬ EU ਦੇ ਮੈਂਬਰ ਬਣਨਗੇ। ਹੁਣ EU ਦੇ ਨਾਲ, ਯੂਰਪੀਅਨ ਯੂਨੀਅਨ ਦੇ ਨਾਲ ਜੇ ਹੱਥ ਇਨ੍ਹਾਂ ਨੇ ਸਮਝੌਤਾ ਕਰ ਲਿਆ ਜਾਂ ਕੁਝ ਡੀਲ ਬਣ ਗਈ, ਕੀ ਕੁਝ ਪ੍ਰੋਸ ਕੀ ਕੁਝ ਕੌਨਸ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰੰਤੂ ਇਸ ਖ਼ਬਰ ਨੂੰ ਲੈ ਕੇ ਟਰੰਪ ਸਾਹਿਬ ਥੋੜਾ ਜਿਹਾ ਕਹਿ ਲੋ ਕਿ ਰੈਡਲਡ ਅਪ ਹੋਏ ਨੇ ਜੀ। ਹੁਣ ਇਹ ਟਰੰਪ ਸਾਹਿਬ, ਦੇਖੋ ਕਾਂਡੀ ਸਾਹਿਬ ਨੇ ਆਪਣੀ ਸਪੀਚ ਦੇ ਵਿਚ ਇਹ ਵੀ ਗੱਲ ਕਹੀ ਹੈ ਕਿ ਹਮੇਸ਼ਾ ਅਸੀਂ ਅਮੈਰੀਕਾ ਦਾ ਸਤਿਕਾਰ ਕਰਾਂਗੇ, ਅਮੈਰੀਕਾ ਗੁਆਂਢੀ ਮੁਲਕ ਦੇ ਨਾਲ ਅਸੀਂ ਆਲਵੇਜ਼ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ ਜੀ। ਪਰੰਤੂ ਜੋ ਟਰੰਪ ਸਾਹਿਬ ਆਪਣੀਆਂ ਮਨ ਮਰਜ਼ੀਆਂ ਕਰ ਰਹੇ ਨੇ ਜੀ, ਇਸ ਦੇ ਵਿਚ ਦੁਨੀਆਂ ਭਰ ਦੇ ਵਿਚ ਨੁਕਸਾਨ ਤਾਂ 100% ਹੋ ਰਿਹਾ। ਉਧਰੋਂ ਮਾਰਕ ਕਾਰਨੀ ਸਾਹਿਬ ਦੀ ਜੋ ਫੇਰੀ ਇਸ ਵੇਲੇ ਫਰਾਂਸ ਦੇ ਵਿਚ ਹੈ ਜੀ, ਯੂਰੋਪੀਅਨ ਪਾਰਲੀਮੈਂਟ ਐਂਡ ਦ ਪ੍ਰਾਈਮ ਮਿਨਿਸਟਰਸ ਦੇ ਨਾਲ, ਜੋ EU ਦੇ ਨਾਲ ਇਕ ਗੱਠਜੋੜ ਬਣਨ ਜਾ ਰਹੀ ਹੈ ਜੀ। ਇਹਦੇ ਵਿਚ ਮੈਨੂੰ ਲੱਗਦਾ ਬਹੁਤ ਵੱਡਾ ਫਾਇਦਾ ਵੀਜ਼ਾ ਟਰੈਵਲਸ ਦੇ ਉੱਤੇ ਕਾਫੀ ਲੀਨੀਅੰਸੀ ਹੋਵੇਗੀ ਜੀ। ਸੋ ਹੁਣ ਕੀ ਕੁਛ ਕਾਂਡੀ ਸਾਹਿਬ ਕਰ ਰਹੇ ਨੇ ਜੀ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਪਾਵੇਗਾ। ਪਰੰਤੂ ਜੋ ਪੈਸਾ ਇਨਵੈਸਟਰ ਦੇ ਤੌਰ ਤੇ ਇੱਥੇ ਲੈ ਕੇ ਆ ਰਹੇ ਨੇ, ਭਾਵ ਜੋ 4 ਏਅਰਪੋਰਟਸ ਦਾ ਨਾਮ ਸਾਹਮਣੇ ਆਇਆ ਹੈ ਕਿ ਉਹਦੇ ਵਿਚ ਲੈਂਡ ਟੋਰਾਂਟੋ ਦੀ ਹੋਵੇਗੀ ਜੀ, ਸਰਕਾਰ ਦੀ ਹੋਵੇਗੀ, ਪਰੰਤੂ ਜੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਜਿਹੜੀ ਅੱਜ ਕੱਲ ਦੀ 99 ਸਾਲ ਦੀ ਜਿਹੜੀ ਲੀਜ਼ ਦੇ ਮੁਤਾਬਕ ਜੋ ਅੱਜ ਕੱਲ ਇਹ ਨਵਾਂ ਟ੍ਰੈਂਡ ਚੱਲਿਆ ਜੀ, ਦੇਖਦੇ ਹਾਂ ਕਿ ਕੀ ਕੁਛ ਨਵਾਂ ਕਾਰਨੀ ਸਾਹਿਬ ਕੈਨੇਡਾ ਦੇ ਵਾਸਤੇ ਫੰਡਿੰਗ ਲੈ ਕੇ ਆ ਰਹੇ ਨੇ। ਉਧਰੋਂ ਟੈਕਸ ਦੀ ਗੱਲ ਕਰ ਰਿਹਾ ਮੈਂ, ਟੈਰਿਫ ਰਿਲੀਫ ਪ੍ਰੋਗਰਾਮਸ ਕਾਫੀ ਕ੍ਰੀਏਟ ਕੀਤੇ ਗਏ ਨੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਪਤਾ ਹੈ ਕਿ ਸਾਡੇ ਬਿਜ਼ਨਸ ਦੇ ਵਿਚ ਟੈਰਿਫ ਨੇ ਕਾਫੀ ਇੰਪੈਕਟ ਕੀਤਾ। ਤੁਹਾਡੇ ਵਾਸਤੇ ਕਾਫੀਆਂ ਸਹੂਲਤਾਂ ਵੀ ਕਹਿ ਲੋ ਕਿ ਰੱਖੀਆਂ ਗਈਆਂ ਨੇ ਜੀ, ਲਿਬਰਲ ਸਰਕਾਰ ਵੱਲੋਂ। ਉਧਰੋਂ ਮਿਉਂਸੀਪਲ ਇਲੈਕਸ਼ਨ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਜੀ, ਕਾਫੀ ਕੈਂਡੀਡੇਟਸ ਆਪਣੇ ਡੋਰ ਨਾਕਿੰਗ ਕਰ ਰਹੇ ਨੇ ਜੀ, ਵੱਖ ਵੱਖ ਮੀਡੀਆ ਪਲੇਟਫਾਰਮਸ ਦੇ ਉੱਤੇ ਜਾ ਰਹੇ ਨੇ ਜੀ, ਤੇ ਅਸੀਂ ਵੀ ਕੈਂਡੀਡੇਟਸ ਨੂੰ ਬੇਨਤੀ ਕਰਨਾ ਚਾਹੁੰਦੇ, ਸਾਨੂੰ ਕਾਲਸ ਆਉਂਦੇ ਨੇ, ਬਟ ਪਲੀਜ਼ ਅਗਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਉਣਾ ਚਾਹੁੰਦੇ ਹੋ, ਆਪਣੀ ਆਵਾਜ਼ ਬੁਲੰਦ ਰੱਖਣਾ ਚਾਹੁੰਦੇ ਹੋ, ਆਪਣੇ ਯੂ ਨੋ ਜੋ ਤੁਹਾਡਾ ਏਜੰਡਾ ਹੈ ਜਿਸ ਵੀ ਵੋਟ ਤੋਂ ਤੁਸੀਂ ਜਾਂ ਮੇਅਰ ਦੀ ਚੋਣ ਦੇ ਵਿੱਚ ਜਾਂ ਯੂ ਨੋ ਵਟਐਵਰ ਪੋਜੀਸ਼ਨ ਦੇ ਉੱਤੇ ਤੁਸੀਂ ਇਸ ਵੇਲੇ ਆਪਣਾ ਨਾਮ ਦਰਜ ਕੀਤਾ ਜੀ, ਤੁਸੀਂ ਮੋਸਟ ਵੈਲਕਮ ਹੈ। ਸਾਡੇ ਦਰਵਾਜ਼ੇ ਸਾਰਿਆਂ ਲਈ ਓਪਨ ਹੈ ਜੀ, ਅਸੀਂ ਆਲਵੇਜ਼ ਕਹਿੰਦੇ ਹੁੰਦੇ ਹਾਂ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਕਿਸੇ ਕੈਂਡੀਡੇਟ ਦੇ ਨਾਲ ਅਸੀਂ ਯੂ ਨੋ ਬਾਇਸ ਨਹੀਂ ਹੋਈਦਾ ਜੀ, ਅਸੀਂ ਤੁਹਾਨੂੰ ਸਭ ਤੋਂ ਵੱਧ ਮੌਕਾ ਦੇਵਾਂਗੇ ਜੀ, ਤੁਸੀਂ ਆਓ ਸਾਡੇ ਪ੍ਰੋਗਰਾਮਸ ਦੇ ਵਿੱਚ, ਆਪਣਾ ਏਜੰਡਾ ਸ਼ਾਮਲ ਕਰੋ ਸਾਡੇ ਨਾਲ, ਐਂਡ ਤੁਸੀਂ ਆਪਣੀ ਆਵਾਜ਼ ਬੁਲੰਦ ਰੱਖਣਾ ਚਾਹੁੰਦੇ ਹੋ ਤਾਂ ਮੇਰਾ ਨੰਬਰ 416-303-1515 ਤੇ ਯੂ ਕੈਨ ਗਿਵ ਮੀ ਅ ਕਾਲ ਟੂ ਪੁੱਟ ਯੂ ਔਨ ਏਅਰ ਔਨ ਆਵਰ ਫ੍ਰੀਕੁਐਂਸੀ। ਕੁਛ ਇੱਕ ਰੂਲਸ ਤੁਹਾਨੂੰ ਵੀ ਫਾਲੋ ਕਰਨੀਆਂ ਪੈਣੀਆਂ ਸਾਡੀਆਂ, ਪਰ ਉਹਦੇ ਵਾਸਤੇ 416-303-1515। 11:30 ਹੋ ਚੁੱਕੇ ਨੇ ਤੇ ਸਾਡੀ ਹੁਣ ਲਾਈਨ ਜੁੜਨ ਜਾ ਰਹੀ ਹੈ ਜੀ ਜਗਰਾਓਂ ਸ਼ਹਿਰ, ਜਿੱਥੇ ਰਣਜੀਤ ਸਿੰਘ ਜੀ ਰਾਣਾ ਸਾਹਿਬ ਸਾਡੇ ਨਾਲ ਜੁੜਨ ਜਾ ਰਹੇ ਨੇ ਜੀ। ਇਕ ਵਾਰੀ ਫਿਰ ਤੋਂ ਮੈਂ ਦੱਸਦਾ, ਅੱਜ ਦਾ ਪ੍ਰੋਗਰਾਮ ਹੋਮ ਫਿਕਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਜੀ। ਹੋਮ ਫਿਕਸ, ਜਿੱਥੇ ਤੁਸੀਂ ਘਰ ਦਾ ਹਰ ਇੱਕ ਸਮਾਨ ਸਮੱਗਰੀ ਲੈ ਕੇ ਆ ਸਕਦੇ ਹੋ, ਹਾਰਡਵੁੱਡ, ਲੈਮੀਨੇਟ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਦਾ ਸਮਾਨ ਲੈ ਕੇ ਆਉਣਾ ਚਾਹੁੰਦੇ ਹੋ, ਹੋਮ ਫਿਕਸ 2657 ਡੰਡਾ ਸਟਰੀਟ ਵੈਸਟ 20 ਡੈਲਟਾ ਪਾਰਕ ਬੁਲੇਵਾਰਡ ਬ੍ਰੈਂਪਟਨ ਦੇ ਵਿੱਚ ਸਥਿਤ ਹੈ। ਹੋਮ ਫਿਕਸ 905-796-2555 ਤੇ ਕਾਲ ਕਰ ਸਕਦੇ ਹੋ, ਦੈਟ ਇਜ਼ ਹੋਮ ਫਿਕਸ। ਤੇ ਆਓ ਫਿਰ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜੀ ਜਗਰਾਓਂ ਸ਼ਹਿਰ ਤੋਂ ਵੀਰ ਰਣਜੀਤ ਸਿੰਘ ਜੀ, ਰਾਣਾ ਕਰਦੇ ਆ ਉਨ੍ਹਾਂ ਦਾ ਸਵਾਗਤ ਅੱਜ ਦੀ ਇਸ ਮਹਿਫਲ ਦੇ ਵਿਚ। ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ 905-813-1320 ਲੋ ਜੀ ਕਰਦੇ ਆ ਸਵਾਗਤ ਅਸੀਂ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਦੂਰ ਆ ਰਹੀ ਹੈ ਜੀ, ਜੇ ਮੈਨੂੰ ਲੱਗਦਾ ਬਲੂਟੂਥ ਲਾਇਆ, ਤੁਸੀਂ ਵੀ ਹਲੇ ਰਸਤੇ ਤੇ ਸਫ਼ਰ ਕਰਕੇ ਆਪਣੀ ਮੰਜ਼ਿਲ ਵੱਲ ਜਾ ਰਹੇ ਹੋ ਜੀ, ਸੋ ਤੁਸੀਂ ਆਪਣਾ ਕੀਮਤੀ ਟਾਈਮ ਸਾਡੇ ਲਈ ਕੱਢਿਆ ਹੋਇਆ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ, ਤੇ ਕੱਲ ਦੀ ਗੈਰ ਹਾਜ਼ਰੀ ਕਬੂਲ ਕਰਨਾ ਜੀ, ਤੇ ਅੱਜ ਹੁਣ ਆਪਾਂ ਉਹ ਖ਼ਬਰਾਂ ਲੈ ਕੇ ਆਏ ਆ ਸਾਡੇ ਸਰੋਤਿਆਂ ਲਈ, ਜੋ ਮੈਨੂੰ ਵੀ ਪੜ੍ਹਦੇ ਨਾ ਇੰਨਾ ਸ਼ੌਕਿੰਗ ਜਿਹਾ ਲੱਗਦਾ ਕਿ ਯਾਰ ਸਰਕਾਰਾਂ ਕਿਸ ਰਸਤੇ ਜਾ ਰਹੀਆਂ ਨੇ, ਕਿਸ ਮੁਕਾਮ ਤੇ ਜਾ ਰਹੀਆਂ ਨੇ, ਕੀ ਗਵਰਨਮੈਂਟ ਨੂੰ ਲੈ ਕੇ, ਪੰਜਾਬ ਨੂੰ ਲੈ ਕੇ, ਇੰਡੀਆ ਨੂੰ ਲੈ ਕੇ ਇਸ ਵੇਲੇ ਜੋ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਜੀ, ਮੇਰੇ ਕਈ ਵਾਰੀ ਤਾਂ ਬੰਦਾ ਕਹਿੰਦਾ ਕਿ ਯਾਰ ਛੱਡ ਪਰਾਂ ਕਿਉਂ ਖ਼ਬਰਾਂ ਪੜ੍ਹਨੀਆਂ ਨੇ, ਕੀ ਫਾਇਦਾ, ਬਟ ਨਿਊਜ਼ ਹੈ ਜੀ, ਨਿਊਜ਼ ਦੇ ਨਾਲ ਸਾਨੂੰ ਵੀ ਅਪ ਟੂ ਡੇਟ ਰਹਿਣਾ ਚਾਹੀਦਾ ਜੀ। ਰਾਣਾ ਜੀ ਖ਼ਬਰ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਨੂੰ ਲੈ ਕੇ, ਤੇ ਕਿਸਾਨਾਂ ਵੱਲੋਂ 7 ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਜੀ, ਕੀ ਸਰਕਾਰ ਨੂੰ ਕੋਈ ਫਰਕ ਨਹੀਂ ਪਵੇਗਾ ਇਸ ਦੇ ਨਾਲ?
1: ਸਭ ਨੂੰ ਪਤਾ ਹੈ ਕਿ ਬੀਤੇ ਅੱਜ ਤੋਂ 10 ਦਿਨ ਪਹਿਲਾਂ ਵੀ ਕਿਸਾਨ ਧਰਨੇ ਤੇ ਬੈਠੇ ਸੀ, ਪਰ ਕਿਸਾਨ ਮਜ਼ਦੂਰ ਚੈਪਟਰ ਮੋਰਚਾ ਪੰਜਾਬ ਦੇ ਵਿੱਚ ਹੁਣ ਜਿਹੜੀ ਦੂਸਰੀ ਪਾਰਟੀ ਆ ਡੱਲੇਵਾਲ ਦੀ ਸਰਵਣ, 8 ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ। ਹੁਣ ਗੱਲ ਇਹ ਆ ਅਰਸ਼ ਭਾਜੀ ਕਿ 10 ਦਿਨ ਪਹਿਲਾਂ ਅਸੀਂ ਉੱਠ ਕੇ ਢੋਲ ਵਜਾਉਂਦੇ ਆਏ ਆ ਧਰਨੇ ਤੋਂ ਕਿਸਾਨ, ਕਿ ਸਾਡੀਆਂ ਮੰਗਾਂ ਸਰਕਾਰ ਨੇ ਮੰਗ ਲਈਆਂ, ਸਾਨੂੰ ਮੰਤਰੀ ਆ ਕੇ ਮਿਲੇ, ਮੰਤਰੀਆਂ ਨੇ ਸਾਡੀਆਂ ਮੰਗਾਂ ਮੰਗ ਲਈਆਂ, ਉੱਠ ਕੇ ਵਾਪਸ ਆ ਗਏ ਤੇ 5-6 ਦਿਨਾਂ ਬਾਅਦ ਹੁਣ ਇਹਨਾਂ ਨੇ ਕਿਸਾਨ ਮਜ਼ਦੂਰ ਚੈਪਟਰ ਮੋਰਚਾ ਨੇ ਪੰਜਾਬ ਦੇ ਵਿੱਚ ਫਿਰ ਬਾਰਡਰਾਂ ਤੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ। ਮੈਨੂੰ ਤਾਂ ਹਾਲੇ ਤੱਕ ਇਹ ਸਮਝ ਨਹੀਂ ਆਉਂਦੀ ਕਿ ਇਹਨਾਂ ਦੀਆਂ ਕਿਹੜੀਆਂ ਮੰਗਾਂ ਪੂਰੀਆਂ ਹੋਈਆਂ, ਕਿਹੜੀਆਂ ਮੰਗਾਂ ਰਹੀਆਂ। ਤੁਹਾਨੂੰ ਪਤਾ ਲੱਗਾ ਇੰਨੇ ਟਾਈਮ ਤੋਂ ਆਪਾਂ ਰੇਡੀਓ ਤੇ ਗੱਲ ਕਰ ਰਹੇ ਹਾਂ ਵੀ ਹਰ ਵਾਰੀ ਅੱਜ ਤੱਕ MSP ਲਾਗੂ ਹੋਈ
0: ਨਹੀਂ ਹੋਈ ਨਹੀਂ ਹੋਈ।
1: ਦਿੱਲੀ ਦੇ ਵਿੱਚ ਆਪਾਂ ਕਿੰਨਾ ਟਾਈਮ ਸਾਰੀਆਂ ਜਥੇਬੰਦੀਆਂ ਇੱਕੋ ਮੰਚ ਤੇ ਬੈਠੀਆਂ ਰਹੀਆਂ, ਜਿਹੜੀਆਂ ਇਹਨਾਂ ਮੰਗਾਂ ਮੰਨੀਆਂ ਉਹ ਪਾਸ ਹੋਈਆਂ, ਜਿਹੜੇ ਕਾਲੇ ਬਿੱਲ ਆ ਕਾਨੂੰਨ ਰੱਦ ਹੋਏ, ਹਲੇ ਤੇਰ ਵਿੱਚ ਵਿਚਾਲੇ ਗੱਲ ਆ, ਤੇ ਢੋਲ ਵਜਾਉਂਦੇ ਆਪਣੇ ਘਰਾਂ ਨੂੰ ਆ ਗਏ ਵੀ ਭਾਈ ਰੱਦ ਹੋ ਗਏ ਕਾਲੇ ਬਿੱਲ, ਐ ਹੋ ਗਿਆ ਜੀ, ਕਾਲੇ ਕਾਨੂੰਨ ਪਾਸ ਨਹੀਂ ਹੋਣ ਦਿੱਤੇ। ਇਸ ਤੋਂ ਬਾਅਦ ਫਿਰ ਮੋਰਚਾ ਲੱਗਿਆ, ਬੰਦੀ ਸਿੰਘਾਂ ਨੂੰ ਲੈ ਕੇ ਲਾਇਆ, ਕੀ ਬੰਦੀ ਸਿੰਘ ਰਿਹਾ ਹੋਏ? ਨਹੀਂ ਹੋਏ, ਵਾਪਸ ਆ ਗਏ ਘਰਾਂ ਨੂੰ। ਇਸ ਤੋਂ ਬਾਅਦ ਫਿਰ ਮੋਰਚਾ ਲਾ ਲਿਆ ਇਹਨਾਂ ਨੇ, ਠੀਕ ਆ, ਹੋਰ ਮੰਗਾਂ ਨੂੰ ਲੈ ਕੇ ਸਾਡੇ ਨਾਲ ਮੰਤਰੀ ਆ ਕੇ ਗੱਲ ਕਰਨ, ਮੰਤਰੀ ਆ ਕੇ ਗੱਲ ਕਰ ਜਾਂਦੇ ਆ। ਗੱਲ ਕਰਨ ਤੋਂ ਬਾਅਦ ਮੈਨੂੰ ਇਹ ਨੀ ਪਤਾ ਲੱਗਦਾ, ਮੰਤਰੀਆਂ ਨੂੰ ਖੁਦ ਨੀ ਪਤਾ ਲੱਗਦਾ ਕਿ ਕਿਸਾਨਾਂ ਦੀਆਂ ਕਿਹੜੀਆਂ ਮੰਗਾਂ ਮੰਨੀਆਂ, ਕਿਹੜੀਆਂ ਨਾ ਮੰਨੀਆਂ। ਮੰਤਰੀ ਤਾਂ ਆਪ ਕਨਫਿਊਜ਼ ਚ ਹੁੰਦੇ, ਜਦੋਂ ਕੋਈ ਮੰਤਰੀ ਨੂੰ ਬੁਲਾਉਂਦੇ ਤੇ ਮੰਤਰੀ ਆ ਜਾਂਦਾ, ਮੰਤਰੀ ਆ ਕੇ ਇਹਨਾਂ ਨੂੰ ਕਹਿ ਦਿੰਦਾ ਕਿ ਕੋਈ ਨੀ ਭਾਈ ਅਸੀਂ ਸੋਚਦੇ ਆ, ਇਹ ਉੱਠ ਕੇ ਆ ਜਾਂਦੇ ਆ। ਇੱਥੇ ਅਰਸ਼ ਭਾਜੀ ਗੱਲ ਇਹ ਆ ਵੀ ਕਿਸਾਨ ਆਪਣੀ ਜਥੇਬੰਦੀਆਂ ਤੋਂ ਅਲੱਗ ਅਲੱਗ ਹੋ ਕੇ ਜੇਕਰ ਧਰਨਾ ਲਾਉਂਦੇ ਤਾਂ ਇਹ ਏਕਤਾ ਨਹੀਂ, ਇਹ ਕਿਤੇ ਨਾ ਕਿਤੇ ਕਿਸਾਨਾਂ ਦੀ ਹਾਰ ਹੋ ਰਹੀ ਆ, ਜਿੱਤ ਨਹੀਂ ਹੋ ਰਹੀ। ਕਿਉਂ ਹੋ ਰਹੀ ਹੈ ਇਹ ਮੈਂ ਆਪਣੇ ਲੈਵਲ ਤੇ ਗੱਲ ਕਰ ਰਿਹਾ, ਇਹ ਮੇਰੀ ਸੋਚ ਆ। ਕਿਉਂਕਿ 10 ਦਿਨ ਪਹਿਲਾਂ ਤਾਂ ਅਸੀਂ ਬਾਰਡਰ ਤੋਂ ਉੱਠੇ ਆ, 10 ਦਿਨਾਂ ਬਾਅਦ ਆ ਕੇ ਦੂਸਰੀ ਪਾਰਟੀ ਸਾਡੇ ਨਾਲ ਬਹਿ ਗਈ। ਹੁਣ ਡੱਲੇਵਾਲ ਸਾਹਿਬ ਤੇ ਸਰਬਜੀਤ ਸਿੰਘ ਜੀ ਇੱਕ ਗੱਲ ਕਹਿ ਕੇ ਗਏ ਆ ਕਿ ਇਹ ਜਿਹੜੀ ਮੋਰਚਾ ਇਹ ਗੈਰ ਨੀਤੀ ਆ, ਇਹਦੇ ਵਿੱਚ ਕੋਈ ਰਾਜਨੀਤੀ ਨਹੀਂ। ਪਰ ਮੈਨੂੰ ਇੰਝ ਲੱਗਦਾ ਪਿਆ ਐਸਾ ਕੋਈ ਧਰਨਾ ਨਹੀਂ ਜਿੱਥੇ ਰਾਜਨੀਤੀ ਨਹੀਂ ਹੋਈ, ਐਸਾ ਕੋਈ ਮੋਰਚਾ ਨਹੀਂ ਜਿੱਥੇ ਰਾਜਨੀਤੀ ਨਹੀਂ ਖੇਡੀ ਗਈ, ਤੇ ਇਹ ਤਾਂ ਸਾਰੀ ਥਾਵਾਂ ਤੇ ਹੁੰਦਾ। ਹੁਣ ਇਹ ਕਹਿੰਦੇ ਜਿਹੜਾ ਮੋਰਚਾ ਇਹ ਗੈਰ ਰਾਜਨੀਤੀ ਆ ਸਾਡਾ, ਇਹਦੇ ਵਿੱਚ ਕੋਈ ਰਾਜਨੀਤੀ ਸਟੰਟ ਨਹੀਂ ਗਾ। ਹੁਣ ਗੱਲ ਸਮਝ ਇਹ ਨਹੀਂ ਆਉਂਦੀ, ਜੇਕਰ ਰਾਜਨੀਤੀ ਸਟੰਟ ਨਹੀਂ ਆ ਤਾਂ ਫਿਰ ਤੁਸੀਂ ਕਹਿੰਦੇ ਮੰਤਰੀ ਆ ਕੇ ਸਾਨੂੰ ਮੁਲਾਕਾਤ ਕਰਨ, ਮੰਤਰੀ ਆ ਕੇ ਸਾਡੇ ਨਾਲ ਮਿਲ ਕੇ ਗੱਲ ਕਰਨ। ਜੇਕਰ ਰਾਜਨੀਤੀ ਸਟੰਟ ਨਹੀਂ ਤਾਂ ਫਿਰ ਮੰਤਰੀਆਂ ਨੂੰ ਕਾਹਦੇ ਵਾਸਤੇ ਬੁਲਾ ਰਹੇ? ਫਿਰ ਤਾਂ ਬੈਠੇ ਰਵੜ ਕੇ ਆਪਣੀਆਂ ਮੰਗਾਂ ਬਣਾ ਕੇ ਉੱਠੇ ਹੋ। ਪਰ ਮੈਨੂੰ ਇੰਝ ਲੱਗਦਾ ਪਿਆ ਤੇ ਦੂਸਰੇ ਜਿਹੜੇ ਕਿਸਾਨ ਪਹਿਲਾਂ ਉੱਠੇ ਆ ਧਰਨੇ ਤੋਂ, ਉਹ ਹਲੇ ਆਪਣੇ ਘਰਾਂ ਦੇ ਵਿੱਚ ਜਾ ਕੇ ਸ਼ਾਂਤੀ ਨਾਲ ਬੈਠੇ ਹੋਣਗੇ, ਜਿਹਨਾਂ ਨੂੰ ਦੂਸਰੀ ਪਾਰਟੀ ਵੱਲੋਂ ਮੋਰਚਾ ਲਾ ਦਿੱਤਾ ਗਿਆ। ਅਰਸ਼ ਭਾਜੀ, ਇਹਨਾਂ ਨੂੰ ਇੱਕ ਮੰਚ ਤੇ ਇੱਕੋ ਲੈਵਲ ਤੇ ਇਕੱਠੇ ਹੋਣਾ ਚਾਹੀਦਾ ਕਿਸਾਨਾਂ ਨੂੰ। ਜੇਕਰ ਕੇਂਦਰ ਸਰਕਾਰ ਤੋਂ ਜਿੱਤਾਂ ਜਿੱਤਣੀਆਂ, ਜੰਗਾਂ ਜਿੱਤਣੀਆਂ ਨਾ, ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜੰਗਾਂ ਜਿੱਤਦੇ ਸੀ ਨਾ ਤਾਂ ਉਹਨਾਂ ਦਾ ਏਕਾ ਹੁੰਦਾ ਸੀ। ਇੱਕ ਨਾ ਮੈਨੂੰ ਗੱਲ ਯਾਦ ਆ, ਇੱਕ ਪੰਜਾਬ ਦੇ ਵਿੱਚ ਗਊਆਂ ਜਿਹਨੂੰ ਰਾਮ ਗਊਆਂ ਕਹਿੰਦੇ ਆ, ਬਹੁਤ ਸਾਰੇ ਦਰਸ਼ਕ ਵੀਰਾਂ ਨੂੰ ਪਤਾ ਹੋਊਗਾ ਰਾਮ ਗਊਆਂ। ਉਹ ਜਦੋਂ ਇੱਕ ਗਾਂ ਜਿੱਥੋਂ ਨੀ ਲੰਘਦੀ ਨਾ, ਉਹ ਸਾਰੀਆਂ ਉੱਥੋਂ ਦੀ ਲੰਘਦੀਆਂ। ਉਹਨਾਂ ਦੀ ਲੈਣ ਆਏ ਹੁੰਦੀ ਕਿ ਜਿਹੜੇ ਖੇਤ ਵਿੱਚੋਂ ਵੜ ਜਾਂਦੀਆਂ ਨਾ, ਤਾਂ ਲੋਕੀ ਕਹਿ ਦਿੰਦੇ ਹੁੰਦੇ ਸੀ ਪਹਿਲਾਂ ਕਿ ਯਾਰ ਰਾਮ ਗਊਆਂ ਲੰਘ ਕੇ ਗਈਆਂ ਲੱਗਦੀਆਂ, ਬਈ ਨਾਲੇ ਤਾਂ ਸਾਰੀ ਕਿੱਲੇ ਦੇ ਕਿੱਲੇ ਤਬਾਹ ਕਰ ਜਾਂਦੀਆਂ ਉਹ ਜਦੋਂ ਲੰਘਦੀਆਂ। ਕਿਉਂਕਿ ਉਹਨਾਂ ਦਾ ਏਕਾ ਇੰਨਾ ਕੁ ਹੁੰਦਾ ਕਿ ਜਿੱਥੋਂ ਦੀ ਇੱਕ ਲੰਘੀ ਸੀ ਨਾ, ਸਾਰੀਆਂ ਨੇ ਉੱਥੋਂ ਦੀ ਲੰਘਣਾ, ਉਸੇ ਲਾਈਨ ਤੇ ਲੰਘਣਾ। ਹੁਣ ਕੀੜੀਆਂ ਜਦੋਂ ਆਪਣੇ ਚੌਲ ਲੈ ਕੇ ਲਾਈਨ ਬਣਾ ਲੈਂਦੀਆਂ, ਚੌਲ ਲੈ ਕੇ ਨਾ ਜਦੋਂ ਚੌਲਾਂ ਲੈ ਕੇ ਜਾਂਦੇ ਤੇ ਇੱਕ ਲਾਈਨ ਬਣਾ ਲੈਂਦੇ, ਲਾਈਨ ਵਿੱਚ ਹੀ ਚੱਲਦੇ ਆ, ਲਾਈਨ ਤੋਂ ਬਿਨਾਂ ਨੀ ਜਾਂਦੇ। ਹੁਣ ਮੈਨੂੰ ਇੱਕ ਸਮਝ ਨੀ ਆਉਂਦੀ ਕਿ ਸਾਡੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਤੇ, ਪਰ ਕਿਸਾਨਾਂ ਦਾ ਏਕਾ ਹੈ ਨੀ। ਪਹਿਲਾਂ 10 ਦਿਨ ਉੱਠ ਕੇ ਗਏ, ਦੂਸਰੇ ਕਿਸਾਨ ਪਾਰਟੀ ਜਥੇਬੰਦੀ ਆ ਕੇ ਬੈਠ ਗਈ ਆ। ਜੇ ਪਹਿਲਾਂ ਹੀ ਇਹ ਏਕਾ ਕਰਕੇ ਇੱਕੋ ਥਾਂ ਤੇ ਇੱਕੋ ਮੰਚ ਤੇ ਬਹਿੰਦੇ ਤਾਂ ਮੈਨੂੰ ਲੱਗਦਾ ਇਹਨਾਂ ਦੀਆਂ ਮੰਗਾਂ ਜਲਦੀ ਮੰਨ ਲੈਣੀਆਂ ਸੀ ਸਰਕਾਰ ਨੇ। ਹੁਣ ਅਰਸ਼ ਭਾਜੀ, ਤੁਸੀਂ ਇੱਕ ਵਚਨ ਕੀਤਾ ਸੀ ਕਿ ਸਰਕਾਰ ਤੇ ਇਸ ਚੀਜ਼ ਦਾ ਅਸਰ ਹੈ, ਪਰ ਮੈਨੂੰ ਇੰਝ ਲੱਗਦਾ ਪਿਆ ਵੀ ਸਰਕਾਰ ਤੇ ਕੋਈ ਜ਼ਿਆਦਾ ਅਸਰ ਨਹੀਂ ਹੋਣਾ। ਸਰਕਾਰ ਨੂੰ ਪਤਾ ਇਹ ਆਪਣੀ ਹੋਂਦ ਕਾਇਮ ਕਰਨ ਲਈ ਬੈਠੀਆਂ। ਸਰਕਾਰ ਨੂੰ ਪਤਾ ਕਿ ਜਦੋਂ ਸਾਡਾ ਕੋਈ ਮੰਤਰੀ ਜਾਊਗਾ, ਇਹਨਾਂ ਨਾਲ ਗੱਲਬਾਤ ਕਰੂਗਾ, ਇਹਨਾਂ ਨੇ ਢੋਲ ਵਜਾਉਂਦੇ ਉੱਠ ਕੇ ਡੀਜੇ ਲਾ ਲਾ ਨੱਚਦਿਆਂ ਨੇ ਵਾਪਸ ਚਲੇ ਜਾਣਾ, ਇਹਨਾਂ ਨੇ ਟਰੈਕਟਰਾਂ ਤੇ ਉੱਚੀ ਉੱਚੀ ਗਾਣੇ ਲਾਉਣੇ, ਭੰਗੜੇ ਪਾਉਣੇ ਜਾਂਦੇ ਹੋ, ਇਹਨਾਂ ਨੇ ਵੀ ਅਸੀਂ ਮੰਗਾਂ ਮੰਨ ਲਈਆਂ। ਕਿਹੜੀਆਂ ਤੁਸੀਂ ਲਿਖਤੀ ਰੂਪ ਦੇ ਵਿੱਚ ਮੰਗਾਂ ਮਨਾਈਆਂ? ਤੁਸੀਂ ਕਹਿਤਾ, ਮੰਤਰੀ ਨੇ ਕਹਿਤਾ, ਇਹਨਾਂ ਨੇ ਵਰਬਲੀ ਗੱਲਾਂ ਦੇ ਵਿੱਚ ਸੁਣ ਲਿਆ। ਜੇ ਉਹ ਲਿਖਤੀ ਰੂਪ ਦੇ ਵਿੱਚ ਮੰਨੀਆਂ ਗਈਆਂ ਹੁਣ ਤਾਂ ਉਹ ਲਿਖਤੀ ਰੂਪ ਦੇ ਵਿੱਚ ਸਾਹਮਣੇ ਰੱਖਣ ਸਾਰੀਆਂ ਜਥੇਬੰਦੀਆਂ, ਵੀ ਇਹ ਸਾਹਮਣੇ ਸਾਡੀਆਂ ਮੰਗਾਂ ਮੰਨੀਆਂ ਗਈਆਂ, ਲਿਖਤੀ ਰੂਪ ਦੇ ਵਿੱਚ ਮੰਨੀਆਂ, ਉਹਨਾਂ ਨੂੰ ਪ੍ਰੈਸ ਦੇ ਵਿੱਚ ਰੱਖਣ, ਆ ਕੇ ਪ੍ਰੈਸ ਦੇ ਵਿੱਚ ਉਹ ਨੋਟਿਸ ਦੇਣ ਜੋ ਲੱਗਿਆ। ਜਦੋਂ ਜਗਰਾਉਂ ਦੇ ਵਿੱਚ ਸਾਡੇ ਸਰਬਜੀਤ ਕੌਰ ਮਾਨੂ ਕੇ MLA ਬਣਦੀ ਹੈ ਵਧਾਇਕਾ, ਤਾਂ ਉਦੋਂ ਅਸਪਾ ਜੀ ਉਹਨੇ ਐਫੀਡੇਵਿਟ ਦਿੱਤਾ ਸੀ ਕਿ 500 ਰੁਪਏ ਦਾ ਜਗਰਾਉਂ ਵਾਸੀਆਂ ਨੂੰ, ਕਿ ਜੇਕਰ ਮੈਂ ਤੁਹਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਐਫੀਡੇਵਿਟ ਤੇ ਮੇਰੇ ਤੇ ਕੋਈ ਵੀ ਬੰਦਾ ਉੱਠ ਕੇ, ਥਰਡ ਪਰਸਨ ਉੱਠ ਕੇ ਕੇਸ ਕਰ ਸਕਦਾ। ਮੈਨੂੰ ਲੱਗਦਾ ਬਹੁਤ ਸਾਰੀਆਂ ਮੰਗਾਂ ਮੰਨੀਆਂ ਨੀ ਗਈਆਂ, ਉਹਨਾਂ ਤੇ ਕਿਹਨੇ ਕੇਸ ਕੀਤਾ? ਉਹ ਐਫੀਡੇਵਿਟ ਤੇ ਕਿਸੇ ਜਗਰਾਉਂ ਦੇ ਕਿਸੇ ਸੱਜਣ ਬੇਲੀ ਨੇ ਕੇਸ ਨਹੀਂ ਕੀਤਾ ਉਸ ਐਫੀਡੇਵਿਟ ਨੂੰ ਲੈ ਕੇ। ਸਿਰਫ ਇਹ ਕੁਛ ਕੁ ਟਾਈਮ ਲਈ ਹੁੰਦਾ ਸਟੰਟ ਬਾਜੀ, ਇੱਕ ਕੁ ਮਹੀਨਾ ਲੋਕਾਂ ਨੇ ਜਦੋਂ ਇਲੈਕਸ਼ਨ ਸੀਗਾ ਬੜਾ ਕਿਹਾ ਲੈ ਵੀ ਐਫੀਡੇਵਿਟ ਦੇ ਤਾ ਬਈ, ਹੁਣ ਐਫੀਡੇਵਿਟ ਤੇ ਕੇਸ ਕਰਾਂਗੇ ਵੀ। ਹੁਣ ਉਹਨੇ ਕਹਿਤਾ ਵੀ ਭਾਈ ਮੇਰੇ ਤੇ ਕੇਸ ਕਰ ਦਿਓ। ਜਦੋਂ ਬੀਬੀ ਬਣ ਗਈ MLA, ਉਹ ਕਹਿੰਦੀ ਤੁਸੀਂ ਐਫੀਡੇਵਿਟ ਛੱਡੋ ਭਾਵੇਂ ਰਜਿਸਟਰੀਆਂ ਚ, ਕੀ ਬਰੋ ਮੇਰਾ ਕੀ ਕਰ ਲਓਗੇ। ਇਹ ਸਿਰਫ ਇੱਕ ਇਹੀ ਆ ਵੀ ਜੇਕਰ ਤੁਸੀਂ ਕਿਸੇ ਮੰਤਰੀ ਨੂੰ ਮਿਲੇ ਹੋ, ਮੰਤਰੀ ਕੋਲੇ ਗਏ ਹੋ, ਤਾਂ ਜੋ ਵੀ ਉਹਨੇ ਵਾਅਦਾ ਕੀਤਾ ਲਿਖਤ ਰੂਪ ਦੇ ਵਿੱਚ, ਉਹਨਾਂ ਵਾਅਦਿਆਂ ਤੇ ਅਮਲ ਕਰਕੇ ਉਹਨਾਂ ਦੀ ਪੂਰੇ ਉਹਨਾਂ ਨੂੰ ਪੂਰੀ ਕਰਾਇਆ ਕਰੋ। ਹੁਣ ਤੁਸੀਂ ਅਲੱਗ ਅਲੱਗ ਜਥੇਬੰਦੀ ਅਕਸ ਪੜੀਏ ਤੇ ਅਰਸ ਜਿਹੜਾ ਅਕਸ ਆ ਨਾ ਕਿਸਾਨ ਜਥੇਬੰਦੀਆਂ ਦਾ, ਇਹ ਪ੍ਰਭਾਵ ਠੀਕ ਆ ਨਾ, ਚੜਦੇ ਦਾ ਹੀ ਪ੍ਰਭਾਵ ਹੁੰਦਾ ਆਪਾਂ ਨੂੰ ਪਤਾ ਠੀਕ ਆ। ਫਸਟ ਓਪਰੇਸ਼ਨ ਤੇ ਲਾਸਟ, ਫਸਟ ਤੇ ਲਾਸਟ ਹੁੰਦਾ। ਜਦੋਂ ਤੁਸੀਂ ਜਾ ਕੇ ਬਹਿ ਗਏ ਕਿਸੇ ਮੋਰਚੇ ਤੇ ਉਦੋਂ ਤੁਹਾਡਾ ਓਪਰੇਸ਼ਨ ਆ, ਜਦੋਂ ਤੁਸੀਂ ਮੋਰਚੇ ਤੋਂ ਅੱਧੇ ਬੰਦੇ ਉੱਠ ਖੜੇ ਉਦੋਂ ਤੁਹਾਡਾ ਓਪਰੇਸ਼ਨ ਲੋਕ ਹੋ ਜਾਣਾ। ਹੁਣ ਆਹੀ ਕਿਸਾਨਾਂ ਦਾ ਵਾ। ਹੁਣ ਅਗਲਾ ਕੀ ਸੋਚੂਗਾ ਵੀ 10 ਦਿਨ ਪਹਿਲਾਂ ਤਾਂ ਇਹ ਕਿਸਾਨ ਯਾਰ ਢੋਲ ਵਜਾਉਂਦੇ ਵਾਪਸ ਨੂੰ ਗਏ ਆ, ਹੁਣ ਇੱਕ ਹੋਰ ਆ ਕੇ ਜਥੇਬੰਦੀ ਬਹਿ ਗਈ, ਟੀਮ ਬੀ ਆ ਕੇ ਬਹਿ ਗਈ, ਟੀਮ ਏ ਗਈ ਆ ਘਰੇ, ਟੀਮ ਬੀ ਆ ਕੇ ਬਹਿ ਗਈ। ਇਸ ਕਰਕੇ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਕਿਸਾਨਾਂ ਨੂੰ। ਆਪਾਂ ਵੀ ਬੇਨਤੀ ਵੀ ਕਰ ਸਕਦੇ ਇਹਨਾਂ ਨੂੰ ਕਿ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਇੱਕੋ ਮੰਚ ਤੇ ਇਕੱਠੇ ਹੋ ਕੇ, ਇੱਕੋ ਮੰਚ ਤੇ ਇੱਕੋ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਵੀ ਧਰਨਾ ਹੋਣਾ ਉੱਥੇ ਲਾਇਆ ਕਰੋ।
0: 905-813-1320 905-813-1320 ਤੇ ਤੁਸੀਂ ਆਪਣੇ ਵਿਚਾਰ ਹੁਣ ਆਨ ਦੀ ਏਅਰ ਆਪਣਾ ਕੋਈ ਸਵਾਲ ਹੈ ਉਹ ਤੁਸੀਂ ਰੱਖ ਸਕਦੇ ਹੋ। ਰਾਣਾ ਜੀ ਕੱਲ ਤੁਸੀਂ ਇੱਕ ਖਬਰ ਸਾਂਝੀ ਕੀਤੀ ਸੀ ਕਿਉਂਕਿ ਟਾਈਮ ਸਮਾਂ ਆ ਗਿਆ ਨਹੀਂ ਦੇ ਰਿਹਾ ਸੀ ਤੇ ਮੈਂ ਪ੍ਰੋਗਰਾਮ ਸੁਣ ਰਿਹਾ ਸੀ ਜੀ। ਗ੍ਰੰਥੀ ਸਿੰਘ ਦੇ ਘਰ ਦੇ ਵਿਚ ਕਹਿੰਦੇ 200 ਪ੍ਰਵਾਸੀਆਂ ਦਾ ਹਮਲਾ ਹੋਇਆ ਤੇ ਸੈਡ ਨਿਊਜ਼ ਇਹ ਵੀ ਹੈ ਕਿ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜੀ ਉਨ੍ਹਾਂ ਨੇ। ਸੋ ਉਹ ਖਬਰ ਜਿਹੜੀ ਆਪਣੀ ਅੱਧ ਵਿਚਾਰੇ ਜੇ ਘਰ ਰਹਿ ਗਈ ਸੀ ਉਹਦਾ ਫੁੱਲ ਫਲੈਜ ਅੱਜ ਸਾਨੂੰ ਦੱਸੋ ਕਿ ਇਹ ਹੋਇਆ ਕਿਉਂ, ਸਟਾਰਟਿੰਗ ਕਿੱਦਾਂ ਹੋਈ ਤੇ ਇਹ 200 ਪ੍ਰਵਾਸੀਆਂ ਬਹੁਤ ਵੱਡਾ ਨੰਬਰ ਹੈ ਜੀ, ਇਹ ਉਨ੍ਹਾਂ ਨੇ ਇਸ ਗ੍ਰੰਥੀ ਸਿੰਘ ਦੇ ਘਰ ਦੇ ਕਿਉਂ ਅਟੈਕ ਕੀਤਾ, ਖਬਰ ਕੀ ਹੈ?
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਆਪਾਂ ਹਰ ਰੋਜ਼ ਦੇਖਦੇ ਹਾਂ ਸੋਸ਼ਲ ਮੀਡੀਆ ਤੇ, ਸਾਰੀ ਦੁਨੀਆ ਜੁੜੀ ਹੋਈ ਹੈ, ਸਾਡੇ ਨਾਲ ਬਹੁਤ ਸਾਰੇ ਦਰਸ਼ਕ ਵੀਰ ਵੀ ਜੁੜੇ ਹੋਏ ਆ। ਹਰ ਰੋਜ਼ ਆਪਾਂ ਦੇਖਦੇ ਕਿ ਹਰ ਰੋਜ਼ ਪੰਜਾਬ ਦੇ ਵਿੱਚ ਐਸੀਆਂ ਬਹੁਤ ਸਾਰੀਆਂ ਘਟਨਾਵਾਂ ਜਿਨ੍ਹਾਂ ਨੂੰ ਪ੍ਰਵਾਸੀਆਂ ਵੱਲੋਂ ਅੰਜਾਮ ਦਿੱਤਾ ਜਾਂਦਾ। ਪ੍ਰਵਾਸੀਆਂ ਦੀ ਗੁੰਡਾਗਰਦੀ ਦਾ ਦਿਨੋਂ ਦਿਨ ਵਾਧਾ ਹੋ ਰਿਹਾ ਘਟਣ ਦੀ ਥਾਂ ਤੇ। ਪਹਿਲਾਂ ਕੱਲ ਵਾਲੀ ਗੱਲ ਤੋਂ ਪਹਿਲਾਂ ਮੈਂ ਇੱਕ ਅੱਜ ਦੀ ਵੀਡੀਓ ਦੱਸਦਾ। ਅੱਜ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਪ੍ਰਵਾਸੀ ਆਪਸ ਵਿੱਚ ਗੱਲਾਂ ਕਰ ਰਹੇ ਇੱਕ ਦੂਜੇ ਨੂੰ ਪੰਜਾਬੀਆਂ ਨੂੰ ਮਾਰਨ ਬਾਰੇ, ਵੀ ਬਈ ਆਪਾਂ ਉਹਨੂੰ ਇਸ ਤਰੀਕੇ ਨਾਲ ਮਾਰ ਦੇਣਾ, ਮੇਰੇ ਕੋਲ ਦਾਹ ਰੱਖਿਆ ਹੋਇਆ, ਕਹਿੰਦਾ ਮੇਰੇ ਕੋਲ ਟੋਕਾ ਵਾ, ਕਹਿੰਦਾ ਆਪਾਂ ਡਰਨਾ ਨੀ ਘਬਰਾਉਣਾ ਨੀ, ਜੇ ਮਿਲ ਗਿਆ ਵੱਢ ਦੇਣਾ। ਪ੍ਰਵਾਸੀਆਂ ਦੀ ਇੱਕ ਆਡੀਓ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਉਹ ਗੱਲਾਂ ਕਰਦੇ ਪਏ ਇੱਕ ਦੂਜੇ ਨੂੰ ਮਾਰਨ ਬਾਰੇ। ਲੁਧਿਆਣੇ ਦੀ ਇੱਕ ਵੀਡੀਓ ਵਾਇਰਲ ਹੁੰਦੀ ਜਿਸ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਪ੍ਰਵਾਸੀ ਘੁੰਮਦੇ ਪਏ ਰਾਤ ਨੂੰ 20-22 ਜਾਣ
0: ਜੀ
1: ਹੱਥਾਂ ਦੇ ਵਿੱਚ ਨੰਗੀਆਂ ਕਿਰਪਾਨਾਂ ਫੜੀਆਂ ਹੋਈਆਂ ਪ੍ਰਵਾਸੀ ਸੀਸੀਟੀਵੀ ਕੈਮਰੇ ਦੀ ਵੀਡੀਓ ਦੇ ਵਿੱਚ ਘੁੰਮਦੇ ਪਏ। ਜੇਕਰ ਤੁਸੀਂ ਇੱਕ ਦੇਖੋ ਰਾਤ ਦੇ 1:00 ਸੀਸੀਟੀਵੀ ਕੈਮਰੇ ਦੀ ਵੀਡੀਓ 1:16 ਦੀ ਆ, ਜੇਕਰ ਉਹਨਾਂ ਨੂੰ ਕੋਈ ਵੀ ਪੰਜਾਬੀ ਬੰਦਾ ਮਿਲ ਜੇ 16-17

0: ਜੀ ਜੀ ਜੀ
1: ਜੀ
0: ਹੈਲੋ ਹੈਲੋ
1: ਜੀ ਜੀ ਤੁਹਾਡੀ ਆਵਾਜ਼ ਵਿੱਚੋਂ ਕੱਟ ਗਈ ਸੀ ਰਾਜ। ਹਾਂਜੀ ਪਲੀਜ਼। ਹਾਂਜੀ
0: ਹਾਂ ਬਿਲਕੁਲ। ਇਹ ਨਾ ਜੇਕਰ ਉਸ ਨੂੰ ਉਹਨਾਂ ਨੂੰ ਬੰਦਿਆਂ ਨੂੰ ਮਿਲ ਜੇ ਕੋਈ ਉਹ ਪੰਜਾਬੀ ਕੋਈ ਭਾਈਚਾਰਾ ਮਿਲ ਜੇ ਤਾਂ ਕੀ ਉਹ ਬਖਸ਼ ਦੇਣਗੇ 16-17 ਬੰਦੇ? ਮੈਨੂੰ ਇੰਜ ਸਮਝ ਨਹੀਂ ਆਉਂਦੀ ਕਿ ਜਿਹੜੇ ਸਾਡੇ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਆ ਉਹ ਸਾਡੇ ਨਾਲ ਰਵੱਈਆ ਇਸ ਤਰੀਕੇ ਨਾਲ ਕਰ ਰਿਹਾ ਜਿਵੇਂ ਅਸੀਂ ਪ੍ਰਵਾਸੀ, ਉਹਨੇ ਪ੍ਰਵਾਸੀਆਂ ਨਾਲ ਰਵੱਈਆ ਇਸ ਤਰੀਕੇ ਨਾਲ ਕਰ ਰਿਹਾ ਜਿਵੇਂ ਉਹ ਪੰਜਾਬੀ ਹੁੰਦੇ। ਹੁਣ ਗ੍ਰਾਂਤੀ ਸਿੰਘ ਦੀ ਆਪਾਂ ਗੱਲ ਕਰੀਏ ਤਾਂ ਗ੍ਰਾਂਤੀ ਸਿੰਘ ਨੇ ਆਪਣੇ ਹੀ ਮਹੱਲੇ ਦੇ MC ਪ੍ਰਵੀਨ ਕੁਮਾਰ ਨੂੰ ਕਿਹਾ ਕਿ ਬਈ ਭਾਈ ਗਲੀਆਂ ਦੇ ਵਿੱਚ ਸਾਡੇ ਜਿਹੜਾ ਪਾਣੀ ਆ ਗਲ ਨਾਲੀਆਂ ਦਾ ਉਹ ਸਾਡੇ ਘਰਾਂ ਮੂਹਰੇ ਆਉਂਦਾ, ਨਾਲੀਆਂ ਦਾ ਕੋਈ ਹੱਲ ਕਰ, ਗਲੀ ਉੱਚੀ ਕਰਕੇ ਬਣਾ। ਤਾਂ ਪ੍ਰਵੀਨ ਕੁਮਾਰ ਨੇ ਕਿਹਾ ਵੀ ਮੈਥੋਂ ਤਾਂ ਨੀ ਬਣਦੀ। ਉਹ ਕਹਿੰਦਾ ਵੀ ਫਿਰ ਇਹ ਤਾਂ ਗਲਤ, ਫਿਰ ਤੈਨੂੰ ਵੋਟਾਂ ਪਾ ਕੇ MC ਬਣਾਇਆ ਅਸੀਂ ਕਿਤੇ ਗਲਤੀ ਕਰ ਲਈ। ਚਲੋ ਉਹਦੀ MC ਨਾ ਟੋਟੂ ਮੈਂ ਮਾੜੀ ਮੋਟੀ ਤਿਤਕਾਰ ਹੋ ਜਾਂਦੀ ਤਾਂ ਉਹ ਘਰੇ ਆ ਕੇ ਬਹਿ ਜਾਂਦਾ। MC ਕੀ ਕਰਦਾ, 200 ਪ੍ਰਵਾਸੀਆਂ ਨੂੰ ਉਹਦੇ ਘਰ ਭੇਜ ਦਿੰਦਾ। ਪ੍ਰਵਾਸੀ ਬਿਨਾਂ ਗੱਲ ਕੀਤੇ ਤੋਂ ਉਹਦੇ ਘਰ ਦੇ ਵਿੱਚ ਪਥਰਾਵ ਕਰਦੇ, ਰੋੜਾ ਮਾਰਦੇ, ਇਸ ਤਰੀਕੇ ਨਾਲ ਮਾਰਦੇ। ਵੀਡੀਓ ਵਾਇਰਲ ਹੋਈ ਹੋਈ ਆ, ਜਿਸ ਤਰੀਕੇ ਨਾਲ ਕੋਈ ਬਹੁਤ ਪੁਰਾਣੀ ਰੰਜਿਸ਼ ਹੋਵੇ ਉਸ ਦੇ ਨਾਲ ਜ਼ੋਰ ਜ਼ੋਰ ਦੀ ਰੋੜੇ ਮਾਰਦੇ। ਬਾਹਰ ਉਸ ਗ੍ਰਾਂਤੀ ਸਿੰਘ ਦਾ ਮੋਟਰਸਾਈਕਲ ਖੜਾ ਸੀ, ਮੋਟਰਸਾਈਕਲ ਦੇ ਉਹ ਹਾਲਾਤ ਕਰ ਦਿੰਦੇ ਕਿ ਜਿਸ ਤਰੀਕੇ ਨਾਲ ਕੋਈ
1: ਜੀ
0: 40-50 ਸਾਲ ਪਹਿਲਾਂ ਮੋਟਰਸਾਈਕਲ ਵੇਚਣਾ ਹੁੰਦੇ, ਇਸ ਤਰੀਕੇ ਨਾਲ ਤੋੜ ਮਰੋੜ ਕੇ ਮੋਟਰਸਾਈਕਲ ਇਕੱਠਾ ਕਰ ਦਿੰਦੇ ਆ। ਤੇ ਇਸ ਤੋਂ ਬਾਅਦ ਉਹਨਾਂ ਨੇ ਪਰਿਵਾਰ, ਔਰ ਵੱਡੀ ਗੱਲ ਇਹ ਕਿ ਗ੍ਰਾਂਤੀ ਸਿੰਘ ਦੀ ਅਪਾਹਜ ਲੜਕੀ ਸੀ ਜਿਸ ਅੰਗਹੀਣ ਸੀ ਉਹਦੇ ਤੇ ਵੀ ਰੋੜੇ ਮਾਰੇ ਗਏ। ਗ੍ਰਾਂਤੀ ਸਿੰਘ ਅੰਦਰ ਜਾ ਰੋ ਰੋ ਕੇ ਆਪਣੀ ਜਾਨ ਬਚਾ ਰਿਹਾ ਤੇ ਉਹ ਪੰਥਕ ਜਥੇਬੰਦੀਆਂ ਨੂੰ ਅਪੀਲ ਕਰ ਰਿਹਾ ਕਿ ਮੇਰੀ ਮਦਦ ਕੀਤੀ ਜਾਵੇ, ਮੇਰੀ ਮਦਦ ਕੀਤੀ ਜਾਵੇ, ਮੇਰੇ ਇਸ ਤਰੀਕੇ ਨਾਲ ਮੇਰੇ ਘਰ ਤੇ 200 ਬੰਦੇ ਨੇ ਹਮਲਾ ਕੀਤਾ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਕਿਸੇ ਸਿੱਖ ਤੇ ਭੀੜਾ ਪੈ ਜੇ ਤਾਂ ਸਿੱਖਾਂ ਨੂੰ ਅੱਗੇ ਵੱਧ ਕੇ ਆਉਣਾ ਚਾਹੀਦਾ। ਸਾਡੇ ਸਿੱਖ ਉਤਰਾਂਚਲ ਤੇ ਚਲੇ ਜਾਂਦੇ ਆ, ਪਰ ਇਸ ਬੰਦੇ ਦੀ ਕੋਈ ਮਦਦ ਕਰਨ ਹਾਲੇ ਤੇ ਕੋਈ ਵੀ ਜਥੇਬੰਦੀ ਨਹੀਂ ਪਹੁੰਚੀ। ਬਲਕਿ ਆਪਾਂ ਹਰ ਨੂੰ ਪਤਾ, ਸਾਰਿਆਂ ਨੂੰ ਪਤਾ ਕਿ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੰਦੇੜ ਸਾਹਿਬ ਤੋਂ 52 ਹੁਕਮ ਸੀ, ਜਿਹਨਾਂ ਦੇ ਵਿੱਚ ਉਹਨਾਂ ਨੇ ਇੱਕ ਹੁਕਮ ਸਪੈਸ਼ਲ ਕੀਤਾ ਸੀ ਕਿ ਮੇਰਾ ਸਿੱਖ ਮੇਰੇ ਸਿੱਖ ਦਾ ਪਰਦਾ ਕੱਚੂ। ਪਰ ਇੱਥੇ ਕੀ ਆ, ਇੱਥੇ ਸਿੱਖ ਦਾ ਪਰਦਾ ਕੱਚਣ ਦੀ ਬਜਾਏ ਉਹਨੂੰ ਕੁੱਟਦੇ ਹੋਏ ਦੇਖੋ, ਲੋਕੀ ਵੇਖ ਸਕਦੇ ਆ, ਲੋਕੀ ਵੀਡੀਓ ਬਣਾ ਸਕਦੇ, ਕਿਸੇ ਸਿੱਖ ਦੀ ਪੱਗ ਲਹਿੰਦੀ ਦੀ ਲੋਕੀ ਉਹਦੀ ਮਦਦ ਨਹੀਂ ਕਰ ਸਕਦੇ। ਕਿਸੇ ਸਿੱਖ ਦੇ ਕੇਸਾਂ ਦੀ ਬੇਅਦਬੀ ਹੁੰਦੀ ਹੋਵੇ ਲੋਕੀ ਉਹਦੀ ਵੀਡੀਓ ਬਣਾ ਸਕਦੇ ਆ, ਵੀਡੀਓ ਸੋਸ਼ਲ ਮੀਡੀਆ ਤੇ ਪਾ ਸਕਦੇ ਆ। ਪਰ ਕਿਸੇ ਨੇ ਇਹ ਨਹੀਂ ਕਹਿਣਾ ਕਿ ਵੀ ਇਹ ਕੇਸ ਸਾਡਾ, ਇਹਦੇ ਕੇਸਾਂ ਨੂੰ ਹੱਥ ਕਿਹਨੇ ਲਾਇਆ ਸਾਨੂੰ ਦੱਸੋ। ਇੱਥੇ ਲੋਕੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾ ਸਕਦੇ ਆ, ਹੋਰ ਕਿਸੇ ਨੇ ਮਦਦ ਲਈ ਕੋਈ ਅੱਗੇ ਨਹੀਂ ਆਉਂਦਾ। ਇਸ ਕਰਕੇ ਅਰਸ਼ ਭਾਜੀ ਇਹ ਸਮਾਜ ਦੇ ਵਿੱਚ ਐਸਾ ਗੁੰਡਾਗਰਦੀ ਵਧੀ ਹੋਈ ਆ ਕਿ ਇੱਥੇ ਮੈਂ ਕਹਿ ਨਹੀਂ ਸਕਦਾ ਕਿ ਪ੍ਰਵਾਸੀਆਂ ਦਾ ਰਾਜ ਹੋਇਆ ਪਿਆ, ਚਾਰੇ ਪਾਸੇ ਪ੍ਰਵਾਸੀਆਂ ਨੇ ਗੁੰਡਾਗਰਦੀ ਦਾ ਨੰਗਾ ਨਾਸ਼ ਕੀਤਾ ਹੋਇਆ। ਹਰ ਰੋਜ਼ ਜਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਪ੍ਰਵਾਸੀਆਂ ਦੀਆਂ ਆਉਂਦੀਆਂ। ਔਰ ਇੱਕ ਅਰਸ਼ ਭਾਜੀ ਇੱਕ ਹੋਰ ਵੱਡੀ ਗੱਲ ਕਿ ਜਿਹੜੀ ਉਹ ਆਡੀਓ ਸੁਣੀ ਉਹਦੇ ਵਿੱਚ ਪ੍ਰਵਾਸੀ ਸ਼ਰੇਆਮ ਪੰਜਾਬੀਆਂ ਦਾ ਨਾਮ ਲੈ ਰਹੇ ਕਿ ਫਲਾਨਾ ਸਿੰਘ ਨੂੰ ਫੈਂਟਣਾ, ਫਲਾਨੇ ਸਿੰਘ ਨੂੰ ਫੈਂਟਣਾ, ਇੱਕ ਆਡੀਓ ਵਾਇਰਲ ਹੁੰਦੀ। ਹੁਣ ਤੁਸੀਂ ਦੇਖੋ ਵੀ ਜੇ ਫੈਂਟਣ ਦੀ ਗੱਲ ਕਰ ਰਹੇ ਆ, ਸ਼ਰੇਆਮ ਕਹਿ ਰਹੇ ਆ, ਪਰ ਉਹ ਗ੍ਰਾਂਤੀ ਸਿੰਘ ਨੇ ਜਿਵੇਂ ਕਿ ਪ੍ਰਸ਼ਾਸਨ ਅੱਗੇ ਗੁਹਾਰ ਲਾਈ, ਪ੍ਰਸ਼ਾਸਨ ਕੋਲ ਆਪਣੀ ਐਪਲੀਕੇਸ਼ਨ ਲੈ ਕੇ ਗਿਆ, ਉਹ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ, ਉਵੇਂ ਇਹ ਹੁਣ ਇਹ ਵੀ ਬੰਦੇ ਜਾ ਕੇ ਜੇਕਰ ਪ੍ਰਸ਼ਾਸਨ ਨੂੰ ਦੱਸਣਗੇ ਤਾਂ ਪ੍ਰਸ਼ਾਸਨ ਨੇ ਫਿਰ ਨੀ ਕੋਈ ਕਾਰਵਾਈ ਕਰਨੀ। ਤਾਂ ਇੱਥੋਂ ਸਾਫ਼ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਾਜ ਨਹੀਂ ਬਲਕਿ ਗੁੰਡਾ ਰਾਜ ਪੰਜਾਬ ਦੇ ਵਿੱਚ ਚੱਲ ਰਿਹਾ।
1: 905-813-1320 ਤੇ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ ਜੀ। ਐਂਡ ਆਖਰੀ ਖ਼ਬਰ ਫਿਰ ਤੁਹਾਡੇ ਤੋਂ ਆਪਾਂ ਅੱਗੇ ਲਵਾਂਗੇ ਰਾਣਾ ਜੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ MLA ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਇੱਕ ਵੱਡਾ ਝਟਕਾ ਜੀ।
0: ਬਿਲਕੁਲ ਬਿਲਕੁਲ ਅਰਸ਼ ਭਾਜੀ, ਆਪਾਂ ਨੂੰ ਸਭ ਨੂੰ ਪਤਾ ਕਿ ਅੱਜ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਔਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਦੋਂ ਦੱਸਿਆ ਕਿ ਕੱਢਣ ਦਾ ਕਾਰਨ ਕੀ ਹੋਇਆ ਤਾਂ ਉਹ ਕਹਿੰਦਾ ਮੈਂ ਪਾਰਟੀ ਪ੍ਰਤੀ ਤਾਂ ਕੋਈ ਗਤੀਵਿਧੀ ਕੀਤੀ ਨੀ ਮੈਂ। ਔਰ ਆਪਾਂ ਨੂੰ ਵੀ ਪਤਾ ਸਭ ਨੂੰ ਕਿ ਪਾਰਟੀ ਪ੍ਰਤੀ ਐਸੀ ਕੋਈ ਗਤੀਵਿਧੀ ਉਹਨੇ ਨਹੀਂ ਕੀਤੀ। ਉਹਨੇ ਤਾਂ ਸਿਰਫ ਇੱਕ ਵੀਡੀਓ ਪਾਈ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਜਿੱਥੇ 6ਵਾਂ ਦਰਿਆ ਸੀ, ਮੈਨੂੰ ਇੰਜ ਲੱਗਦਾ ਪਿਆ ਕਿ ਉੱਥੇ 5 ਦਰਿਆ ਵੀ ਕਹਿੰਦਾ ਬੰਦ ਹੋ ਗਏ, ਪਹਿਲਾ ਦਰਿਆ ਹੀ ਨਸ਼ਿਆਂ ਦਾ ਰਹੇਗਾ। ਉਹ ਕਹਿੰਦਾ ਮੈਂ ਤਾਂ ਨਸ਼ੇ ਦੀ ਰੋਕਣ ਵਾਸਤੇ ਵੀਡੀਓ ਪਾਈ, ਪਾਰਟੀ ਨਾਲ ਤਾਂ ਉਹਨੇ ਗਤੀਵਿਧੀ ਕੋਈ ਨੀ ਕੀਤੀ। ਪਰ ਸ਼੍ਰੋਮਣੀ ਅਕਾਲੀ ਦਲ ਦੇ ਮਨ ਦੇ ਵਿੱਚ ਪਤਾ ਨੀ ਕੀ ਆਇਆ, ਉਹਨਾਂ ਨੇ ਉਸ ਨੂੰ ਪਾਰਟੀ ਦੇ ਵਿੱਚੋਂ ਵੱਡਾ ਝਟਕਾ ਦੇ ਕੇ ਬਾਹਰ ਕੱਢ ਦਿੱਤਾ। ਕੱਲਾ ਰਵਿੰਦਰ ਸਿੰਘ ਬ੍ਰਹਮਪੁਰਾ ਨਹੀਂ ਕੱਢੇ, ਹੋਰ ਵੀ ਬਹੁਤ ਸਾਰੇ ਸਾਬਕਾ MLA ਆ ਜਿਹਨਾਂ ਨੂੰ ਪਾਰਟੀ ਦੇ ਵਿੱਚੋਂ ਰੁਸਤਮ ਕਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ। ਹੁਣ ਗੱਲ ਅਰਸ਼ ਭਾਜੀ ਇੱਥੇ ਇਹ ਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਇਸ ਟਾਈਮ ਆਪਣੀ ਪਕੜ ਪੰਜਾਬ ਦੇ ਵਿੱਚ ਮਜ਼ਬੂਤ ਬਣਾ ਰਹੇ ਆ, ਹਰ ਰੋਜ਼ ਰੈਲੀਆਂ ਕਰ ਰਹੇ ਆ, ਵੱਡਾ ਇਕੱਠ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ, ਬਲਕਿ ਐਸੇ ਸਮੇਂ ਦੇ ਵਿੱਚ ਉਧਰੋਂ ਚੋਣਾਂ ਦਾ ਜਿਵੇਂ ਜਿਵੇਂ ਵਿਘਨ ਵੱਜਣ ਵਾਲਾ, ਐਸੇ ਸਮੇਂ ਦੇ ਵਿੱਚ ਜੇਕਰ ਆਪਣੇ ਹੀ MLA ਸਾਬਕਾ MLA ਸ਼੍ਰੋਮਣੀ ਅਕਾਲੀ ਦਲ ਉਲਟ ਕਰ ਲੂਗੀ ਤਾਂ ਮੈਨੂੰ ਇੰਜ ਲੱਗਦਾ ਪਿਆ ਕਿ ਜਿਵੇਂ ਕਾਂਗਰਸ ਦਾ ਕਾਟੋ ਕਲੇਸ਼ 40-45 ਸਾਲ ਤੋਂ ਖਤਮ ਨਹੀਂ ਹੋਇਆ, ਤੇ ਮੈਨੂੰ ਇੰਜ ਲੱਗਦਾ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਚ ਵੀ ਕਿਤੇ ਇਸ ਤਰੀਕੇ ਨਾਲ ਸਮਾਂ ਨਾ ਆ ਜੇ ਕਿ ਜਿਸ ਦਾ ਫਾਇਦਾ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਨੂੰ ਮਿਲ ਜੇ, ਕਿਉਂਕਿ ਕਾਂਗਰਸ ਦੇ ਵਿੱਚ ਖਿੱਚੋ ਤਾਣੀ ਹਮੇਸ਼ਾ ਬਣੀ ਰਹੀ, ਚਾਹੇ ਉਹਦੇ ਵਿੱਚ ਕੋਈ ਵੀ ਮੁੱਖ ਮੰਤਰੀ ਰਿਹਾ, ਚਾਹੇ ਬੇਅੰਤ ਸਿੰਘ ਰਮਈ ਰਿਹਾ, ਉਦੋਂ ਵੀ ਕਾਂਗਰਸ ਦੇ ਵਿੱਚ ਖਿੱਚੋ ਤਾਣੀ ਸੀ, ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਰਹੇ ਮੁੱਖ ਮੰਤਰੀ ਤਾਂ ਉਦੋਂ ਵੀ ਕਾਂਗਰਸ ਦੇ ਵਿੱਚ ਖਿੱਚੋ ਤਾਣੀ ਸੀ। ਪਰ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਕਰ ਰਹੀ ਹੈ, ਮੈਨੂੰ ਇੰਝ ਲੱਗਦਾ ਪਿਆ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਖਿੱਚੋ ਤਾਣੀ ਦਿਨੋ ਦਿਨ ਵੱਧ ਨਾ ਜਾਵੇ, ਕਿਉਂਕਿ ਜਿੰਨੇ ਵੀ MLA ਸਾਬਕਾ MLA ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਆ, ਉਹਨਾਂ ਨੂੰ ਬਿਨਾਂ ਕਸੂਰ ਬਿਨਾਂ ਕੋਈ ਨੋਟਿਸ ਤੋਂ ਹੀ ਉਹਨਾਂ ਨੂੰ ਬਾਹਰ ਕੱਢਿਆ ਗਿਆ, ਬਲਕਿ ਉਹਨਾਂ ਦੀ ਐਸੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਸਾਰੇ MLA ਦੀ ਕਿ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਕੋਈ ਗਤੀਵਿਧੀ ਕੀਤੀ ਹੋਵੇ ਜਾਂ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੋਵੇ ਜਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ਼ਾਨ ਦੇ ਖਿਲਾਫ ਕੋਈ ਵੀਡੀਓ ਪਾਈ ਹੋਵੇ। ਬਲਕਿ ਬ੍ਰਹਮਪੁਰਾ ਨੇ ਤਾਂ ਅੱਜ ਵੀ ਇਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੇਰੀ ਆਪਣੀ ਪਾਰਟੀ ਹੈ, ਅਕਾਲੀ ਦਲ ਚਾਹੇ ਉਹ ਪ੍ਰਧਾਨ ਨੂੰ ਕੁਛ ਵੀ ਲੱਗੇ ਪਰ ਮੈਂ ਕਦੇ ਪਾਰਟੀ ਨਹੀਂ ਛੱਡਾਂਗਾ, ਮੈਂ ਹਮੇਸ਼ਾ ਪਾਰਟੀ ਦੇ ਹੱਕ ਵਿੱਚ ਖੜਾ ਵਾਂ ਤੇ ਪਾਰਟੀ ਦੇ ਹਮੇਸ਼ਾ ਨਾਲ ਚੱਲੂਗਾ। ਪਰ ਉਹਨੇ ਇਹ ਵੀ ਕਿਹਾ ਕਿ ਮੈਂ ਪਾਰਟੀ ਪ੍ਰਤੀ ਕੋਈ ਵੀ ਗਤੀਵਿਧੀ ਜਾਂ ਕੋਈ ਉਲਟ ਰਣਨੀਤੀ ਨਹੀਂ ਚੱਲੀ, ਮੈਂ ਤਾਂ ਹਮੇਸ਼ਾ ਪਾਰਟੀ ਦੇ ਹੱਕ ਲਿਖਿਆ, ਮੈਂ ਤਾਂ ਇੱਕ ਨਸ਼ਿਆਂ ਪ੍ਰਤੀ ਅੱਜ ਵੀ ਜ਼ੋਰ ਲਾਊਂਗਾ। ਉਹਨੇ ਇਹ ਵੀ ਕਿਹਾ ਕਿ ਜੇਕਰ ਮੈਨੂੰ ਪਾਰਟੀ ਚੋਂ ਕੱਢ ਵੀ ਦਿੱਤਾ ਗਿਆ ਪਰ ਮੈਂ ਨਸ਼ਿਆਂ ਪ੍ਰਤੀ ਅੱਗੇ ਵੀ ਜ਼ੋਰ ਲਾਊਂਗਾ, ਚਾਹੇ ਮੈਨੂੰ ਪਾਰਟੀ ਗਲਤ ਸਮਝੇ ਚਾਹੇ ਸਹੀ ਸਮਝੇ, ਪਰ ਮੈਂ ਆਪਣੀਆਂ ਗਤੀਵਿਧੀਆਂ ਨਸ਼ਿਆਂ ਵਿਰੁੱਧ ਪੰਜਾਬ ਨੂੰ ਬਚਾਉਣ ਦੇ ਲਈ ਆਪਣੀਆਂ ਗਤੀਵਿਧੀਆਂ ਜਾਰੀ ਰੱਖਾਂਗਾ। ਪਾਰਟੀ ਮੈਨੂੰ ਚਾਹੇ ਜਦੋਂ ਮਰਜ਼ੀ ਜੋ ਮਰਜ਼ੀ ਮੈਨੂੰ ਸਜ਼ਾ ਦੇ ਦਿਓ।
1: ਜੀ ਰਾਣਾ ਜੀ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਕੱਲ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਹੋਰ ਗੱਲਾਂ ਬਾਤਾਂ। ਥੈਂਕ ਯੂ ਸੋ ਮਚ ਟਾਈਮ ਦੇ ਲਈ ਰਾਣਾ ਜੀ। ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਓ ਤੋਂ, ਤੇ ਇਸ ਗੱਲਾਂ ਬਾਤਾਂ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰ ਰਹੇ ਸਨ ਕਾਵਿਆ ਹੋਮਿਓਕੇਅਰ ਤੋਂ ਮੀਤਾ ਓਜ਼ਾ ਜੀ। ਆਰਥਰਾਈਟਿਸ, ਸਕਿਨ ਇਸ਼ੂ, ਥਾਇਰੋਇਡ, ਕਾਫ ਐਂਡ ਕੋਲਡ, ਅਸਥਮਾ, ਬੈਕ ਏਕ, ਵਾਲ ਝੜ ਰਹੇ ਨੇ, ਨੀਂਦ ਨਹੀਂ ਆ ਰਹੀ, ਇੰਗਜ਼ਾਇਟੀ, ਡਿਪਰੈਸ਼ਨ ਦੀ ਤੁਹਾਨੂੰ ਪ੍ਰੋਬਲਮ ਹੈ। ਇੱਕੋ ਇੱਕ ਨਾਮ ਕਾਵਿਆ ਹੋਮਿਓਕੇਅਰ ਤੋਂ ਗੋਲਡ ਮੈਡਲਿਸਟ ਮੀਤਾ ਓਜ਼ਾ ਜੀ ਸਾਡੇ ਨਾਲ ਟਿਪਸ ਲੈ ਕੇ ਹਾਜ਼ਰ ਨੇ। 6477602779 ਤੇ ਇਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਮੀਤਾ ਜੀ ਆ ਚੁੱਕੇ ਨੇ ਲਾਈਨ ਤੇ, ਕਰਦੇ ਹਾਂ ਉਹਨਾਂ ਦਾ ਸਵਾਗਤ। ਮੀਤਾ ਜੀ ਬਹੁਤ ਬਹੁਤ ਸਵਾਗਤ ਹੈ, ਵੈਰੀ ਵੈਰੀ ਗੁੱਡ ਮਾਰਨਿੰਗ।
2: ਥੈਂਕ ਯੂ ਸੋ ਮਚ ਅਰਸ਼, ਗੁੱਡ ਮਾਰਨਿੰਗ ਐਂਡ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਮੀਤਾ ਜੀ, ਅੱਜ ਦਾ ਟੌਪਿਕ ਕਿਆ ਹੋਗਾ ਜੀ?
2: ਪਲੈਂਟਰ ਫੇਸ਼ਾਈਟਿਸ ਦੇ ਬਾਰੇ ਮੈਂ ਅੱਜ ਦੇਖਾਂਗੇ। ਸੋ ਪਲੈਂਟਰ ਫੇਸ਼ਾਈਟਿਸ ਯੇ ਕਿਆ ਕੰਡੀਸ਼ਨ ਹੈ ਕਿ ਹਮਾਰੇ ਫੀਟ ਮੇ ਟਿਸ਼ੂ ਕਾ ਇੱਕ ਫਾਈਬਰਸ ਬੈਂਡ ਹੋਤਾ ਹੈ ਜੋ ਹਮਾਰੀ ਏਡੀ ਸੇ ਲੈ ਕੇ ਪੈਰ ਕੀ ਉਂਗਲੀਓਂ ਤੱਕ ਪੂਰੇ ਪੈਰ ਕੋ ਯੇ ਸਪੋਰਟ ਦੇਤਾ ਹੈ, ਫੁੱਟ ਕੀ ਆਰਚ ਕੋ, ਮਸਲਸ ਕੋ, ਸਾਰੋ ਕੋ ਯੇ ਸਪੋਰਟ ਦੇਤਾ ਹੈ, ਯੇ ਫਾਈਬਰਸ ਕਾ ਬੈਂਡ। ਔਰ ਜਬ ਯੇ ਫਾਈਬਰਸ ਬੈਂਡ ਖੁਦ ਓਵਰ ਸਟ੍ਰੈਚ ਹੋ ਜਾਤਾ ਹੈ ਤੋ ਕਿਆ ਹੋਗਾ, ਉਸਮੇ ਟਾਈਨੀ ਸੇ ਕਟਸ, ਛੋਟੇ ਛੋਟੇ ਨਿੱਕੇ ਨਿੱਕੇ ਸੇ ਕਟ ਬਣੇਗੇ ਜੋ ਇਨਫਲਮੇਸ਼ਨ ਪ੍ਰੋਡਿਊਸ ਕਰੇਂਗੇ, ਪੇਨ ਐਂਡ ਇਨਫਲਮੇਸ਼ਨ ਹੋ ਕੇ ਫਿਰ ਇਸ ਕੰਡੀਸ਼ਨ ਕੋ ਹਮ ਪਲੈਂਟਰ ਫੇਸ਼ਾਈਟਿਸ ਕਹਿਤੇ ਹੈ। ਔਰ ਇਸਮੇ ਕਿਆ ਹੋਗਾ ਕਿ ਆਪਕੋ ਪੈਰ ਮੇ ਦਰਦ, ਪੇਨ ਇਨ ਬੋਟਮ ਆਫ ਯੋਰ ਫੁੱਟ ਜੋ ਏਡੀ ਸੇ ਲੈ ਕੇ ਪੂਰੇ ਪੈਰ ਮੇ ਆਗੇ ਕੀ ਔਰ ਉਂਗਲੀਓਂ ਤੱਕ ਪੈਰ ਕੀ ਫੈਲਤਾ ਜਾਤਾ ਹੈ। ਮੋਸਟਲੀ ਯੇ ਦਰਦ ਜੋ ਹੈ ਵੋ ਹੀਲ ਬੋਨ ਕੇ ਫਰੰਟ ਮੇ ਯਾ ਸੈਂਟਰ ਮੇ ਜੋ ਕਈ ਬਾਰ ਸੀਵੀਅਰ ਬਨ ਜਾਤਾ ਹੈ ਔਰ ਆਪ ਪੈਰ ਜੋ ਹੈ ਨੀਚੇ ਤੱਕ ਨਹੀਂ ਰੱਖ ਪਾਤੇ ਹੈ, ਸਪੈਸ਼ਲੀ ਜਬ ਰਾਤ ਕੋ ਸੋ ਕੇ ਸੁਬੇ ਸੁਬੇ ਉਠੇ ਹੋ, ਫਰਸਟ ਜੋ ਮੂਵਮੈਂਟ ਹੋਤੀ ਹੈ ਵੋ ਕਾਫੀ ਪੇਨਫੁਲ ਹੋਤੀ ਹੈ ਔਰ ਫਿਰ ਜੈਸੇ ਥੋੜਾ ਸਾ ਵਾਕ ਕਰਤੇ ਹੋ, ਤੁਰਨੇ ਫਿਰਨੇ ਕੇ ਸਾਥ ਮੂਵਮੈਂਟ ਥੋੜੀ ਆਪਕੀ ਸਹੀ ਹੋ ਜਾਤੀ ਹੈ, ਯਾ ਫਿਰ ਫਲਫੀ ਪੈਡ ਵਾਲੇ ਸ਼ੂਜ਼ ਆਪਨੇ ਪਹਿਨੇ ਹੈ ਤੋ ਉਸਕੇ ਸਾਥ ਹੀ ਥੋੜਾ ਆਰਾਮ ਆਏਗਾ, ਬਾਕੀ ਯੇ ਜੋ ਦਰਦ ਹੈ ਉਹ ਬੜ ਜਾਏਗੀ। ਔਰ ਇਸਕੇ ਸਾਥ ਕਿਆ ਹੋਗਾ ਕਿ ਯੇ ਪੇਨ ਹੈ ਕਭੀ ਕਭਾਰ ਬਰਨਿੰਗ ਹੋ ਜਾਏਗੀ ਔਰ ਸੀਵੀਅਰ ਪੇਨ ਹੋ ਜਾਤੀ ਹੈ ਜਿਸ ਕਰਕੇ ਆਪਕਾ ਗੇਟ, ਚਲਨੇ ਕਾ ਜੋ ਗੇਟ ਹੈ ਉਹ ਵੀ ਆਪਕੀ ਬੋਡੀ ਕਾ ਚੇਂਜ ਹੋ ਜਾਤਾ ਹੈ। ਐਂਡ ਕਈ ਬਾਰ ਕਿਆ ਹੋਤਾ ਐਸੇ ਮੇ ਕਿ ਆਪਨੇ ਪ੍ਰੋਪਰ ਫਿਟਿੰਗ ਵਾਲੇ ਸ਼ੂ ਨਹੀਂ ਪਹਿਨੇ ਹੈ ਯਾ ਓਵਰ ਵੇਟ फिट हैं, तो उन लोगों को भी ये प्रॉब्लम हो सकती है। हाई हील्स वाले शू पहनना, वैसे कुछ नहीं था, लेकिन हाई हील्स वाले शू पहन के जब आपने कोई पार्टी में गए थे, मैरिज में गए थे, तो वहां पे डांस वगैरह किया, तो उसके बाद एकदम से ये पेन स्टार्ट हो गई जो आज तक सही नहीं हो रही है। और जो एडी में हड्डी बढ़ती है जिसको हम हील स्पर कहते हैं, तो यहाँ पे हील स्पर जो है इसका होने का बहुत ही कॉमन कारण माना जाता है, क्योंकि हड्डी का बड़ा हुआ वो पोर्शन आपके सराउंडिंग जो टिश्यू है वहां पे, तो वहां पे चुभेगा और इन्फ्लेमेशन होके फिर लगातार दर्द या बर्निंग की प्रॉब्लम आती है। और कुछ लोगों को तो बर्निंग फीट के जैसे ठंडे पानी में पैर रखने पड़ते हैं, इतनी मचन पैर में होती है, नाइट टाइम हुआ, रात का टाइम हुआ तो वो बर्निंग बढ़ गई और उसको कवर तक नहीं कर पाते पैर को, ऐसे ही ठंडे पानी में रखो, खुले छोड़ दो तो थोड़ा आराम आएगा थोड़ी देर वास्ते, लेकिन फिर वो बर्निंग वापस आ जाती है। सो वी डू हैव ट्रीटमेंट फॉर दैट। और ये जो मेडिकेशन आप लेते हैं, चाहे वो हड्डी बड़ी हुई है या अंदर इन्फ्लेमेशन हुआ है, तो उसको रिजोल्व करने में ये हेल्प करेगा। आपके दर्द में आप देखोगे कि काफी आराम आया, तो साथ में है थेरेपी। सो बॉडी पेन्स हो रहे हैं, हील में, एडी में हड्डी बढ़ना है जिसको हील स्पर कहते हैं, पैर आपके मच रहे हैं, प्लैंटर फेशियाइटिस की प्रॉब्लम, एंकल में, गिट्टे में दर्द हो रहा है, आर्थराइटिस, बैक पेन, साइटिका, गर्दन अकड़ना, इन सारे कंसर्न के लिए काव्या होम्यो केयर से छोटे बच्चों से लेके बुजुर्गों तक नवी पुरानी बीमारी वास्ते आप मेरा कॉन्टेक्ट कर सकते हैं। लोकेशन है मेरी 10 कॉटरेल बुलेवार्ड, यूनिट 104 इन ब्रैम्पटन, मेन इंटरसेक्शन है एयरपोर्ट रोड एंड नॉर्थ पार्क, जहां पे कॉटरेल बन जाता है वहां पर ही प्लाजा है। मंडे टू सैटरडे 6 दिन क्लिनिक खुला है, सवेरे 10 लेके शाम 6 बजे तक। ऑल ओवर कैनेडा, यूएस दवाई हम शिप करते हैं, एंड कुछ एक इंश्योरेंस कंपनीज है इसका कवरेज प्रोवाइड करती हैं, तो इसका बेनिफिट भी ले सकते हैं। फोन नंबर है मेरा 6477602779 6477779.
1: बहुत बहुत धन्यवाद, थैंक यू सो मच मीता जी।
2: थैंक यू
1: सो मच। एसएनसी मीता ओझा जी फ्रॉम काव्या होम केयर।
3: शहर दी आवाज, दिला दी पुकार, योर सिटी, योर वॉइस, योर रेडियो स्टार। आ गया फेर तो एक बार तुहाड़ा अपना CJMR 1320।

0: Real news, real impact, showing you real world. CJMR 1320. The voice of the city.
1: All right, ek vari fir to swagat hai ji. 11:55 te time apne chale chalda ja raha hai ji. And ek vari fir to main binti karna chahunga ki agar tusi apna vapar business promote karna chahunde ho, Diwali aa rahi hai, Diwali de mauke te tusi kuch packages sade ko aaye ne ji. Is CJMR 1320 AM da ekko hi motive rahega ਕਿ ਜਿੰਨੇ ਵੀ ਪ੍ਰੋਡਿਊਸਰ ਡਾਇਰੈਕਟਰ ਸਾਡੇ ਨਾਲ ਜੁੜਨਗੇ ਉਹਨਾਂ ਨੂੰ ਵੱਧ ਤੋਂ ਵੱਧ ਕਹਿ ਲਓ ਇੱਕ ਪਹਿਚਾਣ ਵੈਸੇ ਤਾਂ ਜਿਹੜੇ ਹੋਸਟ ਆ ਰਹੇ ਨੇ ਉਹਨਾਂ ਨੂੰ ਵੈਸੇ ਤਾਂ ਕੋਈ ਜ਼ਰੂਰਤ ਨਹੀਂ ਹੈ ਪਰੰਤੂ ਇਸ ਨੂੰ ਅਸੀਂ ਡਿਜੀਟਲ ਤਰੀਕੇ ਦੇ ਨਾਲ ਬਹੁਤ ਵੱਡੇ ਲੈਵਲ ਤੇ ਅਸੀਂ ਪਲੇਟਫਾਰਮਸ ਦੇ ਰਹੇ ਹਾਂ ਤੇ ਬਹੁਤ ਵੱਡੇ ਵੱਡੇ ਹੋਰ ਸਰਪ੍ਰਾਈਜ਼ ਤੁਹਾਨੂੰ ਵੀ ਅਸੀਂ ਜਲਦ ਦੇਣ ਵਾਲੇ ਹਾਂ ਸੋ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਹੁਣ ਆ ਗਏ ਹਾਂ ਤੇ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਮੈਂ ਹੈਰਾਨ ਆ ਕਈ ਲੋਕਾਂ ਤੇ ਕਿ ਜਿਹੜੇ ਸਾਨੂੰ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖਾਂਦੇ ਪੀਂਦੇ ਰਹੇ ਅੱਜ ਉਹੀ ਲੋਕ ਨਿੰਦ ਰਹੇ ਨੇ ਅੱਜ ਉਹੀ ਲੋਕ ਦਾ ਅਸਲੀਅਤ ਸੱਚ ਸਾਹਮਣੇ ਆ ਰਿਹਾ ਜੀ ਦੁੱਖ ਲੱਗਦਾ ਕਿਉਂਕਿ ਅਸੀਂ ਇੱਕ ਟਾਈਮ ਉਹਨਾਂ ਵਾਸਤੇ ਬਹੁਤ ਕੁਝ ਕੀਤਾ ਸੀ ਤੇ ਅੱਜ ਉਹੀ ਲੋਕ ਕੁਝ ਅਜਿਹੀਆਂ ਚੀਜ਼ਾਂ ਕਰ ਰਹੇ ਨੇ ਜੀ

0: ਦੇਖੋ ਜੀ, ਹੁਣ ਅਸੀਂ ਆ ਗਏ ਆ, ਅਸੀਂ ਬਲੈਕ ਐਂਡ ਵਾਈਟ ਤਰੀਕੇ ਦੇ ਨਾਲ ਆਏ ਆ, ਅਸੀਂ ਕੋਈ ਸ਼ੋਰਟਕਟ ਰਸਤਾ ਨਹੀਂ ਕੱਢਿਆ, ਅਸੀਂ ਸਭ ਕੁਛ ਪਬਲਿਕ ਰੈਕਡ ਤੇ ਆ, ਤੇ ਜਿਹੜੇ ਲੋਕ ਸ਼ਰਾਰਤ ਲੋਕ ਜਿਹੜੇ ਕਰਨਾ ਵੀ ਚਾਹੁੰਦੇ ਨੇ ਕੁਛ ਕੁ ਚੀਜ਼ਾਂ, ਮੈਂ ਬੇਨਤੀ ਕਰਨਾ ਚਾਹੁੰਦਾ ਇਹ ਪਬਲਿਕ ਰੈਕਡ ਤੁਹਾਡੇ ਨਾਮ ਪਬਲਿਕਲੀ ਡਿਸਕਲੋਜ਼ ਹੋ ਜਾਂਦੇ ਆ। ਸੋ ਦੋ ਵਾਰੀ ਕਿਸਿਆਂ ਦੇ ਇਸ਼ਾਰਿਆਂ ਤੋਂ ਚੱਲਣ ਤੋਂ ਪਹਿਲਾਂ ਥੋੜਾ ਜਿਹਾ ਆਪਣਾ ਦੇਖੋ ਕਿ ਯਾਰ ਕੀ ਮੈਂ ਸਹੀ ਕਰ ਰਿਹਾ। ਕਈ ਲੋਕ ਕਹਿੰਦੇ ਕੁਛ ਨੇ, ਕਰਦੇ ਕੁਛ ਨੇ, ਹੁੰਦਾ ਕੁਛ ਹੋਰ ਹੈ। ਸੋ ਬਸ ਇਹੀ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ, ਇਸ ਤੋਂ ਬਾਅਦ ਮੈਂ ਕਦੀ ਵੀ ਨਹੀਂ ਗੱਲ ਕਰਾਂਗਾ ਇਸ ਚੀਜ਼ ਦੇ ਬਾਰੇ। ਜੋ ਵੀ ਤੁਸੀਂ ਸੋਚ ਰਹੇ ਹੋ ਜੀ ਕਰਨ ਨੂੰ, ਉਹ ਨਾ ਕਰਿਓ, ਬਿਕਾਜ਼ ਸ਼ਾਇਦ ਤੁਸੀਂ ਸਫਲ ਹੋ ਜਾਓਗੇ ਇੱਕ ਵਾਰ, ਪਰ ਦੂਜੀ ਵਾਰ ਤੁਹਾਨੂੰ ਉਹ ਮੌਕਾ ਨਹੀਂ ਦਿੱਤਾ ਜਾਵੇਗਾ। ਖੈਰ, ਮੈਂ ਇਹੀ ਗੱਲਾਂ ਦੇ ਨਾਲ ਤੁਹਾਡੇ ਤੋਂ ਹੁਣ ਆਗਿਆ ਲੈਣ ਜਾ ਰਿਹਾ। ਸ਼ਾਮ ਨੂੰ 6 ਵਜੇ ਹੋਣਗੀਆਂ ਰੌਣਕਾਂ ਲੱਗਣਗੀਆਂ। ਇੱਕ ਵਾਰੀ ਫਿਰ ਤੋਂ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨ ਲਈ ਮੇਰਾ ਨੰਬਰ 416-303-1515। ਬਾਕੀ ਬਹੁਤ ਸਾਰੇ ਨਵੇਂ ਹੋਸਟ ਆ ਰਹੇ ਨੇ ਜੀ ਸਾਹਮਣੇ, ਬਸ ਵੇਟ ਕਰੋ, ਥੋੜਾ ਸਾ ਇੰਤਜ਼ਾਰ ਕਰਨੇ ਵਾਲਾ ਹੈ। ਬਾਕੀ ਬਸ ਥੋੜਾ ਜਿਹਾ ਹਫ਼ਤਾ ਹੋਰ ਹੈ, ਬਾਕੀ ਸਾਰਿਆਂ ਦੀ ਲਿਸਟ ਸਾਹਮਣੇ ਅਸੀਂ ਕਰਨ ਜਾ ਰਹੇ ਹਾਂ, ਤੁਸੀਂ ਵੀ ਸਰਪ੍ਰਾਈਜ਼ ਹੋਵੋਗੇ, ਅਸੀਂ ਵੀ ਐਕਸਾਈਟਿਡ ਹਾਂ ਜੀ। ਮਿਲਦੇ ਹਾਂ ਫਿਰ ਸ਼ਾਮ ਨੂੰ 6 ਵਜੇ, ਤਦ ਤੱਕ ਤੁਹਾਡਾ ਸਾਡਾ ਰੱਬ ਰੱਖਾ। ਹੈਵ ਅ ਵੰਡਰਫੁਲ ਡੇ, ਸਤਿ ਸ੍ਰੀ ਅਕਾਲ।
1: Punjabi. This is CJMR, the voice of the city, part of White Oaks Communications Group, your trusted local radio provider for more than 70 years.

0: Keep it on the voice of the city, CJMR 1320.
1: Show mercy on it.

0: ਥੋੜੇ ਚਾਹ ਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਹੈ। ਲੈ ਮਾਂ ਤੇਰਾ ਸਿਆਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਹੈ, ਪਰਦੇਸੀ ਹੋ ਗਿਆ ਹੈ।
1: This is CJMR 1320, the voice of the city.

Keep it on the voice of the city, CJMR 1320. JD Music.

ਚੰਡੀਗੜ੍ਹ ਦੇ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ 2 ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: ਤਾਂ ਸੀਗਾ ਜਿਹਦੇ ਪਿਆਰ ਨੇ ਵਿਗਾੜ ਕੇ ਮਿਲਿਆ ਕਿ ਮੈਨੂੰ ਅੱਜ ਆਦਤਾਂ ਸੁਧਾਰ ਕੇ ਮਿਲਿਆ ਕਿ ਮੈਨੂੰ ਅੱਜ ਆਦਤਾਂ ਸੁਧਾਰ ਕੇ
1: Keep it on the voice of the city, CJMR 1320.

where culture lives. This is CJMR 1320, the voice of the city.

ਨਾ ਫੇਰ ਪੰਗਾ ਸੋਚ ਕੇ ਤੂੰ ਲਈ ਪੁੱਤਰਾ ਵੈਰ ਮਾੜੇ ਮਾਝੇ ਆਲਿਆਂ ਦੇ ਪੰਗੇ ਨਾ ਤੂੰ ਲੈ ਹੁਣ ਚੱਕਣਾ ਗਜੇਣੀ ਜਿਹਦੇ ਨਾਮ ਰਿਹਾ ਲੈ ਬੰਦਾ ਘਰੋਂ ਚੱਕ ਲੈਂਦੇ ਐਵੇਂ ਵਾਧੂ ਨਾ ਤੂੰ ਖੈ ਤੇਰੇ ਜਿਆਂ ਦੇ ਤਾਂ ਕੁੰਡੇ ਪੁੱਤ ਕੀਤੇ ਹੋਏ।

ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।

0: where cultures connect. CJMR 1320, the voice of the city.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ ਜੌਲ ਸਿਆਂ ਬਸ ਸਿੱਖਦਾ ਰਹਿ ਓਏ ਇਸ ਉਮਰੇ ਨਹੀਂ ਰੱਜੀਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

You're listening to CJMR 1320, the voice of the city.

ਬੁੱਕ ਦਾ ਇਹ ਜੱਟ ਪਿੱਲੋ ਤੇਰੇ ਸ਼ਹਿਰ ਨੀ, ਆਂਟੀਆਂ ਦੇ ਗਿੱਟਿਆਂ ਚ ਮਾਰਾ ਫੈਰਨੀ, ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ, ਕਿਉਂ ਵਰਡ

home for culture, community, and unity here on CJMR 1320.

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ

0: ਫਿਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸਿਪਖਾ ਕੰਗ 416-679-9191।
1: ਸਵੀਟ ਮਹਿਲ।
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ, ਜਿੰਨਾ ਮਰਜ਼ੀ ਲਓ, ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
2: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕ ਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ।

0: ਫਿਰ ਮਾਰਦੇ ਰਹਾਂ 120 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਨਾਲ ਜੁੜੇ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਦਾਸ ਦਿਲਬਾਗ ਸਿੰਘ ਚਾਵਲਾ
1: ਤੇ ਅੰਜੂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਵਲਾਈ ਪਰਿਵਾਰ,
0: ਸ਼ੁਕਰੀਆ ਅਦਾ ਕਰਦੇ ਹਾਂ ਦੋਸਤੋ ਉਸ ਪਰਿਵਾਰੇ ਦਾ ਜਿਸਨੇ ਸੁਆਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਤੁਹਾਡਾ ਸਾਡਾ ਸਾਥ ਠੀਕ 9 ਵਜੇ ਤੱਕ ਰਹੇਗਾ, ਜਿਸ ਦੇ ਵਿਚ ਸਾਥ ਦੇਣਗੇ ਅੰਜਸਿਕਾ ਜੀ, ਅਜੇ ਟੈਕਨੀਸ਼ੀਅਨ ਕਰਨ ਤੁਨਾ ਜੀ ਅਤੇ ਸਾਥ ਦੇਣਗੇ ਸਰਦਾਰ ਗੁਰਨਾਮ ਸਿੰਘ ਅਕੀਦਾ ਪ੍ਰੋਮ ਪੰਜਾਬ ਅਤੇ ਮਿੰਟੂ ਗੁਰੂ ਸਰੀਆ ਜੀ। ਹਿੰਦੀ ਸਮਾਚਾਰ ਅੰਜੂ ਜੀ ਪੇਸ਼ ਕਰਨਗੇ। ਮੇਰੇ ਪਾਸ ਖ਼ਬਰਾਂ ਨੇ ਜੋ ਦੋ ਹਿੱਸਿਆਂ ਦੇ ਵਿਚ ਪੇਸ਼ ਕੀਤੀਆਂ ਜਾਣਗੀਆਂ, ਔਰ ਨਾਲ ਦੀ ਨਾਲ ਸਾਡੇ ਵਪਾਰੀ ਸੱਜਣਾਂ ਦੇ ਸੁਨੇਹੇ ਅਤੇ ਪੰਜਾਬ ਤੋਂ ਰੀਮਾ ਗੁਗਲਾਨੀ ਜੀ ਜਾਂ ਚਰਨ ਸਿੰਘ ਜੋਗੀ ਪੇਸ਼ ਕਰਨਗੇ ਖ਼ਬਰਾਂ। ਸਟੂਡੀਓ ਦੇ ਨੰਬਰ ਨੇ 905-800-1320-905-813-1320 ਪਰਸਨਲ 416-716-7794 ਪੂਰੇ ਕੈਨੇਡਾ ਵਾਈਡ ਤੁਸੀਂ ਇਸ ਪ੍ਰੋਗਰਾਮ ਨੂੰ ਟੈਲੀਫੋਨ ਦੀ ਲਾਈਨ ਤੇ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਨੇ 647-910-1320-647-910-1320 ਅਤੇ ਇਸ ਦੇ ਨਾਲ ਹੀ ਯੂ ਐਸ ਏ ਵਿਚ ਤੁਸੀਂ ਸੁਣ ਸਕਦੇ ਹੋ 641-741-1919 ਯੂ ਟਿਊਬ ਫੇਸਬੁੱਕ ਦੇ ਰਾਹੀਂ ਤੁਸੀਂ ਸੁਣ ਦੇਖ ਰਹੇ ਹੋ ਤਾਂ ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਹੈ। ਔਰ ਉੱਥੇ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ, ਬੈਲ ਬਟਨ ਆਨ ਕਰੋ ਅਤੇ ਨਾਲ ਦੀ ਨਾਲ ਆਈ ਪੀ ਟੀ ਵੀ ਬਾਕਸ ਤੇ ਵੀ ਸੁਣਿਆ ਦੇਖਿਆ ਜਾ ਸਕਦਾ ਹੈ। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਲਓ ਵੈਦਰ ਰਿਪੋਰਟ ਤੁਹਾਡਾ ਸਾਡੀ ਕਰਦੇ ਹਾਂ, ਜਿਸ ਨੂੰ ਸਪਾਂਸਰ ਕਰਨਗੇ ਲੋਟਸ ਫਿਨੋ ਹੋਮ, ਇਕ ਅਜਿਹਾ ਅਦਾਰਾ ਜਿੱਥੇ ਤੁਹਾਡੀਆਂ ਧਾਰਮਿਕ ਰੋ ਰੀਤਾਂ ਤੇ ਭਾਵਨਾਵਾਂ ਦੀ ਕਦਰ ਕੀਤੀ ਜਾਂਦੀ ਹੈ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣਾ, ਦੇਸ਼ ਤੋਂ ਲੈ ਕੇ ਆਉਣਾ ਜਾਂ ਤੁਸੀਂ ਅੰਤਮ ਦਾਹ ਸੰਸਕਾਰ ਦੀਆਂ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਊਰੋ ਐਕਸਟਲ 3-4 ਵਲ ਕਿਚਨਰ ਦੇ ਵਿਚ ਦੋ ਲੋਕੇਸ਼ਨ ਦੇ ਨਾਲ ਵੀਰ ਹਰਮਿੰਦਰ ਹੰਸੀ ਜੀ ਨੂੰ 647-547-8188 ਤੇ ਕਾਲ ਕੀਤਾ ਜਾ ਸਕਦਾ
1: ਜੀ। ਅੱਜ ਦੀ ਵੈਦਰ ਰਿਪੋਰਟ ਦੀ ਗੱਲ ਕਰਦੇ ਹਾਂ, ਰਾਈਟ ਨਾਓ 22 ਡਿਗਰੀਜ਼ ਹੈਗਾ ਔਰ ਕੱਲ ਦਾ ਹਾਈਐਸਟ 23 ਲੋਐਸਟ 15 ਰਹੇਗਾ, ਸ਼ਾਵਰਸ ਐਂਡਿੰਗ ਬਾਏ ਮਿਡ ਡੇ।
0: ਸਾਡੇ ਸ਼ਹਿਰ ਦੇ ਵਿਚ ਅਨਾਜ ਮਾਰਟ ਖੁੱਲਣ ਜਾ ਰਿਹਾ ਹੈ। ਜੀ ਹਾਂ, ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿਚ 19 ਸਪਤੰਬਰ ਨੂੰ ਦਿਨ ਦੇ ਠੀਕ 12 ਵਜੇ ਦਰਵਾਜੇ ਖੋਲ ਦੇਵੇਗਾ। ਬਹੁਤ ਭਾਰੀ ਸੇਲ ਲੱਗੇਗੀ, ਸੇਲ ਦੇ ਦਰਮਿਆਨ 100 ਡਾਲਰ ਦੀ ਸ਼ੋਪਿੰਗ ਕਰੋ ਅਤੇ ਲੱਕੀ ਡਰਾ ਦੇ ਵਿਚ ਨਾਮ ਸ਼ਾਮਲ ਕਰਕੇ ਤੁਸੀਂ ਰਾਇਲ ਇਨਫੀਲਡ ਮੋਟਰਸਾਈਕਲ ਜਿੱਤ ਸਕਦੇ ਹੋ, LED TV, ਏਅਰ ਫਰਾਈਜ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਕੀਮਤੀ ਇਨਾਮਾਤ ਕੱਢੇ ਜਾ ਰਹੇ ਨੇ। 6141 ਮੇਫੀਲਡ ਰੋਡ, ਯੂਨਿਟ 42A ਦੇ ਵਿਚ ਏਅਰਪੋਰਟ ਮੇਫੀਲਡ ਦੀ ਨੁੱਕਰ ਤੇ ਆ ਗਿਆ ਅਨਾਜ ਮਾਰਟ। ਅਨਾਜ ਮਾਰਟ ਦਾ ਨੰਬਰ ਹੈ 905-928-8857। ਐਂਡ ਦਿਸ ਪ੍ਰੋਗਰਾਮ ਆਲਸੋ ਸਪੋਂਸਰ ਬਾਏ ਲੁਧਿਆਣਾ ਟ੍ਰੇਡਿੰਗ ਇੰਕ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ 24 ਘੰਟਿਆਂ ਦੇ ਅੰਦਰ ਆਪਣੇ ਇੰਡੀਆ ਦੇ ਖਾਤੇ ਵਿਚ ਪੈਸੇ ਤੁਸੀਂ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ। ਲੁਧਿਆਣਾ ਟ੍ਰੇਡਿੰਗ ਇੰਕ, ਰੇੜਾ ਸੰਤੇ ਮਿਕਲੋਗਲਨ ਦਾ ਏਰੀਆ, ਨੰਬਰ 905-909-5400-909-5400 ਤੇ ਕਾਲ ਕੀਤੀ ਜਾ ਸਕਦੀ ਹੈ। ਅੱਜ ਸਾਡੇ ਵਿਆਹ ਦੀਆਂ ਰਸਮਾਂ ਦੇ ਵਿਚ ਸ਼ਾਮਲ ਹੋਏ ਮੇਰੇ ਫਿਰੋਜ਼ਪੁਰ ਤੋਂ ਬਹੁਤ ਹੀ ਨਜ਼ਦੀਕੀ ਗੂੜੇ ਰਿਸ਼ਤੇਦਾਰ ਬਣ ਜਾਂਦੇ ਨੇ ਜੀ, ਖੁੜਮ ਸਰਦਾਰ ਮਨਜੀਤ ਸਿੰਘ ਜੀ ਅਤੇ ਭੈਣ ਜੀ ਨਰਿੰਦਰ ਕੌਰ ਜੀ ਵਿਆਹ ਦੀਆਂ ਰਸਮਾਂ ਅਦਾ ਕਰਕੇ ਅੱਜ ਵਾਪਸ ਇੰਡੀਆ ਜਾ ਰਹੇ। ਰਸਤੇ ਦੇ ਵਿਚ ਸਾਨੂੰ ਸੁਣ ਵੀ ਰਹੇ ਹੋਣਗੇ, ਅਸੀਂ ਸਿਰਫ਼ ਦੁਆ ਕਰਦੇ ਹਾਂ ਕਿ ਚੜ੍ਹਦੀਆਂ ਕਲਾ ਦੇ ਵਿਚ ਰਹਿਣ, ਤੰਦਰੁਸਤੀ ਵਾਹਿਗੁਰੂ ਉਨ੍ਹਾਂ ਨੂੰ ਬਖਸ਼ੇ ਅਤੇ ਉਨ੍ਹਾਂ ਦੀ ਬਹੁਤ ਹੀ ਵਧੀਆ ਯਾਤਰਾ ਰਹੇ। ਕਿਉਂ ਜੀ,
1: ਬਿਲਕੁਲ ਸਹੀ ਜੀ, ਬਹੁਤ ਅੱਛਾ ਉਨ੍ਹਾਂ ਦਾ,
0: ਬਹੁਤ ਵਧੀਆ ਲੱਗਾ ਜੀ ਉਨ੍ਹਾਂ ਦੇ ਨਾਲ। ਕਾਫੀ ਦਿਨ ਲੱਗਾ ਹੀ ਨਹੀਂ ਕਿ ਉਹ ਐਜ ਏ ਮਹਿਮਾਨ ਸਾਡੇ ਕੋਲ ਆਏ ਨੇ, ਜਸਟ ਲਾਈਕ ਏ ਫੈਮਿਲੀ ਫਰੈਂਡ। ਸੋ ਕਾਫੀ ਦਿਨ ਅੱਛੇ ਲੰਘੇ ਤੇ ਹੁਣ ਲਓ ਫਿਰ ਉਨ੍ਹਾਂ ਦਾ ਜਿੱਥੇ ਇਹ ਦੌਰਾ ਸਫ਼ਰ ਲਵੇ, ਫਿਰ ਜਲਦੀ ਜਲਦੀ ਆਓ ਵਾਪਸ, ਫਿਰ ਆਉਣ ਕਲਾਈਏ। ਤੇ ਤੁਸੀਂ ਜੇਕਰ ਹਵਾਈ ਸਫ਼ਰ ਦਾ ਪ੍ਰਬੰਧ ਕਰਨਾ ਹੈ ਤਾਂ ਕਟਾਰੀਆ ਟੂਰਸ ਐਂਡ ਟਰੈਵਲ ਨਾਲ ਰਾਬਤਾ ਕਾਇਮ ਕਰ ਲੈਣਾ। ਟੋਰਾਂਟੋ ਟੂ ਦਿੱਲੀ 1060, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1285, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 2340, ਟੋਰਾਂਟੋ ਟੂ ਦਿੱਲੀ 1580, ਟੋਰਾਂਟੋ ਟੂ ਕਰਾਚੀ 1190, ਟੋਰਾਂਟੋ ਟੂ ਇਸਲਾਮਾਬਾਦ 1225, ਟੋਰਾਂਟੋ ਟੂ ਕਰਾਚੀ ਆਉਣ ਜਾਣ 2100, ਟੋਰਾਂਟੋ ਟੂ ਇਸਲਾਮਾਬਾਦ 2070 ਦੀ ਟਿਕਟ ਮਿਲ ਸਕਦੀ ਹੈ। ਡੋਮਿਨਿਕਨ ਰਿਪਬਲਿਕ ਕੈਨੇਡੀਅਨ 1145, ਮੈਕਸੀਕੋ 1060 ਡਾਲਰ ਦਾ ਪੈਕੇਜ ਹੈ। ਔਰ ਕਟਾਰੀਆ ਟੂਰਸ ਐਂਡ ਟਰੈਵਲ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨ ਜ਼ਰੂਰ ਤੇ ਉਸ ਹੀ ਰਿਪਲਾਈ ਕਰਨਾ। ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ। ਇਕ ਐਡਵਾਈਸ ਸਾਡੇ ਵੱਲੋਂ ਵੀ ਹੈ ਕਿ ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣਾ ਪਾਸਪੋਰਟ ਵੈਲਿਡ ਹੈ, ਜਾ ਸਕਦੇ ਹੋ, ਸਫ਼ਰ ਕਰਨ ਯੋਗ ਹੈ, ਚੈੱਕ ਕਰੋ, ਟਿਕਟ ਫੇਰ ਬੁੱਕ ਕਰਾਓ। ਕਿਸੇ ਵੀ ਕੰਟਰੀ ਜਾਣਾ, ਉਸ ਕੰਟਰੀ ਦੇ ਵਿਚ ਐਜ ਏ ਕੈਨੇਡੀਅਨ ਸਿਟੀਜ਼ਨ ਵੀ ਹੋ, ਤੁਹਾਨੂੰ ਉਹ ਕੰਟਰੀ ਪਰਮਿਸ਼ਨ ਦਿੰਦਾ ਆਉਣ ਵਾਸਤੇ ਤਾਂ ਉਹ ਜਾਣਕਾਰੀ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਨਹੀਂ ਤਾਂ ਆਪਣੇ ਟਰੈਵਲ ਏਜੰਟ ਨੂੰ ਖੁੱਲ ਕੇ ਗੱਲਬਾਤ ਜ਼ਰੂਰ ਕਰੋ। 905-678-1200 ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕਾਂਗੜਾ ਵੱਲੋਂ ਸਪਾਂਸਰ ਕੀਤੀਆਂ ਗਈਆਂ ਖ਼ਬਰਾਂ ਤੁਹਾਡੀ ਨਜ਼ਰ। ਨੰਬਰ ਸੁਖਾ ਕੰਗ ਦਾ 416-679-9999 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।
2: Real news, real impact, showing you real world. CJMR 1320. CJMR 1320. The voice of the city.
0: ਇਹ ਆਕਾਸ਼ਵਾਣੀ 1350 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੋਂ ਇਸ ਵਕਤ ਸੁਣ ਰਹੇ ਹੋ। ਪ੍ਰੋਗਰਾਮ ਦੀ ਅੱਜ ਦੀ ਇਸ ਮਹਿਫਲ ਦੇ ਵਿਚ ਸਭ ਤੋਂ ਵੱਡੀ ਤੇ ਇਕ ਅਹਿਮ ਖ਼ਬਰ ਹੈ ਕਿ ਉਹ ਤੁਹਾਨੂੰ ਗੋਲੀ ਮਾਰ ਦੇਣਗੇ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਾਰਕ ਕਾਰਨੀ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਅਜਿਹਾ ਕਿਉਂ ਕਿਹਾ? ਇਕ ਵੱਡਾ ਸਵਾਲ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੁਣਾਇਆ ਕਿੱਸਾ। ਕਾਰਨੀ ਨੇ ਯਾਦ ਕੀਤਾ ਟਰੰਪ ਵੱਲੋਂ ਵਾਈਟ ਹਾਊਸ ਦੀ ਚਾਬੀ ਦੇਣ ਵਾਲਾ ਤੋਹਫਾ। ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਹੋਈ ਗੱਲਬਾਤ ਦਾ ਇਕ ਕਿੱਸਾ ਸੁਣਾਇਆ। ਕਾਰਨੀ ਨੇ ਦਸਿਆ ਹੈ ਕਿ ਉਨ੍ਹਾਂ ਨੇ ਟਰੰਪ ਦੇ ਸਾਹਮਣੇ ਕੈਨੇਡਾ ਨੂੰ ਗਲੋਬਲ ਇਨਵੈਸਟਮੈਂਟ ਲਈ ਇਕ ਵਧੀਆ ਥਾਂ ਵਜੋਂ ਪੇਸ਼ ਕੀਤਾ। ਮਾਰਕ ਕਾਰਨੀ ਮੰਗਲਵਾਰ 15 ਸਪਤੰਬਰ ਨੂੰ ਟੋਰਾਂਟੋ ਚੋਂ ਕੈਨੇਡਾ ਇਨਵੈਸਟਮੈਂਟ ਸਮਿਟ ਵਿਚ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਟਰੰਪ ਨਾਲ ਜੁੜੀ ਇਕ ਅਜਿਹੀ ਗੱਲ ਦੱਸੀ ਜੋ ਅਮਰੀਕਾ ਕੈਨੇਡਾ ਦੇ ਰਿਸ਼ਤਿਆਂ ਦੀ ਕਹਾਣੀ ਬਿਆਨ ਕਰਦੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਸਿਆ ਹੈ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੂੰ ਵਾਈਟ ਹਾਊਸ ਦੀ ਸੋਨੇ ਦੀ ਚਾਬੀ ਤੋਹਫੇ ਵਜੋਂ ਦਿੱਤੀ ਸੀ ਤਾਂ ਨਾਲ ਹੀ ਵਾਈਟ ਹਾਊਸ ਚੋਂ ਚਾਬੀ ਲੈ ਕੇ ਦਾਖਲ ਹੋਣ ਤੇ ਗੋਲੀ ਮਾਰਨ ਦੀ ਗੱਲ ਵੀ ਕਹੀ ਸੀ। ਕਾਰਨੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੀ ਸੋਨੇ ਦੀ ਚਾਬੀ ਦੇਣ ਤੋਂ ਬਾਅਦ ਕਿਹਾ ਸੀ ਕਿ ਉਹ ਚਾਬੀ ਲੈ ਕੇ ਆ ਸਕਦੇ ਹਨ ਤੇ ਉਨ੍ਹਾਂ ਨੂੰ ਇਮਾਰਤ ਚੋਂ ਆਉਣ ਦਿੱਤਾ ਜਾਵੇਗਾ, ਪਰ ਨਾਲ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਉਹ ਤੁਹਾਨੂੰ ਗੋਲੀ ਹੀ ਮਾਰ ਦੇਣ। ਟਰੰਪ ਦੇ ਅਜਿਹਾ ਕਹਿਣ ਦੇ ਬਾਵਜੂਦ ਕਾਰਨੀ ਨੇ ਟਰੰਪ ਨੂੰ ਬਹੁਤ ਵਧੀਆ ਮੇਜ਼ਬਾਨ ਦਸਿਆ ਤੇ ਇਸ ਵਿਵਹਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੇ ਅਸੀਂ ਤੁਹਾਨੂੰ ਕੈਨੇਡਾ ਦੀ ਚਾਬੀ ਦਿੰਦੇ ਹਾਂ ਤਾਂ ਅਸੀਂ ਤੁਹਾਨੂੰ ਇੱਥੇ ਗੋਲੀ ਨਹੀਂ ਮਾਰਾਂਗੇ, ਅਸੀਂ ਤੁਹਾਡਾ ਸਵਾਗਤ ਕਰਾਂਗੇ। ਕਾਰਨੀ ਨੇ ਕਿਹਾ ਕਿ ਅਸੀਂ ਹਮੇਸ਼ਾ ਗੁਆਂਢੀ ਰਹਾਂਗੇ ਤੇ ਕੈਨੇਡਾ ਕਈ ਅਹਿਮ ਖੇਤਰਾਂ ਚੋਂ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਭਾਈਵਾਲ ਬਣਿਆ ਰਹੇਗਾ। ਕੈਨੇਡਾ ਦੇ ਪ੍ਰਭੂ ਸੱਤਾ ਤੇ ਭਾਈਵਾਲੀ ਦੇ ਆਪਸੀ ਸਨਮਾਨ ਦੇ ਆਧਾਰਿਤ ਰਿਸ਼ਤਾ ਚਾਹੁੰਦਾ ਹੈ। ਅਮਰੀਕਾ ਤੇ ਕੈਨੇਡਾ ਵਿਚਾਲੇ ਵਪਾਰਕ ਵਿਵਾਦ ਕਾਰਨ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਅਮਰੀਕਾ ਨੇ ਪਿਛਲੇ ਮਹੀਨੇ ਲਗਭਗ ਕੈਨੇਡੀਅਨ $20 ਬਿਲੀਅਨ ਦੇ ਕੈਨੇਡੀਅਨ ਸਮਾਨ ਤੇ 50% ਟੈਰਫ ਲਗਾਇਆ ਸੀ, ਜਦਕਿ ਕੈਨੇਡਾ ਨੇ ਸਤੰਬਰ ਚੋਂ ਅਮਰੀਕੀ ਉਤਪਾਦਾਂ ਤੇ ਜਵਾਬੀ ਟੈਰਫ ਲਗਾਇਆ ਸੀ। ਵਾਸ਼ਿੰਗਟਨ ਨੇ ਕੈਨੇਡਾ ਤੋਂ ਆਉਣ ਵਾਲੀ ਸ਼ਰਾਬ, ਮੋਟਰਸਾਈਕਲ ਤੇ ਡੇਅਰੀ ਉਤਪਾਦਾਂ ਦੀ ਦਰਾਮਦ ਤੇ 20 ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ ਜੋ 29 ਸਤੰਬਰ ਤੋਂ ਲਾਗੂ ਹੋਣਗੀਆਂ। ਮਾਰਕ ਕਾਰਨੀ ਨੇ ਕੈਨੇਡਾ ਇਨਵੈਸਟਮੈਂਟ ਸਮਿਟ ਚੋਂ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਅਗਲੇ ਸਾਲ ਚੋਂ ਕੈਨੇਡਾ ਚੋਂ $1 ਟ੍ਰਿਲੀਅਨ ਦਾ ਨਿਵੇਸ਼ ਲਿਆਉਣਾ ਹੈ। ਇਸ ਚੋਂ ਊਰਜਾ, ਟਰਾਂਸਪੋਰਟੇਸ਼ਨ, ਡਾਟਾ, ਡਿਫੈਂਸ ਤੇ ਜ਼ਰੂਰੀ ਖਣਿਜਾਂ ਵਰਗੇ ਖੇਤਰ ਸ਼ਾਮਲ ਹਨ। ਕੈਨੇਡਾ ਸਰਕਾਰ ਮੁਤਾਬਕ ਇਸ ਸਮਿਟ ਚੋਂ ਲਗਭਗ 30 ਦੇਸ਼ਾਂ ਦੇ ਨਿਵੇਸ਼ ਸ਼ਾਮਲ ਹੋਏ ਜੋ 100 ਟ੍ਰਿਲੀਅਨ ਤੋਂ ਵੱਧ ਦੀ ਸੰਪਤੀ ਦਾ ਪ੍ਰਬੰਧ ਕਰਦੇ ਹਨ। ਸਰਕਾਰ ਨੇ ਕਿਹਾ ਹੈ ਕਿ ਸਮਿਟ ਤੇ ਲਗਭਗ 500 ਬਿਲੀਅਨ ਦੇ ਨਵੇਂ ਨਿਵੇਸ਼ ਦੀ ਵਚਨਬੱਧਤਾ ਮਿਲੀ ਹੈ। ਇਹ ਸੀ ਇਕ ਅਹਿਮ ਖ਼ਬਰ, ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਪਹਿਲਾ ਐਸੋਸੀਏਟ ਮੈਂਬਰ ਬਣਨ ਦੀ ਪੇਸ਼ਕਸ਼। ਇਹ ਪੇਸ਼ਕਸ਼ ਕੈਨੇਡਾ ਦਾ ਰੁੱਖ ਸਪਸ਼ਟ ਨਹੀਂ। ਯੂਰਪੀਅਨ ਯੂਨੀਅਨ ਨੇ ਕੈਨੇਡਾ ਨਾਲ ਆਪਣੇ ਸਬੰਧਾਂ ਨੂੰ ਨਵੇਂ ਪੱਧਰ ਤੇ ਲਿਜਾਣ ਲਈ ਅਸਾਧਾਰਨ ਪੇਸ਼ਕਸ਼ ਕੀਤੀ ਏ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇ ਲੇਨ ਨੇ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਪਹਿਲਾ ਐਸੋਸੀਏਟ ਮੈਂਬਰ ਬਣਾਉਣ ਲਈ ਦਰਵਾਜ਼ਾ ਖੋਲ੍ਹਣ ਦੀ ਗੱਲ ਆਖੀ ਏ। ਹਾਲਾਂਕਿ ਆਟਵਾ ਨੇ ਇਸ ਪੇਸ਼ਕਸ਼ ਤੇ ਫਿਲਹਾਲ ਕੋਈ ਰਸਮੀ ਸਹਿਮਤੀ ਨਹੀਂ ਦਿੱਤੀ। ਸਟਾਸਬਰਗ ਵਿਚ ਸਟੇਟ ਆਫ ਯੂਨੀਅਨ ਨੂੰ ਸੰਬੋਧਨ ਕਰਦੇ ਦੌਰਾਨ ਵੋਨਡੇਰ ਲੇਨ ਨੇ ਕਿਹਾ ਹੈ ਕਿ ਕੈਨੇਡਾ ਅਤੇ ਯੂਰਪ ਦਾ ਰਿਸ਼ਤਾ ਸਿਰਫ ਵਕਤ ਵਪਾਰ ਸਮਝੌਤੇ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਆਪਣੇ ਸਬੰਧਾਂ ਬਾਰੇ ਨਵੇਂ ਸਿਰੇ ਤੋਂ ਸੋਚਦਿਆਂ ਇਕ ਸਾਂਝਾ ਭਵਿੱਖ ਤਿਆਰ ਕਰਨਾ ਚਾਹੀਦੈ। ਉਨ੍ਹਾਂ ਵੱਲੋਂ ਐਸੋਸੀਏਟ ਮੈਂਬਰ ਦਾ ਪ੍ਰਸਤਾਵ ਰੱਖੇ ਜਾਣ ਦੇ ਯੂਰਪੀਅਨ ਪਾਰਲੀਮੈਂਟ ਵਿਚ ਖੂਬ ਤਾੜੀਆਂ ਵੱਜੀਆਂ। ਪਹਿਲੀ ਕਤਾਰ ਵਿਚ ਬੈਠੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਆਪਣੀ ਸੀਟ ਤੋਂ ਉਠੇ, ਵੋਨਡੇਰ ਲੇਨ ਨਾਲ ਗਲੇ ਮਿਲੇ ਅਤੇ ਮੁੜ ਆਪਣੀ ਸੀਟ ਤੇ ਜਾ ਬੈਠੇ। ਪਰ ਇਸ ਜਨਤਕ ਗਰਮਜੋਸ਼ੀ ਦੇ ਬਾਵਜੂਦ ਕੈਨੇਡਾ ਵੱਲੋਂ ਸ਼ਬਦਾਂ ਦੀ ਚੋਣ ਕਾਫੀ ਸਾਵਧਾਨੀ ਨਾਲ ਕੀਤੀ ਗਈ ਏ। ਕਾਰਨੀ ਦੇ ਦਫ਼ਤਰ ਨੇ ਪ੍ਰਸਤਾਵ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਨੇਡਾ ਯੂਰਪੀਅਨ ਯੂਨੀਅਨ ਨੂੰ ਮੌਜੂਦਾ ਮੁਕਤ ਵਪਾਰ ਸਮਝੌਤੇ ਤੋਂ ਅੱਗੇ ਵੱਧ ਕੇ ਇਕ ਵਿਆਪਕ ਗੱਠਜੋੜ ਬਣਾਉਣਾ ਚਾਹੁੰਦਾ। ਪਰ ਐਸੋਸੀਏਟ ਮੈਂਬਰਸ਼ਿਪ ਨੂੰ ਸਵੀਕਾਰ ਕਰਨ ਬਾਰੇ ਕੋਈ ਵਚਨਬੱਧਤਾ ਨਹੀਂ ਦਿੱਤੀ ਗਈ। ਕਾਰਨੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਕੈਨੇਡਾ ਯੂਰਪੀਅਨ ਯੂਨੀਅਨ ਦਾ ਪੂਰਾ ਮੈਂਬਰ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਉਨ੍ਹਾਂ ਦਾ ਜ਼ੋਰ ਇਕ ਵਿਲੱਖਣ ਅਤੇ ਰਣਨੀਤਿਕ ਭਾਈਵਾਲ ਦੀ ਤੌਰ ਤੇ ਹੈ। ਕੈਨੇਡਾ ਦੇ ਯੂਰਪੀਅਨ ਯੂਨੀਅਨ ਲਈ ਆਉਣ ਵਾਲੇ ਰਾਜਦੂਤ ਜੋਨਾਥਨ ਵਿਲਕਿਨਸਨ ਨੇ ਵੀ ਐਸੋਸੀਏਟ ਮੈਂਬਰ ਸ਼ਬਦਾਵਲੀ ਨੂੰ ਲੈ ਕੇ ਸੰਜਮ ਦਿਖਾਇਆ। ਉਨ੍ਹਾਂ ਨੇ ਕਿਹਾ ਹੈ ਕਿ ਦੋਵੇਂ ਤਰ੍ਹਾਂ ਅਜੇ ਇਸ ਮੁਕਾਮ ਤੇ ਨਹੀਂ ਪਹੁੰਚੀਆਂ ਕਿ ਕਿਸੇ ਨਵੇਂ ਰਿਸ਼ਤੇ ਦਾ ਨਾਮ ਜਾਂ ਰਸਮੀ ਪਰਿਭਾਸ਼ਾ ਤੈਅ ਕੀਤੀ ਜਾ ਸਕੇ। ਉਨ੍ਹਾਂ ਮੁਤਾਬਕ ਇਸ ਵੇਲੇ ਧਿਆਨ ਨਾਮਕਰਨ ਦੀ ਬਜਾਏ ਠੋਸ ਨਤੀਜੇ ਹਾਸਲ ਕਰਨ ਤੇ ਹੈ। ਇਸ ਪੇਸ਼ਕਸ਼ ਨੇ ਕੈਨੇਡਾ ਵਿਚ ਸਿਆਸੀ ਚਰਚਾ ਵੀ ਤੇਜ਼ ਕਰ ਦਿੱਤੀ ਹੈ। ਕੰਜ਼ਰਵੇਟਿਵ ਆਗੂ ਪੀਅਰ ਪੋਲੀਵਰ ਨੇ ਕਿਹਾ ਹੈ ਕਿ ਕੈਨੇਡਾ ਨਾ ਅਮਰੀਕਾ ਦਾ 51ਵਾਂ ਰਾਜ ਬਣੇਗਾ ਅਤੇ ਨਾ ਹੀ ਯੂਰਪੀਅਨ ਯੂਨੀਅਨ ਦਾ 28ਵਾਂ ਰਾਜ। ਉਨ੍ਹਾਂ ਨੇ ਕੈਨੇਡਾ ਦੀ ਸੁਤੰਤਰ ਪਛਾਣ ਨੂੰ ਕੇਂਦਰ ਵਿਚ ਰੱਖਦਿਆਂ ਸਰਕਾਰ ਤੇ ਸਵਾਲ ਵੀ ਚੁੱਕੇ ਹਨ। ਇਸ ਦੌਰਾਨ ਕਾਰਨੀ ਦੇ ਯੂਰਪ ਦੌਰੇ ਦਾ ਕੇਂਦਰ ਵਪਾਰ, ਰੱਖਿਆ ਅਤੇ ਰਣਨੀਤਿਕ ਸਹਿਯੋਗ ਹੈ। ਆਰਟਿਕ ਊਰਜਾ, ਨਾਜੁਕ ਖਨਿਜ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਜਲਵਾਯੂ ਵਰਗੇ ਖੇਤਰ ਵਿਚ ਸਹਿਯੋਗ ਵਧਾਉਣ ਤੇ ਵੀ ਧਿਆਨ ਹੈ। ਕਾਰਨੀ ਯੂਰਪੀਅਨ ਯੂਨੀਅਨ ਕੱਲ ਜਿਹੜਾ ਹੈ ਉਹ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੇ ਭਾਸ਼ਣ ਤੋਂ ਇਹ ਹੋਰ ਸਪਸ਼ਟ ਹੋ ਸਕਦਾ ਹੈ ਕਿ ਓਟਵਾ ਇਸ ਨਵੇਂ ਯੂਰਪੀ ਪ੍ਰਸਤਾਵ ਨੂੰ ਕਿਹੜੇ ਰੂਪ ਵਿਚ ਅੱਗੇ ਲਿਜਾਣਾ ਚਾਹੁੰਦਾ। ਇਸੀ ਦੋ ਅਹਿਮ ਵੱਡੀਆਂ ਖ਼ਬਰਾਂ, ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਫਿਰ ਹਾਜ਼ਰ ਹੁੰਦੇ ਹਾਂ। ਸੁਣਦੇ ਰਹਿਣਾ, ਦੇਖਦੇ ਰਹਿਣਾ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
3: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
5: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬੜਾ ਦਿਆਂ।
4: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੂਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
5: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
4: ਤੇ ਮੇਰੇ ਜੀਜੇ ਲਈ ਘੜੀ?
5: ਆਹੋ, ਅਸ਼ੋਕ ਜੂਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
4: ਚਲੋ ਫਿਰ ਛੇਤੀ ਚਲੋ, ਅਸ਼ੋਕ ਜੂਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
6: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ ਕੀ ਹੈ?
7: ਓ ਯਾਰ, ਕਾਵਿਆ ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
8: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
9: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
10: ਬ੍ਰੈਂਪਟਨ ਵਾਲਿਓ, ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
11: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ, ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
10: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 9059 2885557।
12: HK Movers, home, offices, apartments and delivery, big or small, we move it all.
13: HK Movers,
12: local and long distance, we also ship cars, Kailor Transport and moving services.
13: For service with a smile, give us a call.
12: Call Mr. Harminder 416-524-6704.
13: 416-524-6704.
12: Visit 140 Advanced Boulevard, Unit Number 10, Brampton.
14: Long distance moving specialist,
12: HK Movers.
15: HK Movers.
16: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045 ਟਾਪ ਚੁਆਇਸ ਇਲੈਕਟ੍ਰੋਨਿਕਸ।
17: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
18: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
19: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
17: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
19: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165 416-213-1165। ਸਮੋਸਾ ਐਂਡ ਸਵੀਟ ਫੈਕਟਰੀ।
20: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
16: ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882 416-561-8882
21: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਜਿੰਨਾ ਮਰਜ਼ੀ ਲਓ ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
3: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਮ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਅੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ। 905-796-5556. ਦੈਟਸ 905-790-5656. ਜੇ ਕਲੋਟੀ, ਟ੍ਰਾਈਡ, ਟਰਸਟਡ, ਮੋਸਟ ਇਫੈਕਟਿਵ।
4: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।

0: आप सभी को गणेश चतुर्थी की ढेरों शुभकामनाएं। राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए।
1: राजधानी राजधानी राजधानी
0: मल्टीपल लोकेशंस इन GTA। फॉर मोर इन्फॉर्मेशन विजिट rajdhaniswits.ca।
2: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਆਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਸਟਾਰਟਰ, ਆਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 4167405555। ਟਾਟਾ ਆਟੋ ਇਲੈਕਟ੍ਰਿਕ।
3: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
4: ਓ ਯਾਰ ਕਾਵਿਆ, ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
5: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
6: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
7: रोज दे खाने तो हो गया बोर,
8: ट्राई करना चाहते हो कुछ होर?
9: ताजे स्वादले चाइनीज खाने ले आज ही पहुँचो एशिया गार्डन चाइनीज रेस्टोरेंट, 2648 इस्लिंगटन एवेन्यू, इटोबीको। फोन नंबर 4167498333 यानी 416-749-8383। जे वधिया स्वादला चाइनीज है खाना, ता एशिया गार्डन चाइनीज रेस्टोरेंट ही आना।
10: एशिया गार्डन चाइनीज रेस्टोरेंट।
2: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6746481847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ। ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ, ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558।
11: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸੀਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੀ ਲੌਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-4506464।
10: Lali Sweet and a Restaurant, Lali Sweet and a Restaurant।
12: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ।
13: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ
14: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
12: SM ਸਪ੍ਰਿੰਗਡੇਲ ਡੈਂਟਲ ਸੈਂਟਰ, 2260 ਬੋਵੇਡ ਡਰਾਈਵ ਈਸਟ, ਬ੍ਰੈਂਪਟਨ। ਬੋਵੇਡ ਜਿੰਗੋਸੀ ਡੈਂਟਲ ਸੈਂਟਰ, 811 ਬੋਵੇਡ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
2: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ। ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045 9057990045। Top Choice Electronics।
15: Real news, real impact, showing you real world। CJMR 1320, the voice of the city।
16: You're listening to CNN Toronto, Chawla News Network Toronto।
17: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ 6:35 ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਮੁਤਾਬਕ ਹੋਣ ਵਾਲੇ ਨੇ। ਪ੍ਰਬੰਧ ਵਿਚ ਇਕ ਵਾਰੀ ਸਵਾਗਤ ਫਿਰ ਤੋਂ ਸਟੂਡੀਓ ਦੇ ਨੰਬਰ 905-813-1320-9058-813-1320-2 ਸਾਡੇ ਸ਼ਹਿਰਾਂ ਦੇ ਵਿਚ ਮਿਊਂਸੀਪਲ ਦੀਆਂ ਚੋਣਾਂ ਜਿਹੜੀਆਂ ਨੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਹੋ ਰਿਹਾ ਹੈ ਤੇ ਪ੍ਰਚਾਰ ਹੋਣਾ ਵੀ ਚਾਹੀਦਾ। ਕੈਂਡੀਡੇਟਸ ਡੋਰ ਟੂ ਡੋਰ ਜਾ ਕੇ ਆਪਣੇ ਬਾਰੇ ਦੱਸ ਰਹੇ ਨੇ, ਆਪਣੇ ਵੱਲੋਂ ਕੀਤੇ ਹੋਏ ਕੰਮਾਂ ਬਾਰੇ ਦੱਸ ਰਹੇ ਨੇ, ਜਾਂ ਜਿਹੜੇ ਨਵੇਂ ਨੇ ਉਹ ਆਪਣੇ ਕੰਮਾਂ ਦਾ ਤੁਹਾਨੂੰ ਖੁਲਾਸਾ ਕਰ ਰਹੇ ਹੋਣਗੇ, ਦੱਸ ਰਹੇ ਹੋਣਗੇ ਕਿ ਅਸੀਂ ਜਿੱਤਣ ਤੋਂ ਬਾਅਦ ਇੰਜ ਕਰਾਂਗੇ, ਉਂਝ ਕਰਾਂਗੇ, ਇਵੇਂ ਕਰਾਂਗੇ। ਪੂਰੀ ਗੱਲ ਨੂੰ ਤਹਿ ਤੱਕ ਸੁਣੋ, ਸੁਣਨ ਤੋਂ ਬਾਅਦ ਆਪਣਾ ਮਨ ਬਣਾਓ ਤੇ ਆਜ਼ਾਦਾਨਾ ਤੌਰ ਤੇ ਜਿਹੜਾ ਹੈ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ। ਕਿਸੇ ਦੇ ਮਗਰ ਲੱਗ ਕੇ ਜੇਕਰ ਤੁਸੀਂ ਵੋਟ ਪਾਉਂਦੇ ਹੋ ਤਾਂ ਤੁਸੀਂ ਕੱਲ੍ਹ ਵੀ ਗੁਲਾਮ ਸੀ ਤੇ ਅੱਜ ਵੀ ਗੁਲਾਮ ਹੋ। ਇਹ ਮੈਂ ਪਿਛਲੇ 30 ਵਰ੍ਹਿਆਂ ਤੋਂ ਹੀ ਕਹਿੰਦਾ ਆ ਰਿਹਾ, ਕਿਉਂਕਿ ਕੈਨੇਡਾ ਦੇ ਵਿਚ ਵੋਟ ਦਾ ਅਧਿਕਾਰ ਲੈਣ ਵਾਸਤੇ ਵੀ ਇੰਡੀਅਨ ਭਾਈਚਾਰੇ ਨੂੰ ਬਹੁਤ ਵੱਡੀ ਜੱਦੋਜਹਿਦ ਕਰਨੀ ਪਈ ਤੇ ਜੇ ਅਸੀਂ ਉਸ ਜੱਦੋਜਹਿਦ ਤੋਂ ਬਾਅਦ ਆਪਣਾ ਆਜ਼ਾਦ ਮਨ ਬਣਾ ਕੇ ਵੋਟ ਨਹੀਂ ਕਰਦੇ ਤਾਂ ਫਿਰ ਅਸੀਂ ਗੁਲਾਮ ਹੀ ਹਾਂ। ਭਾਵੇਂ ਪਤੀ ਕਹਿੰਦਾ, ਭਾਵੇਂ ਪਤਨੀ ਕਹਿੰਦੀ ਹੈ, ਸੋਚੋ, ਵਿਚਾਰੋ, ਸਮਝੋ, ਇਲਾਕਾਬਾਜ਼ੀ ਤੋਂ ਉੱਠ ਕੇ ਪਹਿਲਾਂ ਕੀ ਕੀਤਾ, ਕੀ ਪਹਿਲਾਂ ਕਿਤੇ ਕੋਈ ਅਜਿਹੇ ਗੁੱਲ ਤਾਂ ਨਹੀਂ ਖਿਲਾਏ ਕਿ ਵਾਅਦੇ ਕੁਝ ਕੀਤੇ ਸੀ, ਕੀਤਾ ਹੀ ਕੁਝ ਨਹੀਂ। ਉਹਨਾਂ ਨੂੰ ਵੀ ਮੱਦੇਨਜ਼ਰ, ਇਹ ਸਾਰਿਆਂ ਲਈ ਸਾਂਝਾ ਮੈਂ ਕਹਿ ਰਿਹਾ, ਕਿਸੇ ਇੱਕ ਨੂੰ ਨਹੀਂ ਕਹਿ ਰਿਹਾ। ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ, ਇਲਾਕਾਬਾਜ਼ੀ ਛੱਡੋ, ਬੀ ਏ ਕੈਨੇਡੀਅਨ, ਤੁਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ। ਸੋ ਅਸੀਂ ਆਉਣ ਵਾਲੇ ਦਿਨਾਂ ਦੇ ਵਿਚ ਵੱਖ ਵੱਖ ਲੀਡਰਾਂ ਦੇ ਨਾਲ ਜੋ ਜੋ ਸਾਡੇ ਤੱਕ ਅਪਰੋਚ ਕਰਨਗੇ ਅਸੀਂ ਜ਼ਰੂਰ ਸਾਰਿਆਂ ਨੂੰ ਖੁੱਲ੍ਹਾ ਸਮਾਂ ਦੇਵਾਂਗੇ, ਮੌਕਾ ਦੇਵਾਂਗੇ। ਸਵਾਲ ਸਾਡੇ ਹੋਣਗੇ, ਜਵਾਬ ਉਹਨਾਂ ਦੇ ਹੋਣਗੇ, ਜਵਾਬ ਦੋ ਦੋ ਨਹੀਂ ਚਾਰ ਹੀ ਹੋਣਗੇ, 2+2=4 ਹੁੰਦਾ। ਤੇ ਜੇ ਕੋਈ ਲਘੁੱਤਮ ਜਿਹਾ ਹੋਰ ਕੱਢਣ ਦੀ ਕੋਸ਼ਿਸ਼ ਕਰੇਗਾ ਤੇ ਫਿਰ ਸਵਾਲਾਂ ਦਾ ਸਿਲਸਿਲਾ ਉਸੇ ਤਰ੍ਹਾਂ ਹੀ ਜਾਰੀ ਰਹੇਗਾ। ਸਟੂਡੀਓ ਦੇ ਨੰਬਰ ਰਹਿਣਗੇ 905-813-1320। ਬਹੁਤ ਜਲਦੀ ਸਾਡਾ ਡਿਕਸੀ ਡੂਰ ਦੇ ਨਜ਼ਦੀਕ, ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਸਟੇਟ ਆਫ ਦੀ ਆਰਟ ਸਟੂਡੀਓ ਬਣ ਕੇ ਤਿਆਰ ਹੋਣ ਵਾਲਾ। ਕੁਝ ਨਵੇਂ ਹੋਸਟ ਅਤੇ ਕੁਝ ਪੁਰਾਣੇ ਹੋਸਟ ਸਾਨੂੰ ਮਿਲ ਚੁੱਕੇ ਨੇ, ਉਨ੍ਹਾਂ ਨੇ ਆਪਣੀ ਟਾਈਮਿੰਗ ਸਾਨੂੰ ਦੱਸ ਦਿੱਤੀ ਹੈ, ਉਨ੍ਹਾਂ ਦੇ ਜ਼ਿਕਰ ਅਸੀਂ ਕੁਝ ਕੁ ਦਿਨਾਂ ਬਾਅਦ ਕਰਾਂਗੇ, ਕਿਉਂਕਿ ਅਜੇ ਸਟਿਲ ਸਾਡਾ ਜਿਹੜਾ ਹੈ ਉਹ ਇਹ ਟੈਸਟਿੰਗ ਪੀਰੀਅਡ ਜਿਹੜਾ ਚੱਲ ਰਿਹਾ ਹੈ। ਸੋ ਇਸ ਟੈਸਟਿੰਗ ਪੀਰੀਅਡ ਦੇ ਦਰਮਿਆਨ ਅਸੀਂ ਖੁਦ ਮਹਿਸੂਸ ਕਰਦੇ ਹਾਂ ਕਿ ਤੁਹਾਡੇ ਵੱਲੋਂ ਬਹੁਤ ਸਾਰੀਆਂ ਫੋਨ ਕਾਲਸ ਵੱਖ ਵੱਖ ਇਲਾਕਿਆਂ ਦੇ ਵਿੱਚੋਂ ਆਉਂਦੀਆਂ ਨੇ, ਕਿਤੇ ਡਿਸਟਰਬੈਂਸ ਹੋ ਰਹੀ ਹੈ, ਕਿਤੇ ਟੈਲੀ ਵਿੰਗੂ ਟਣਕ ਰਿਹਾ, ਕਿਸੇ ਵੇਲੇ ਸਵੇਰੇ, ਕੱਲ ਸਾਨੂੰ ਪਰਸੋਂ ਵੀਰ ਹਰਮਿੰਦਰ ਹੰਸੀ ਜੀ ਦੱਸ ਰਹੇ ਸਨ ਕਿ ਸੋਮਵਾਰ ਵਾਲੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਕੁਝ ਸਮਾਂ ਉਹ ਡਰਾਈਵ ਕਰ ਰਹੇ ਸਨ ਤਾਂ ਆਵਾਜ਼ ਹੀ ਕੋਈ ਨਹੀਂ ਸੀ ਆ ਰਹੀ। ਬ੍ਰੈਂਪਟਨ ਦੇ ਵਿੱਚ ਕਦੇ ਹੋ ਨਹੀਂ ਸਕਦਾ, ਕਿਉਂਕਿ ਇਹ ਇੱਕ ਸਿਸਟਮ ਨਵਾਂ ਸਟੂਡੀਓ ਜਿਹੜਾ ਉਹਦੇ ਵਿੱਚ ਆਟੋ ਕੱਟ ਵਾਲਾ ਸਿਸਟਮ ਜਿਹੜਾ ਸਾਡਾ ਕਿਸੇ ਵੇਲੇ ਉਹ ਵੀ ਟੈਸਟਿੰਗ ਪੀਰੀਅਡ ਦੇ ਵਿੱਚ ਹੈ। ਇਸ ਲਈ ਅਸੀਂ ਜਿਹੜੇ ਵੀ ਪ੍ਰੋਡਿਊਸਰ ਡਾਇਰੈਕਟਰ ਬਿਠਾਵਾਂਗੇ ਇਹਨਾਂ ਨੂੰ ਪੂਰਾ ਸਮਾਂ ਉਹਨਾਂ ਦਾ ਜਿਹੜਾ ਹੈ ਉਹ ਮਿਲੇ। ਜਦੋਂ ਅਸੀਂ ਟੈਸਟਿੰਗ ਪੀਰੀਅਡ ਪੂਰੀ ਕਰ ਲਵਾਂਗੇ ਤੇ ਉਹਦੇ ਵਿੱਚ ਸਾਨੂੰ ਸਾਡੇ ਇੰਜੀਨੀਅਰ ਲੱਗੂਗਾ ਕਿ ਵੀ ਹੁਣ ਖਾਮੀਆਂ ਆਲਮੋਸਟ ਦੂਰ ਹੋ ਗਈਆਂ ਨੇ। ਖਾਮੀਆਂ ਤਾਂ ਹਮੇਸ਼ਾ ਹੀ ਰਹਿੰਦੀਆਂ ਨੇ, ਬੰਦਿਆਂ ਦੇ ਵਿੱਚ ਵੀ ਰਹਿੰਦੀਆਂ, ਇਨਸਾਨਾਂ ਦੇ ਵਿੱਚ ਤਾਂ ਖਾਮੀਆਂ ਹੈ ਹੀ ਹੈ, ਤੇ ਇਨਸਾਨ ਨੇ ਬਣਾਈ ਹੋਈ ਜਿਹੜੀ ਚੀਜ਼ ਹੈ ਉਹਦੇ ਵਿੱਚ ਵੀ ਕਿਸੇ ਵੇਲੇ ਪੂਰਾ 9/9 ਤਾਂ ਕੋਈ ਹੈ ਨਹੀਂ ਸਕਦਾ, 100% ਤਾਂ ਕੋਈ ਕਾਮਯਾਬ ਹੁੰਦਾ ਹੀ ਨਹੀਂ, 100% ਤਾਂ ਕੋਈ ਪਰਫੈਕਟ ਹੁੰਦਾ ਨਹੀਂ, ਖਾਮੀਆਂ ਤਾਂ ਫੇਰ ਵੀ ਰਹਿਣਗੀਆਂ। ਕਿਉਂ ਅੰਜੂ ਜੀ?
18: ਜੀ,
17: ਅਸੀਂ ਮਹਿਸੂਸ ਕਰਾਂਗੇ ਕਿ ਬਈ ਹੁਣ ਨਾਰਮਲ ਹੈ, ਰੈਡੀ ਟੂ ਗੋ ਹੈ, ਤੇ ਫਿਰ ਅਸੀਂ ਨਿਊ ਪ੍ਰੋਡਿਊਸਰ ਜਿਹੜੇ ਨੇ ਆਉਣਾ ਚਾਹੁੰਦੇ ਨੇ, ਮੋਸਟ ਵੈਲਕਮ ਹੈ ਇਹ CGMR 1320 AM। ਚਲੋ ਇਹ ਬਿੱਡ ਸਾਡੀ ਝੋਲੀ ਚ ਪਈ ਹੈ, ਕਿਸੇ ਗੋਰੇ ਦੇ ਵੀ ਪੈ ਸਕਦੀ ਸੀ, ਕਿਸੇ ਕਾਲੇ ਦੇ ਵੀ ਪੈ ਸਕਦੀ, ਕਿਸੇ ਹੋਰ ਨੂੰ ਵੀ ਮਿਲ ਸਕਦਾ ਸੀ, ਫਿਰ ਵੀ ਤਾਂ ਅਸੀਂ 1320 ਤੇ ਆਪਣੇ ਪ੍ਰੋਗਰਾਮ ਜਿਹੜੇ ਨੇ ਉਥੇ ਬਰਾਡਕਾਸਟ ਕਰਨੇ ਹੀ ਸਨ। ਮੈਂ ਤਾਂ ਖੁਦ ਜਾਣਦਾ, ਕਿਉਂਕਿ ਪਿਛਲੇ 30 ਸਾਲ ਤੋਂ ਸਾਡੀ ਪਹਿਚਾਣ ਜਿਹੜੀ ਹੈ ਉਹ 1320 AM ਤੇ ਬਣੀ ਹੈ। ਜੋ ਸਾਨੂੰ ਮੁਕਾਮ ਮਿਲਿਆ ਹੈ, ਜੋ ਸਾਨੂੰ ਪ੍ਰਸਿੱਧੀ ਮਿਲੀ ਹੈ, ਜੋ ਸਾਨੂੰ ਕਮਿਊਨਿਟੀ ਦੇ ਵਿੱਚ ਜਦੋਂ ਵਿਚਰਦੇ ਹਾਂ, ਕੋਈ ਪਛਾਣਦਾ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ, ਮੰਦਰ ਦੇ ਵਿੱਚ, ਕਿਸੇ ਜਗ੍ਹਾ ਤੇ ਜਾਂਦੇ ਹਾਂ, ਕਿਸੇ ਵੇਲੇ ਕਿਸੇ ਅਜਿਹੇ ਸਮਾਗਮ ਤੇ ਵੀ ਹੁੰਦੇ, ਉੱਥੇ ਪਛਾਣ ਲੈਂਦੇ ਨੇ। ਇਹ ਇੱਕ ਪਹਿਚਾਣ ਸਾਨੂੰ CGMR 1320 AM ਨੂੰ, ਨਾਲ ਮੈਨੂੰ ਹੀ ਬਹੁਤ ਸਾਰੇ ਹੋਰ ਰੇਡੀਓ ਸੰਚਾਲਕ ਜਿਹੜੇ ਉਨ੍ਹਾਂ ਨੂੰ ਕਿਤੇ ਨਾ ਕਿਤੇ ਪਹਿਚਾਣ ਉਨ੍ਹਾਂ ਦੀ ਬਣਾਉਣ ਦੇ ਵਿੱਚ CGMR ਦਾ ਬਹੁਤ ਵੱਡਾ ਹੱਥ ਹੈ। ਔਰ 70 ਸਾਲ ਤੋਂ ਇਹ ਕਮਿਊਨਿਟੀ ਦੀ ਸੇਵਾ ਕਰਦਾ ਆ ਰਿਹਾ, ਕਮਿਊਨਿਟੀ ਦਾ ਹੀ ਨਹੀਂ, ਔਰ ਜੇ ਅਸੀਂ ਰੇਡੀਓ ਮਾਰਕੀਟ ਦੇ ਵਿੱਚ ਇੰਡੀਅਨ ਭਾਈਚਾਰੇ ਦੀ ਗੱਲ ਕਰੀਏ ਤਾਂ ਇਹ CGMR 1320 ਸਾਡੇ ਜੰਮਣ ਤੋਂ ਕਈ ਵਰੇ ਪਹਿਲਾਂ ਦਾ ਇਹ ਬਾਬਾ ਬੋਰਡ ਹੈ। ਸੋ ਲਓ ਸਟੂਡੀਓ ਦੇ ਨੰਬਰ, ਕਿਸੇ ਨੇ ਟਾਈਮਿੰਗ ਬਾਰੇ ਗੱਲ ਕਰਨੀ ਹੈ, ਕੋਈ ਪ੍ਰੋਗਰਾਮ ਸ਼ੁਰੂ ਕਰਨ ਬਾਰੇ ਗੱਲ ਕਰਨੀ ਹੈ, ਅਰਸ਼ ਚਾਵਲਾ 416-303-1515 416-303-1515 ਤੇ ਕਾਲ ਕੀਤੀ ਜਾ ਸਕਦੀ ਹੈ। ਇੱਕ ਖਬਰ ਤੁਹਾਨੂੰ ਅਸਾਂ ਨਹੀਂ ਕਰਨੀ ਹੈ। ਖਬਰ ਇਹ ਹੈ ਕਿ ਪਿਛਲੇ ਦਿਨੀ ਅਸੀਂ ਸੁਣਿਆ ਸੀ ਕਿ ਬਿਸ਼ਨੋਈ ਗੈਂਗ ਵੱਲੋਂ ਕੈਨੇਡਾ ਨੂੰ ਇੱਕ ਖਤ ਲਿਖਿਆ ਗਿਆ ਸੀਗਾ ਜੋ ਥਰੈਟ ਸੀਗੀ। ਉਸ ਖਤ ਦੇ ਬਾਰੇ ਅੱਜ ਕਾਫੀ ਫੇਰ ਚਰਚਾ ਜਿਹੜੀ ਹੈ ਚੱਲ ਰਹੀ ਹੈ। ਸੋ ਉਹਦੀ ਇੱਕ ਕਾਪੀ ਜਿਹੜੀ ਹੈ ਉਹ ਵੀ ਵੱਖ ਵੱਖ ਜਿਹੜੇ ਕਹਿ ਲਓ ਕਿ ਮਾਧਿਅਮ ਨੇ ਉਹਨਾਂ ਦੇ ਵੱਲੋਂ ਛਾਪੀ ਗਈ ਹੈ। ਸੀਬੀਸੀ ਨਿਊਜ਼ ਨੇ ਇਕ ਅਜਿਹੇ ਪੱਤਰ ਦੀ ਕਾਪੀ ਹਾਸਲ ਕੀਤੀ ਹੈ ਜੋ ਅਸੀਂ ਤੁਹਾਨੂੰ ਦਿਖਾਵਾਂਗੇ ਵੀ। ਲੋਰੈਂਸ ਬਿਸ਼ਨੋਈ ਗੈਂਗ ਨੇ ਪਿਛਲੇ ਸਾਲ ਕੈਨੇਡਾ ਦੇ ਰੱਖਿਆ ਮੰਤਰੀ, ਫੌਜ ਅਤੇ ਪੁਲਿਸ ਨੂੰ ਭੇਜਿਆ ਸੀ। ਇਸ ਪੱਤਰ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੈਨੇਡਾ ਵਿਚ ਉਨ੍ਹਾਂ ਦੇ 5,000 ਗੈਂਗ ਮੈਂਬਰ ਮੌਜੂਦ ਹਨ ਅਤੇ ਉਨ੍ਹਾਂ ਦੇ ਕੋਲੋਂ ਪੁਲਿਸ ਨਾਲੋਂ ਵਧੇਰੇ ਬੰਦੂਕਾਂ ਹਨ। ਐਬਸਫੋਰਡ ਪੁਲਿਸ ਵਿਭਾਗ ਨੂੰ ਭੇਜੇ ਗਏ ਅਤੇ ਭਾਰਤ ਤੋਂ ਲੋਰੈਂਸ ਗੈਂਗ ਵਜੋਂ ਦਸਤਖਤ ਕੀਤੇ ਗਏ ਇਸ ਪੱਤਰ ਨੂੰ ਸੂਚਨਾ ਤੱਕ ਪਹੁੰਚ ਕਾਨੂੰਨ ਐਕਸੈਸ ਟੂ ਇਨਫੋਰਮੇਸ਼ਨ ਐਕਟ ਤਹਿਤ ਮੰਗੇ ਗਏ ਦਸਤਾਵੇਜ਼ਾਂ ਰਾਹੀਂ ਜਨਤਕ ਕੀਤਾ ਗਿਆ। ਇਹ ਦਸਤਾਵੇਜ਼ ਬਿਸ਼ਨੋਈ ਦੇ ਇਕ ਸਾਥੀ ਦੀ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ ਦੀ ਸੁਣਵਾਈ ਨਾਲ ਸਬੰਧਤ ਸਨ। ਉਕ ਸਾਥੀ ਨੂੰ ਜੁਲਾਈ ਵਿਚ ਦੇਸ਼ ਨਿਕਾਲਾ ਦੇਣ ਦੇ ਹੁਕਮ ਦਿੱਤੇ ਗਏ ਸਨ, ਭਾਵ ਕੈਨੇਡਾ ਤੋਂ ਨਿਕਾਲਾ ਦੇਣ ਦੇ। ਸੁਣਵਾਈ ਦੌਰਾਨ ਗਵਾਹੀ ਦੇਣ ਵਾਲੇ ਇਕ ਪੁਲਿਸ ਅਧਿਕਾਰੀ ਨੇ ਇਸ ਪੱਤਰ ਦੀ ਮੌਜੂਦਗੀ ਦਾ ਜ਼ਿਕਰ ਕੀਤਾ ਸੀ, ਪਰ ਇਸ ਦਾ ਪੂਰਾ ਪਾਠ ਕਦੇ ਵੀ ਜਨਤਕ ਨਹੀਂ ਕੀਤਾ ਗਿਆ ਸੀ। ਪੱਤਰ ਵਿਚ ਲਿਖਿਆ ਹੈ ਕਿ ਅਸੀਂ ਤੁਹਾਨੂੰ ਲਿਖਤੀ ਚੇਤਾਵਨੀ ਅਤੇ ਚੁਣੌਤੀ ਦੇ ਰਹੇ ਹਾਂ। ਅਸੀਂ ਭਾਰਤੀ ਗੈਂਗ ਹਾਂ। ਕੈਨੇਡਾ ਵਿਚ ਸਾਨੂੰ ਰੋਕਣ ਦੀ ਹਿੰਮਤ ਨਹੀਂ ਹੈ। ਕੀ ਇਹ ਗੱਲ ਸਾਫ਼ ਹੈ? ਅਸੀਂ ਕੈਨੇਡਾ ਤੇ ਰਾਜ ਕਰਾਂਗੇ। ਹੁਣ ਸਾਨੂੰ ਕੋਈ ਨਹੀਂ ਰੋਕ ਸਕਦਾ। ਅਸੀਂ ਬਹੁਤ ਤਾਕਤਵਰ ਹਾਂ। ਇਸ ਪੱਤਰ ਵਿਚ ਸ਼ਬਦ ਜੋੜਾਂ ਦੀਆਂ ਕਈ ਅਖਬਾਰ ਲਿਖਦਾ ਗਲਤੀਆਂ ਹਨ ਅਤੇ ਵਿਰਾਮ ਚਿੰਨਾਂ ਦੀ ਵੀ ਘਾਟ ਹੈ। ਹੁਣ ਸਾਡਾ ਸਮਾਂ ਹੈ। ਕੈਨੇਡਾ ਵਿਚ ਸਾਡੇ 5,000 ਤੋਂ ਵੱਧ ਗੈਂਗ ਮੈਂਬਰ ਹਨ। ਉਹ ਸਿਰਫ 1,000 ਵਿਚ ਗੋਲੀਬਾਰੀ ਕਰ ਸਕਦੇ ਨੇ, ਭਾਵੇਂ $1,000 ਕੈਨੇਡੀਅਨ ਡਾਲਰ ਉਨ੍ਹਾਂ ਨੂੰ ਦਿਓ ਤੇ ਉਹ ਗੋਲੀਬਾਰੀ ਕਰ ਸਕਦੇ ਨੇ। ਕੀ ਤੁਸੀਂ ਸਾਨੂੰ ਰੋਕ ਸਕਦੇ ਹੋ? ਸਵਾਲ ਬਿਲਕੁਲ ਨਹੀਂ। ਤੁਸੀਂ ਦੇਖੋਗੇ ਅਸੀਂ ਜਲਦੀ ਹੀ ਕੈਨੇਡਾ ਤੇ ਕਬਜ਼ਾ ਕਰ ਲਵਾਂਗੇ। ਇਹ ਪੱਤਰ ਇਕ ਵਾਰੀ ਫਿਰ ਤੋਂ ਚਰਚਾ ਦੇ ਵਿਚ ਹੈ। ਸੀਬੀਸੀ ਨਿਊਜ਼ ਵੱਲੋਂ ਇਸ ਨੂੰ ਇਨ ਬਿਨ ਛਾਪਿਆ ਗਿਆ। ਅਸੀਂ ਕੈਨੇਡਾ ਤੇ ਰਾਜ ਕਰਾਂਗੇ। ਬਿਸ਼ਨੋਈ ਗੈਂਗ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ, ਫੌਜ ਅਤੇ ਪੁਲਿਸ ਨੂੰ ਭੇਜੇ ਗਏ ਪੱਤਰ ਦਾ ਇਸ ਦੇ ਵਿਚ ਖੁਲਾਸਾ। ਇਸ ਇਕ ਵਿਸ਼ੇਸ਼ ਰਿਪੋਰਟ। ਅਗਲੇ ਹਿੱਸੇ ਦੇ ਵਿਚ ਖ਼ਬਰਾਂ ਹੋਰ ਸਾਂਝੀਆਂ ਕੀਤੀਆਂ ਜਾਣਗੀਆਂ। ਪੰਜਾਬ ਤੋਂ ਲੈ ਕੇ ਖ਼ਬਰਾਂ ਹਾਜ਼ਰ ਹੋਣਗੇ ਰੀਮਾ ਗੁਗਲਾਨੀ ਜੀ, ਪ੍ਰੰਤੂ ਛੋਟ ਜੀ ਬ੍ਰੇਕ ਤੋਂ ਬਾਅਦ।
18: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
17: ਸੀਰਮਾਰ 320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਇਸ ਨੂੰ ਕੈਲੇਡਨ ਸਬਜ਼ੀ ਫਾਰਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਕੈਲੇਡਨ ਸਬਜ਼ੀ ਫਾਰਮ ਜਿੱਥੇ ਤਾਜ਼ੀਆਂ ਸਬਜ਼ੀਆਂ, ਅੱਜ ਕੱਲ ਹਰ ਤਰ੍ਹਾਂ ਦੀ ਸਬਜ਼ੀ ਉੱਥੇ ਤੁਹਾਨੂੰ ਮਿਲਦੀ ਹੈ। ਬਤਾਊ, ਸ਼ਲਗਮ, ਲੌਕੀ, ਮੂਲੀਆਂ, ਮਿਰਚਾਂ, ਘੀਆ, ਮਟਰ, ਇਹ ਤਾਜ਼ੀਆਂ ਸਬਜ਼ੀਆਂ ਟੁੱਟ ਕੇ ਆਉਂਦੀਆਂ ਨੇ ਡੇਲੀ। ਸਰੋਂ ਦਾ ਸਾਗ ਸਪੈਸ਼ਲ ਉਹ ਤੌੜੀ ਦੇ ਵਿਚ ਬਣਾਉਂਦੇ ਨੇ। ਮੱਕੀ ਦੀ ਰੋਟੀ ਦੇ ਨਾਲ ਲੈ ਸਕਦੇ ਹੋ। ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਜ ਦੇ ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਘਰ ਲਿਆ ਕੇ ਬਣਾਉਣਾ ਚਾਹੁੰਦੇ ਹੋ, ਬਈ ਤੁਹਾਡੀ ਮਰਜ਼ੀ ਹੈ। ਕੈਲੇਡਨ ਸਬਜ਼ੀ ਫਾਰਮ ਤੇ ਢੇਰ ਸਾਰੀ ਗਰੋਸਰੀ ਤੇ ਬਚਤ ਕਰਨ ਲਈ 12050 ਏਅਰਪੋਰਟ ਤੇ ਮੇਫੀਲਡ ਦਾ ਏਰੀਆ, ਨੰਬਰ 905-840-9000 ਤੇ ਕਾਲ ਕਰ ਸਕਦੇ ਹੋ।
19: ਜੀ ਸਰ, ਡੈਂਟਿਸਟਰੀ ਲੈ ਕੇ ਜਾ ਰਹੇ ਹਾਂ। ਦੋ ਲੋਕੇਸ਼ਨ ਨੇ, ਗੋਰ ਇਬਨਜ਼ਰ ਲੋਕੇਸ਼ਨ 4550 ਇਬਨਜ਼ਰ ਰੋਡ ਅਤੇ ਸ਼ਾਲੇ ਲੋਕੇਸ਼ਨ 510 ਸ਼ਾਲੇ ਬੁਲਵਾਰਡ ਬ੍ਰੈਂਪਟਨ। ਇਮਪਲਾਂਟਸ, ਗਮ ਸਰਜਰੀਜ, ਡੈਂਚਰਸ, ਰੂਟ ਕਨਾਲ ਟ੍ਰੀਟਮੈਂਟ, ਇਹਨਾਂ ਦੀ ਵਾਈਟਨਿੰਗ, ਪੋਲਿਸ਼ਿੰਗ, ਬਲੀਚਿੰਗ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਲਈ ਬ੍ਰੇਸਿਸ ਬਣਵਾਉਣੇ ਨੇ ਕਲੀਅਰ ਜਾਂ ਫਿਰ ਕਨਵੈਨਸ਼ਨਲ, ਤਾਂ ਡੈਂਟਲ ਟ੍ਰੀਟਮੈਂਟ ਦੇ ਲਈ ਪਹੁੰਚੋ ਸੰਧੂ ਡੈਂਟਿਸਟਰੀ, ਨੰਬਰ 905-455-8585।
17: ਐਨਆਰਆਈ ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ? ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤੇ ਲੈ ਕੇ ਐਨਆਰਆਈ ਮੈਰਿਜ ਬਿਊਰੋ ਵਰਲਡ ਫੇਮਸ ਹੈ। ਔਰ ਨੰਬਰ ਨੋਟ ਕਰੋ, 647-888-6000 ਚਾਰ ਪ੍ਰਾਹੁਣੇ ਆਉਣੇ ਨੇ ਘਰ ਦੇ ਵਿਚ। ਤੁਸੀਂ ਮਹਿਮਾਨ ਨਵਾਜੀ ਕਰਨੀ ਹੈ, ਘਰ ਦੇ ਫਰੰਟ ਜਾਂ ਬੈਕਯਾਰਡ ਨੂੰ ਸਜਾਉਣਾ, ਟੈਂਟ ਲਗਾਉਣੇ ਨੇ, ਇਨਫਿਨਿਟੀ ਐਂਡ ਕੋ ਟੈਂਟ, ਟੇਬਲ, ਚੇਅਰ, ਐਲ ਡੀ ਡਾਂਸਿੰਗ ਫਲੋਰ, 660 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਨ ਸਲਾਈਡ, ਮੱਚ ਮੋਰ। ਹਰ ਸਰਵਿਸ ਲੈਣ ਵਾਸਤੇ ਇਨਫਿਨਿਟੀ ਟੈਂਟ ਐਂਡ ਕੋਰ ਦੇ ਦਿਲਪ੍ਰੀਤ ਬਾਲਜੀ ਨੂੰ 647-0079-6477-0808-0079 ਤੇ ਕਾਲ ਕੀਤੀ ਜਾ ਸਕਦੀ ਹੈ।
19: ਔਰ ਗੱਲ ਕਰਦੇ ਹਾਂ ਬਹੁਤ ਹੀ ਪ੍ਰੋਫੈਸ਼ਨਲ ਲਾਇਰਸ ਦੀ ਟੀਮ, ਨਨਵਾ ਐਂਡ ਈਓਫੀ ਲਾਇਰਸ, ਜੇਕਰ ਕੋਈ ਵੀ ਤੁਹਾਡਾ ਮਸਲਾ ਹੈਗਾ ਲਾਈਕ ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਪਰਸਨਲ ਇੰਜਰੀ, ਫੈਮਿਲੀ ਮੈਟਰਸ ਨੇ, ਇਮੀਗ੍ਰੇਸ਼ਨ ਦਾ ਕੋਈ ਮਸਲਾ ਹੈਗਾ, ਐਨੀ ਟਾਈਪ ਆਫ ਲੀਗਲ ਪ੍ਰੋਬਲਮ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਐਕਸੀਡੈਂਟ ਬੈਨੀਫਿਟਸ ਕਲੇਮ ਦੇ ਲਈ ਕਮਰਸ਼ੀਅਲ ਲਿਟੀਗੇਸ਼ਨ, ਇੰਪਲਾਇਮੈਂਟ ਲਾਅ ਦੇ ਤਹਿਤ ਤੁਸੀਂ ਅਸਿਸਟੈਂਸ ਚਾਹੁੰਦੇ ਹੈਗੇ ਹੋ, ਤਾਂ ਫਿਰ ਕੰਟੈਕਟ ਕਰੋ ਨਨੂਆ ਐਂਡ ਯੂਫੀ ਲਾਇਰਸ। Number to call them 647-793-6889.
17: This program proudly sponsored by Thiada Supermarket, 3899 Tolani Circle, one block south of Derry, te grocery da super duper naam. Thiada Supermarket, jitho quality di grocery wajib rate te mildi hai, dudh, ghi, butter, tara, sabjiyan, fall food, season da fall food, India to bhi aunda hai, Pakistan to bhi aunda hai, aur naal di naal bartan har size de le sakde ho, te mithiyai, samosa, namkeen aadi vi ਮਿਲਦੇ ਨੇ। ਮਿਸੀ ਸਾਗਾ ਦੇ ਵਿਚ ਡੈਰੀ ਐਰਨਵਿਲ ਵਿੰਡਸਰ ਚਰਚਲ 401 ਦੇ ਬਿਲਕੁਲ ਨਜ਼ਦੀਕ ਇਕ ਬੜਾ ਜਬਰਦਸਤ ਗਰੋਸਰੀ ਦਾ ਸਟੋਰ ਹੈ ਥਿਆੜਾ ਸੁਪਰ ਮਾਰਕੀਟ। ਨੰਬਰ 905-824-9960 ਤੇ ਕਾਲ ਕਰ ਸਕਦੇ ਹੋ
19: ਜੀ। ਔਰ ਓਰੇਕਲ ਕੰਸਟਰਕਸ਼ਨ, ਜਿਵੇਂ ਮੈਂ ਰੋਜ਼ ਕਹਿੰਦੀ ਹਾਂ ਕਿ ਘਰ ਦੀ ਜਿਹੜੀ ਦਿੱਖ ਹੁੰਦੀ ਹੈ ਬਾਹਰੋਂ ਜਿੰਨੀ ਸੋਹਣੀ ਹੋਏਗੀ ਨਾ, ਪਤਾ ਚੱਲ ਜਾਂਦਾ ਕਿ ਘਰ ਅੰਦਰੋਂ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਹੋਏਗਾ। ਆਪਣੇ ਘਰ ਦੀ ਦਿੱਖ ਨੂੰ ਸੋਹਣਾ ਕਰੋ। ਬਹੁਤ ਹੀ ਵਧੀਆ ਇਹਨਾਂ ਦੀ ਟੀਮ ਹੈਗੀ ਓਰੇਕਲ ਕੰਸਟਰਕਸ਼ਨ ਦੀ, ਜੌਨ ਫੁੱਲੀ ਇੰਸ਼ੋਰਡ ਤੇ ਬੌਂਡਡ ਹੈਗੇ ਨੇ। ਕੋਈ ਵੀ ਸਟੋਨ ਵਰਕ ਹੈ, ਇੰਟਰਲੋਕਿੰਗ, ਪੇਵਿੰਗ, ਚਿਮਨੀ ਦਾ ਕੋਈ ਜੋਬ ਹੈਗਾ, ਚਿਮਨੀ ਰਿਪੇਅਰ ਲਈ ਤੁਸੀਂ ਕੋਈ ਬੰਦਾ ਲੱਭ ਰਹੇ ਹੋ, ਪੈਟੀਓ ਸਟੈਪਸ, ਵਾਕਵੇਸ, ਫੈਂਸਿੰਗ, ਪੂਲ ਬਣਵਾਉਣੇ ਨੇ, ਪੂਲ ਦੀ ਆਊਟਡੋਰ ਸਰਾਊਂਡਿੰਗ ਨੂੰ ਸਾਫ਼ ਸੁਥਰਾ ਕਰਨਾ ਹੈ, ਤਾਂ ਫਿਰ ਸੋਇਲ ਇੰਸਟਾਲੇਸ਼ਨ, ਲੋਨ, ਹਰ ਇੱਕ ਪ੍ਰਕਾਰ ਦੀ ਮੇਨਟੇਨੈਂਸ ਦੇ ਲਈ ਐਕਸਟੀਰੀਅਰ, ਓਰੇਕਲ ਕੰਸਟਰਕਸ਼ਨ ਦੇ ਨਾਲ ਰਾਬਤਾ ਕਾਇਮ ਕਰੋ 416-474-6836। ਸਮੋਸਾ ਐਂਡ ਸਵੀਟ ਫੈਕਟਰੀ, ਬੈਸਟ ਕੁਆਲਿਟੀ, ਟੇਸਟੀ ਕ੍ਰਿਸਪੀ ਕਰਾਰੇ ਸਮੋਸੇ ਤੇ ਸਨੈਕਸ ਅਵੇਲੇਬਲ ਇਹਨਾਂ ਦੇ ਪਾਸ, ਹੌਟ ਐਂਡ ਕੋਲਡ ਡਰਿੰਕਸ ਐਂਡ ਮੈਨੀ ਮੋਰ ਟੇਸਟੀ ਟ੍ਰੀਟਸ ਅਲੋਂਗ ਵਿਦ ਵਾਈਡ ਰੇਂਜ ਆਫ ਮਿਠਾਈਆਂ ਇਹਨਾਂ ਦੇ ਪਾਸ ਅਵੇਲੇਬਲ ਨੇ। ਔਰ ਸਮੋਸਾ ਐਂਡ ਸਵੀਟ ਫੈਕਟਰੀ ਤੇ ਪਹੁੰਚੋ, ਕੇਟਰਿੰਗ ਸਰਵਿਸ ਆਲਸੋ ਅਵੇਲੇਬਲ। ਨੰਬਰ ਟੂ ਕਾਲ 416-213-1165।
17: ਖ਼ਬਰਾਂ ਦੇ ਅਗਲੇ ਹਿੱਸੇ ਨੂੰ ਮਾਲਟਨ ਦੇ ਵਿਚ ਗਹਿਣੇ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲੋ ਵੱਲੋਂ ਸਪਾਂਸਰ ਕੀਤਾ ਜਾਵੇਗਾ। ਅਸ਼ੋਕ ਜਿਲੋ ਕੰਗਣ ਕੜੇ ਚੁਮਕੇ ਬਾਲੀਆਂ ਜਿਹੜਾ ਉਹ ਸਾਈਡ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ। ਰੈਡੋ ਵਾਚਿਸ ਲੈਣੀ ਹੈ, ਰੋਲੈਕਸ ਦੀ ਵਾਚ ਲੈਣੀ ਹੈ, ਡਾਇਮੰਡ ਦੀ ਵਨ ਸਵਨੀ ਜੁਲਰੀ ਲੈਣੀ ਹੈ, ਬਾਪੂ ਵਾਸਤੇ ਕੜਾ, ਬੇਬੇ ਵਾਸਤੇ ਵੰਗਾਂ ਲੈਣੀਆਂ ਨੇ, ਛਾਪਾਂ ਛੱਲੇ ਮੁੰਦਰੀਆਂ, ਡਿਜ਼ਾਇਨਦਾਰ ਅਸ਼ੋਕ ਜੁਲਰ 7198 ਏਅਰਪੋਰਟ ਨੰਬਰ 905-671-4290। ਬਈ ਤੁਹਾਡੇ ਕੀਮਤੀ ਸਮਾਨ ਨੂੰ ਫੁੱਲਾਂ ਵਾਂਗੂ ਇਕ ਤੋਂ ਦੂਜੀ ਜਗ੍ਹਾ ਤੇ ਮੂਵ ਕਰਦਾ। ਐਚ ਕੇ ਮੂਵਰ ਐਂਡ ਸਟੋਰੇਜ, ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ ਚਾਹੀਦੀ ਹੈ, ਇਕੱਲੀ ਜੈਂਕਰ ਮੂਵ ਚਾਹੀਦਾ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ ਚਾਹੀਦੀ ਹੈ, ਐਚ ਕੇ ਮੂਵਰਸ ਤੇ ਆ ਸਕਦੇ ਹੋ। ਆਲ ਓਵਰ ਕੈਨੇਡਾ ਦੇ ਵਿਚ ਸੇਵਾਵਾਂ ਲੈਣ ਵਾਸਤੇ 140 ਐਡਵਾਂਸ ਬੁਲੇਵਾਰਡ ਜੁੱਟ ਨੰਬਰ 10 ਬਰੈਂਪਟਨ ਦੇ ਵਿਚ ਹੈ। ਨੰਬਰ ਹਰਮਿੰਦਰ ਹੈਰੀ ਜੀ ਦਾ, ਕਾਲ ਕਰ ਸਕਦੇ ਹੋ 416-524-6004 416-524-6704। ਤੁਹਾਡੇ ਸ਼ਹਿਰ ਦੇ ਵਿਚ 6141 ਮੇਫੀਲਡ ਰੋਡ ਜੁੰਟ 42 ਬਰੈਂਪਟਨ ਦੇ ਵਿਚ ਆ ਗਿਆ ਅਨਾਜ ਮਾਰਟ। ਅਨਾਜ ਮਾਰਟ 19 ਤਰੀਕ ਨੂੰ 12 ਵਜੇ ਦਰਵਾਜੇ ਖੋਲਣ ਜਾ ਰਿਹਾ ਓਫੀਸ਼ੀਅਲ। ਵੱਡੀ ਸੇਲ ਲੱਗੀ ਹੋਈ ਹੈ, ਭਾਰੀ ਬਚਤ ਕਰੋ। $100 ਦੀ ਸ਼ਾਪਿੰਗ ਦੇ ਨਾਲ ਤੁਹਾਨੂੰ ਲੱਕੀ ਡਰਾਅ ਦੇ ਵਿਚ ਸ਼ਾਮਲ ਕੀਤਾ ਜਾ ਰਿਹਾ। ਰਾਇਲ ਇਨਫੀਲਡ ਮੋਟਰ ਨੂੰ ਮਾਰੋਗੇ ਕਿੱਕ, ਤੁਹਾਡਾ ਹੋ ਸਕਦਾ ਲੱਕੀ ਡਰਾਅ ਚ। ਐਲਈਡੀ ਟੀਵੀ, ਏਅਰ ਫਰਾਇਰ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਕੀਮਤੀ ਇਨਾਮ ਕੱਢੇ ਜਾਣਗੇ। ਅਨਾਜ ਮਾਰਟ 6141 ਮੇਫੀਲਡ ਰੋਡ ਜੁੰਟ 42, ਕਾਲ ਕਰ ਸਕਦੇ ਹੋ 905-928-8557-905-928-8557-9258-5857। ਤੇ ਲੋ ਫਿਰ ਅੱਗੇ ਵਧਦੇ ਹਾਂ, ਪੰਜਾਬ ਤੋਂ ਖ਼ਬਰਾਂ ਲੈ ਕੇ ਹਾਜ਼ਰ ਨੇ ਸਾਡੇ ਨੁਮਾਇੰਦੇ ਸੀਜਮਾਰ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਤੇ ਪ੍ਰੋਗਰਾਮ ਨੂੰ ਤੁਸੀਂ ਸਪਾਂਸਰ ਕਰਨਾ ਚਾਹੋ, ਸਾਨੂੰ ਦਿਲੋਂ ਹੋਵੇਗੀ ਖੁਸ਼ੀ। ਨੰਬਰ ਹੈ ਸਾਡਾ 416-716-7694-416-716-7793। ਹਿੱਸੇ ਨੂੰ ਕਾਵਿਆ ਹੋਮ ਕੇਅਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ। 10 ਕੌਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ। ਹੋਮਿਓਪੈਥੀ ਰਾਹੀਂ ਕਿਸੇ ਵੀ ਬਿਮਾਰੀ ਦਾ ਹੱਲ ਜਿਵੇਂ ਡਾਇਗਨੋਸ ਕਰਕੇ ਤੁਹਾਨੂੰ ਉਹ ਮੈਡੀਸਨ ਦੇਣਗੇ। ਸਵੇਰੇ ਸ਼ਾਮ ਦੁਪਹਿਰੇ ਤੁਸੀਂ ਉਸਦਾ ਸੇਵਨ ਲਗਾਤਾਰ ਕਰਨਾ ਹੈ ਤੇ ਬਿਮਾਰੀ ਜੜਾਂ ਤੋਂ ਖਤਮ ਹੋਣ ਦਾ ਦਾਅਵਾ। ਕਾਵਿਆ ਹੋਮ ਕੇਅਰ ਨੰਬਰ 647-427-7979 ਤੇ ਕਾਲ ਕੀਤਾ ਜਾ ਸਕਦਾ ਹੈ। ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
20: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ।
17: CJMR 1320 AM ਦੀ IDS ਮਹਿਫਲ ਦੇ ਵਿਚ ਲੋ ਪੇਸ਼ ਕਰਾਂਗੇ ਪੰਜਾਬ ਤੋਂ ਖਬਰਾਂ ਜਿਸ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ ਜਨਾਬ ਚਰਨਜੀਤ ਸਿੰਘ ਜੀ ਜੋਗੀ ਕੁਝ ਇਸ ਪ੍ਰਕਾਰ
1: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ ਬਣਾਈ ਤਾਲਮੇਲ ਕਮੇਟੀ। ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਨਾਲ ਹੋਈ ਧੱਕਾ ਮੁੱਕੀ, ਪ੍ਰਦਰਸ਼ਨ ਦੇ ਦੌਰਾਨ ਕਿਸੇ ਨੇ ਮਾਈਕ ਵਗਾ ਕੇ ਮਾਰਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਤੇ ਕਿਸਾਨ ਮਜ਼ਦੂਰ ਮੋਰਚਾ ਜਥੇਬੰਦੀ ਵੱਲੋਂ 17 ਸਤੰਬਰ ਨੂੰ ਪੰਜਾਬ ਵਿਚ 5 ਥਾਵਾਂ ਤੇ ਰੇਲਾਂ ਰੋਕਣ ਦਾ ਕੀਤਾ ਐਲਾਨ। ਹੁਣ ਖਬਰਾਂ ਤਫਸੀਲ ਦੇ ਨਾਲ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। 7 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕਰਕੇ ਉਸ ਦੇ ਵਿਚ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰ ਦਿੱਤੀਆਂ ਗਈਆਂ ਨੇ। ਕਮੇਟੀ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਰਿਟਾਇਰਡ ਜਸਟਿਸ ਜਸਪਾਲ ਸਿੰਘ, ਰਿਟਾਇਰਡ ਜਸਟਿਸ ਗੁਰਬੀਰ ਸਿੰਘ, ਰਿਟਾਇਰਡ IPS ਅਤੇ PPSC ਦੇ ਚੇਅਰਮੈਨ ਜਤਿੰਦਰ ਸਿੰਘ ਔਲਖ, ਲਾਅ ਆਫਿਸਰ ਪ੍ਰੀਤ ਇੰਦਰਪਾਲ ਸਿੰਘ ਕਮੇਟੀ ਦੇ ਵਿਚ ਮੈਂਬਰ ਵਜੋਂ ਸ਼ਾਮਲ ਹੋਣਗੇ। ਇਹ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕਮੇਟੀ ਦੇ ਨਾਲ ਨਿਰੰਤਰ ਤਾਲਮੇਲ ਬਣਾ ਕੇ ਰੱਖੇਗੀ। ਹੁਸ਼ਿਆਰਪੁਰ ਦੇ ਵਿਚ ਡਾ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਵਿਰੋਧ ਵਿਚ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਬਸਪਾ ਵਰਕਰਾਂ ਦੇ ਵਿਚਕਾਰ ਝੜਪ ਹੋਣ ਦਾ ਸਮਾਚਾਰ ਮਿਲਿਆ। ਇਸ ਮੌਕੇ ਤੇ ਪਹੁੰਚੇ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਗਈ ਹੈ। ਬਸਪਾ ਵਰਕਰ ਨੇ ਉਨ੍ਹਾਂ ਦੇ ਮੂੰਹ ਤੇ ਮਾਈਕ ਵਗਾ ਕੇ ਮਾਰਿਆ। ਇਸ ਕਾਰਨ ਸਾਂਪਲਾ ਦੇ ਨੱਕ ਦੇ ਵਿਚੋਂ ਖੂਨ ਵਗਣ ਲੱਗ ਪਿਆ ਅਤੇ ਉਨ੍ਹਾਂ ਦੀ ਗਰਦਨ ਤੇ ਝਰੀਟਾਂ ਵੀ ਲੱਗੀਆਂ ਨੇ। ਪੁਲਿਸ ਮੌਕੇ ਤੇ ਪਹੁੰਚੀ ਔਰ ਸਥਿਤੀ ਨੂੰ ਕਾਬੂ ਦੇ ਵਿਚ ਕਰ ਲਿਆ ਗਿਆ, ਪਰ ਇਸ ਮੌਕੇ ਤੇ ਖੜੀ ਪੁਲਿਸ ਤੇ DSP ਮੂਕ ਦਰਸ਼ਕਾਂ ਦੇ ਵਾਂਗ ਇਸ ਝਗੜੇ ਨੂੰ ਦੇਖਦੇ ਰਹੇ ਨੇ। ਘਟਨਾ ਤੋਂ ਬਾਅਦ ਪਿੰਡ ਬਾੜੀਆਂ ਕਲਾਂ ਦੇ ਵਿਚ ਮਾਹੌਲ ਤਣਾਅ ਪੂਰਨ ਬਣ ਗਿਆ। ਵੱਡੀ ਗਿਣਤੀ ਦੇ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਔਰ ਸਥਿਤੀ ਨੂੰ ਕਾਬੂ ਦੇ ਵਿਚ ਲਿਆਂਦਾ ਗਿਆ। ਪੁਲਿਸ ਵੱਲੋਂ ਹਾਲੇ ਤੱਕ ਹਮਲਾਵਰ ਦੀ ਪਛਾਣ ਜਾਂ ਗ੍ਰਿਫਤਾਰੀ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ।
21: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
1: ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੂਤਰਾਂ ਨੇ ਦਸਿਆ ਕਿ ਇਹ ਕੇਸ ਪੰਜਾਬ ਦੇ ਮਾਲਵਾ ਖੇਤਰ ਦੀ ਇਕ ਔਰਤ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ, ਜਿਸ ਨੇ ਇਨ੍ਹਾਂ ਦੋਸ਼ਾਂ ਸਬੰਧੀ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਆਪਣੇ ਬਿਆਨ ਵੀ ਦਰਜ ਕਰਵਾ ਦਿੱਤੇ ਨੇ। ਅੱਜ ਸ਼ਾਮੀ ਜਾਰੀ ਕੀਤੇ ਗਏ ਇਕ ਵੀਡੀਓ ਸੰਦੇਸ਼ ਦੇ ਵਿਚ ਚਾਵਲਾ ਨੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਇਨ੍ਹਾਂ ਨੂੰ ਝੂਠੇ ਤੇ ਮਨਘੜਤ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਖਿਲਾਫ ਸਾਜਿਸ਼ ਰਚੀ ਗਈ ਹੈ ਔਰ ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਦੇ ਵਿਚ ਆਪਣੀ ਬੇਗੁਨਾਹੀ ਸਾਬਤ ਕਰਨਗੇ। ਵੀਡੀਓ ਸੰਦੇਸ਼ ਦੇ ਵਿਚ ਚਾਵਲਾ ਨੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੋਹਾਂ ਤੋਂ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਸ ਕੇਸ ਕਾਰਨ ਉਨ੍ਹਾਂ ਦੀ ਪਾਰਟੀ ਦੇ ਲਈ ਕੋਈ ਵੀ ਮੁਸ਼ਕਿਲ ਖੜੀ ਹੋਵੇ। ਚਾਵਲਾ ਨੇ ਕਿਹਾ ਕਿ ਮੈਂ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਭੇਜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਅਦਾਲਤ ਤੋਂ ਕਲੀਨ ਚਿੱਟ ਨਹੀਂ ਮਿਲ ਜਾਂਦੀ, ਉਹ ਉਦੋਂ ਤੱਕ ਕਿਸੇ ਵੀ ਅਹੁਦੇ ਤੇ ਵਾਪਸ ਨਹੀਂ ਆਉਣਗੇ। ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੀ ਜਥੇਬੰਦੀ ਨੇ ਸਰਕਾਰ ਵੱਲੋਂ ਮੰਗਾਂ ਨੂੰ ਅਣਗੌਲਿਆਂ ਕੀਤੇ ਜਾਣ ਤੇ ਭਲਕੇ 17 ਸਤੰਬਰ ਨੂੰ ਪੰਜਾਬ ਵਿਚ 5 ਥਾਵਾਂ ਤੇ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ। ਜਥੇਬੰਦੀ ਨੇ ਸਰਕਾਰ ਨੂੰ ਭਲਕੇ 17 ਸਤੰਬਰ 12 ਵਜੇ ਤੱਕ ਮੰਗਾਂ ਬਾਰੇ ਵਿਚਾਰ ਕਰਨ ਦਾ ਅਲਟੀਮੇਟਮ ਦਿੱਤਾ, ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਪਿਛਲੇ 3 ਦਿਨਾਂ ਤੋਂ ਪੰਜਾਬ ਸਰਕਾਰ ਦੇ 9 ਮੰਤਰੀਆਂ ਦੇ ਘਰਾਂ ਅੱਗੇ ਆਪਣੇ ਹੱਕਾਂ ਤੇ ਮੰਗਾਂ ਨੂੰ ਲੈ ਕੇ ਮੋਰਚੇ ਲਗਾ ਕੇ ਬੈਠਾ, ਪਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੋਰਚੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਅਤੇ ਮੰਗ ਪੱਤਰ ਭੇਜ ਕੇ ਮੰਗਾਂ ਦੇ ਹੱਲ ਦੇ ਲਈ ਸਰਕਾਰ ਦੇ ਨਾਲ ਬੈਠ ਕੇ ਗੱਲਬਾਤ ਕਰਨ ਦੀ ਮੰਗ ਰੱਖੀ ਗਈ ਸੀ, ਪਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਗੱਲ ਨਹੀਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਰਵੱਈਏ ਨੂੰ ਦੇਖਦਿਆਂ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਸਰਕਾਰ ਨੂੰ 17 ਸਤੰਬਰ ਨੂੰ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੰਦਾ ਹੈ ਔਰ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਲੱਭੇ। ਜੇਕਰ ਸਰਕਾਰ ਵੱਲੋਂ ਇਸ ਸਮੇਂ ਤੱਕ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 17 ਸਤੰਬਰ ਨੂੰ ਦੁਪਹਿਰ 12 ਵਜੇ ਪੰਜਾਬ ਦੀਆਂ 5 ਥਾਵਾਂ ਤੇ ਰੇਲ ਆਵਾਜਾਈ ਰੋਕੀ ਜਾਵੇਗੀ। ਉਨਾਂ ਦਸਿਆ ਕਿ ਰੇਲ ਰੋਕੋ ਪ੍ਰੋਗਰਾਮ ਅੰਮ੍ਰਿਤਸਰ ਦੇ ਵਿਚ ਦੇਵੀਦਾਸਪੁਰਾ, ਸੰਗਰੂਰ, ਸੁਨਾਮ, ਗੁਰਦਾਸਪੁਰ, ਮੋਗਾ ਤੇ ਫਿਰੋਜ਼ਪੁਰ ਦੇ ਵਿਚ ਕੀਤਾ ਜਾਵੇਗਾ। ਆਗੂ ਨੇ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਥਾਵਾਂ ਤੇ ਵੀ ਰੇਲ ਰੋਕੂ ਪ੍ਰੋਗਰਾਮ ਆਰੰਭੇ ਜਾਣਗੇ। ਮੋਰਚੇ ਦੇ ਆਗੂਆਂ ਨੇ ਕਿਹਾ ਕਿ 18 ਸਤੰਬਰ ਨੂੰ ਕਿਸਾਨ ਮਜ਼ਦੂਰ ਮੋਰਚਾ ਦੀ ਅਗਲੀ ਮੀਟਿੰਗ ਰੱਖੀ ਜਾਵੇਗੀ, ਜਿਸ ਦੇ ਵਿਚ ਪੰਜਾਬ ਸਰਕਾਰ ਦੇ ਰਵੱਈਏ ਦਾ ਜਾਇਜ਼ਾ ਲੈਂਦਿਆਂ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
20: Real news, real impact, showing you real world. CJMR 1320, the voice of the city. You're listening to CNN Toronto, Chawla News Network Toronto.
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647 547 8188 6475478188 ਲੋਟਸ ਫਿਊਨਰਲ ਹੋਮ।
0: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
2: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ। ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 4165575010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਲਾਸਟਿੰਗ ਰਿਜ਼ਲਟਸ।
22: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
23: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
22: ਸੱਚੀ?
23: ਓ ਮੁੱਚੀ,
24: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
23: ਇਨ੍ਹਾਂ ਕੋਲ ਹੈ ਸਾਲਾਂ ਦਾ ਤਜਰਬਾ।
24: ਹੁਣ ਐਡਰੈਸ ਵੀ ਲਿਖਾ।
23: ਲੈ ਲਿਖ ਲਾ, 1 Good Mark Place, ਇਟੋਬੀਕੋਕ, ਯੂਨਿਟ 5।
24: ਕਾਲ 6477-706-9257।
25: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए। जब तलाश हो ऐसे फर्नीचर की तो यहाँ ये स्टीवंस फर्नीचर, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग।
26: दिस इज CJMR, द वॉइस ऑफ द सिटी, पार्ट ऑफ व्हाइट ओक्स कम्युनिकेशंस ग्रुप, योर ट्रस्टेड लोकल रेडियो provider for more than 70 years.
25: 0560 Stevens Furniture.
27: Brampton wale taiyar ho jao Bullet motorcycle jitan layi, kyunki tuhade sheher vich nave grocery store Anaj Mart di ho rahi hai grand opening.
4: आज ही अनाज मार्ट ते आओ, $100 दी शॉपिंग करो ते लकी ड्रॉ विच एंट्री पाओ। ते तुसी जीत सकदे हो रॉयल एनफील्ड मोटरसाइकिल, एलईडी टीवी, एयर फ्रायर ते होर भी बहुत सारे एक्साइटिंग प्राइजेस।
5: विजिट अनाज मार्ट 6141 मेफील्ड रोड, यूनिट 42A, ब्रैंटन। कॉल 9059288557।

ਪਰ 905-799-0045 905-799-0045 ਟਾਪ ਚੋਇਸ ਇਲੈਕਟ੍ਰੋਨਿਕਸ ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ ਪੀ ਆਰ ਕਾਰਡ ਕੈਨੇਡੀਅਨ ਸਿਟੀਜ਼ਨ ਜਾਂ ਓ ਸੀ ਆਈ ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਡ ਰੋਡ ਐਟ ਏਅਰਪੋਰਟ ਰੋਡ 4550 ਈਵਨਸ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ

0: Open 7 days a week. Located at 1850 Albion Road, Etobicoke.
1: 3 locations to serve you.
2: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
3: Real news, real impact, showing you real world. CJMR 1320. The voice of the city.
4: Punjabi Dil.
5: You're listening to CNN Toronto. Chawla News Network, Toronto.

0: You're listening to CNN.
1: श्री मार 1320 AM चावला न्यूज नेटवर्क टोरंटो 7:09 हुए ने गीत संगीत जा रहा है जिस संधु डेंटिस्ट्री तो डॉक्टर शिशपाल सिंह संधु टीम वालों स्पॉन्सर किया गया नॉर्थ अमेरिका का बहुत वड्डा अदारा है दंद किसी भी तरह के लगाने पटाने लिशकाने चमकाने रूट कनाल ब्रिज आदि काम वास्ते सर्विस लै सकते हो सारिया इंश्योरेंस कंपनियां डील करते हैं हाई एंड दी लैब है 4550 ईबनज रोड ब्रैम्पटन 510 सारलिच बुलेवार्ड ब्रैम्पटन नंबर टू कॉल 9057945667 खेतां विच काम करन दे चाहवानां वास्ते सूचना है कि अजैब सिंह सहोता जी मिल्टन कैलडन ब्रैम्पटन माल्टन विचों मिसीसागा चों घरों पिकअप करदे ने ड्रॉप करदे ने शाम नूं ते वापसी ते तुहाडी पॉकेट माला माल हुंदी है खीसे दे विच डालर जिहड़े ने उह झाकियां मार रहे हुंदे हन सत्ते दिन काम है तुहानूं काम की तलाश है तां कॉल कर लैणा अजैब सिंह सहोता साहब नूं ਭੰਗ ਦੇ ਖੇਤ ਵੀ ਦਿਖਾਉਣਗੇ 416-561-8882 416-561-8882 ਇੰਡੀਆ ਦੇ ਵਿਚ ਤਾਂ ਭੰਗ ਸੜਕਾਂ ਦੇ ਕੰਢੇ ਤੇ ਉਦਾਂ ਹੀ ਉੱਗੀ ਫਿਰਦੀ ਹੁੰਦੀ ਹੈ ਇੱਥੇ ਭੰਗ ਕਿਵੇਂ ਉੱਗਦੀ ਹੈ ਨਾਲੇ ਡਾਲਰ ਕਮਾਓ ਨਾਲੇ ਭੰਗ ਤੋੜੋ ਤੇ ਨਾਲੇ ਪੈਸੇ ਕਮਾਓ ਅਜੈਬ ਸਿੰਘ ਸਹੋਤਾ 416-561-8882 ਤੇ ਕਾਲ ਕਰ ਸਕਦੇ
2: ਹੋ ਜੀ ਰਿਟਸ ਫਰਨੀਚਰ ਪਲੈਨਟ 5200 ਡਿਕਸੀ ਰੋਡ ਡਿਕਸੀ ਮੈਥਸਨ ਮੇਜਰ ਇੰਟਰਸੈਕਸ਼ਨ ਤੇ ਲੋਕੇਟਡ ਹੈਗਾ ਜੀ ਫੋਰ ਆਲ ਯੂਰ ਫਰਨੀਚਰ ਨੀਡਸ ਬਹੁਤ ਹੀ ਵਧੀਆ ਕੰਪੀਟੀਟਿਵ ਪ੍ਰਾਈਸਿੰਗ ਤੇ ਤੁਹਾਨੂੰ ਅਵੇਲੇਬਲ ਹੈਗਾ ਫਾਈਨਾਂਸਿੰਗ ਇਜ਼ ਆਲਸੋ ਅਵੇਲੇਬਲ ਕਾਲ ਰੋਹਿਤ ਡਾਇਰੈਕਟਲੀ 9052327489 ਰਿਟਸ ਫਰਨੀਚਰ ਪਲੈਨਟ
1: ਪ੍ਰੋਗਰਾਮ ਦਾ ਹਿੱਸਾ ਹੋਮ ਫਿਕਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਅਗਲੀਆਂ ਖਬਰਾਂ ਹਿੰਦੀ ਸਮਾਚਾਰ ਅੰਜੂ ਜੀ ਪੇਸ਼ ਕਰਨਗੇ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ ਪੋਸਟਲਿਨ ਟਾਇਲ ਸਰਮਿਕ ਟਾਇਲ ਫੌਸਿਟਸ ਐਂਡ ਆਲ ਪਲੰਬਿੰਗ ਐਕਸੈਸਰੀ ਦੇ ਨਾਲ ਨਾਲ ਘਰ ਦੀ ਨੀਹਾਂ ਪੁੱਟਣ ਤੋਂ ਲੈ ਕੇ ਪੂਰੀ ਕੰਪਲੀਟ ਜਿਹੜੀ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਆਈਟਮ ਤੁਸੀਂ ਲੈਣੀ ਹੈ ਉੱਥੋਂ ਇਫ ਯੂ ਨੀਡ ਯੂਰ ਹੋਮ ਫਿਕਸ ਕਾਲ ਹੋਮ ਫਿਕਸ ਵਿਜ਼ਿਟ 2657 ਨੰਡਾ ਸਟਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਨੰਬਰ 9057962555 9057625552 ਘਰ ਦੀ ਬੇਸਮੈਂਟ ਲੀਕ ਕਰਦੀ ਹੈ ਪਤਾ ਲੱਗ ਜਾਂਦਾ ਘਰ ਦੇ ਵਿਚ ਟਾਈਮ ਕੱਢ ਕੇ ਵੀਕਡੇ ਵੀਕਐਂਡ ਤੇ ਜਦੋਂ ਕਿਤੇ ਬਾਅਦ ਬਾਰਿਸ਼ ਹੋਈ ਹੋਵੇ ਗਿੜਾ ਭਰਵਾਨੀ ਬੇਸਮੈਂਟ ਦੇ ਵਿਚ ਜ਼ਰੂਰ ਲਾਓ ਬੇਸਮੈਂਟ ਬਣੀ ਹੈ ਤਾਂ ਜ਼ਰੂਰੀ ਜੇ ਨਹੀਂ ਬਣੀ ਤਾਂ ਵੀ ਜ਼ਰੂਰੀ ਬੈਸਟ ਰੈਨੋਵੇਸ਼ਨ ਵਾਲੇ ਕਹਿੰਦੇ ਨੇ ਕਿ ਜੇ ਸਿੱਲੀ ਸਿੱਲੀ ਜੀ ਨਜ਼ਰ ਆਉਂਦੀ ਹੈ ਕਿਤੋਂ ਤਾਂ ਫਿਰ ਸਮਝ ਲਓ ਕਿ ਮਾੜਾ ਮਾੜਾ ਪਾਣੀ ਜਿਹੜਾ ਹੈ ਉਹ ਲੀਕ ਹੋ ਰਿਹਾ ਤੇ ਮੈਨੂੰ ਨਾਨਕ ਸਿੰਘ ਹੋਣਾ ਦੇ ਨਾਵਲ ਦੀ ਗੱਲ ਚੇਤੇ ਆ ਜਾਂਦੀ ਕਿ ਛੋਟੀ ਜੀ ਨਿੱਕੀ ਜੀ ਤਰੇੜ ਜਿਹੜੀ ਹੈ ਨਾ ਉਸ ਨੂੰ ਸਮੇਂ ਦੇ ਨਾਲ ਭਰ ਲਿਆ ਜਾਵੇ ਜੇ ਰਿਸ਼ਤਿਆਂ ਦੇ ਵਿਚ ਆਉਂਦੀ ਹੈ ਤਾਂ ਫਿਰ ਛੇਤੀ ਭਰ ਲੈਣੀ ਚਾਹੀਦੀ ਹੈ ਤੇ ਵੈਸੇ ਜੇ ਹੋਵੇ ਦੀਵਾਰਾਂ ਦੇ ਵਿਚ ਤਾਂ ਫਿਰ ਤਾਂ ਵੀ ਛੇਤੀ ਕਰ ਹੀ ਲੈਣਾ ਚਾਹੀਦਾ ਨਹੀਂ ਤਾਂ ਔਖਾਈ ਬਣਦੀ ਜਿਹੜੀ ਤਰੇੜ ਨਾ ਮਿੰਟ ਨਹੀਂ ਲਾਉਂਦੀ ਬੈਸਟ ਰੈਨੋਵੇਸ਼ਨ ਵਾਲੇ ਨਿੱਕੇ ਨਿੱਕੇ ਨਿੱਕੇ ਨਿੱਕੇ ਨਿੱਕੇ ਨਿੱਕੇ ਜਿਹੜੀਆਂ ਤਰੇੜਾਂ ਨੇ ਉਹਨਾਂ ਦੇ ਵਿਚ ਪ੍ਰੋਫੈਸ਼ਨਲ ਇਪੋਕਸੀ ਇੰਜੈਕਸ਼ਨ ਠੋਕਦੇ ਨੇ ਤੇ ਸਦਾ ਵਾਸਤੇ ਪਾਣੀ ਬੰਦ ਬਾਹਰੋਂ ਆਉਣਾ ਤੇ ਇਸ ਤੋਂ ਇਲਾਵਾ ਐਕਸਟੀਰੀਅਰ ਵਰਕ ਕੰਕਰੀਟ ਦੇ ਸਟੈਪ ਐਂਡ ਪੈਟੀਓ ਨਿਊ ਸਾਈਡ ਐਂਟਰਸ ਡੋਰ ਵਿੰਡੋ ਇੰਸਟਾਲ ਵਿੰਡੋ ਡਰੇਨ ਆਲ ਕੰਪਲੀਟ ਵਰਕ ਵਿਦ ਪਰਮਿਟ ਲੈਣਾ ਚਾਹੁੰਦੇ ਹੋ ਘਰ ਦੀ ਕੋਈ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਲਈ ਬੈਸਟ ਰੈਨੋਵੇਸ਼ਨ ਦੇ ਸਰਦਾਰ ਸਤਵਿੰਦਰ ਸਿੰਘ 416-451-4565 ਤੇ ਕਾਲ ਕਰ ਸਕਦੇ ਹੋ ਟਾਪ ਚੋਇਸ ਇਲੈਕਟ੍ਰੋਨਿਕਸ ਸਾਡੇ ਗ੍ਰੈਂਡ ਓਪਨਿੰਗ ਤੋਂ ਲੈ ਕੇ ਹੁਣ ਤੱਕ ਦੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਨੇ ਫਰਿੱਜ ਸਟੋਵ ਡਿਸ਼ਵਾਸ਼ਰ ਵਾਸ਼ਰ ਡਰਾਈਜ਼ ਹਾਈ ਐਂਡ ਦੇ ਅਪਲਾਈਸ ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਕੋਈ ਟੈਲੀਵਿਜ਼ਨ ਸੈੱਟ ਲੈ ਕੇ ਆਉਣਾ ਹੈ ਫਰਨੀਚਰ ਕੁਝ ਹਟ ਕੇ ਚਾਹੁੰਦੇ ਹੋ ਕਿ ਕਿਸੇ ਕੋਲ ਹੋਰ ਨਾ ਹੋਵੇ ਤੁਹਾਡੇ ਘਰ ਦੇ ਵਿਚ ਐਕਸਕਲੂਸਿਵ ਆਈਟਮ ਹੋਵੇ ਤਾਂ ਬਈ ਖੇਚਲ ਕਰਨੀ ਪਵੇਗੀ ਆਉਣਾ ਪਵੇਗਾ 16 ਇੰਟਰਮੋਲ ਡਰਾਈਵ ਬਰੈਂਪਟਨ ਹਾਈਵੇ 407 ਦੇ ਨਜ਼ਦੀਕ ਬਿਲਕੁਲ 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਟਾਪ ਟਾਪ ਟਾਪ ਚੋਇਸ ਇਲੈਕਟ੍ਰੋਨਿਕਸ ਨੰਬਰ 905-799-0045 ਆਈਟਮ ਪਸੰਦ ਆ ਗਈ ਪੈਸੇ ਨਹੀਂ ਕੋਲ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ 9057990045 ਤੇ ਕਾਲ ਕਰ ਸਕਦੇ ਹੋ ਲਓ ਹਿੰਦੀ ਸਮਾਚਾਰ ਤੁਹਾਡੇ ਲਈ ਲੈ ਕਰਕੇ ਹਾਜ਼ਰ ਨੇ ਮੈਡਮ ਅੰਜੂ ਸਿੱਕਾ ਜੀ ਸਪਾਂਸਰ ਬਾਈ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਉਹ ਅਦਾਰਾ ਜਿੱਥੇ ਤੁਸੀਂ 2648 ਜ਼ਲਿੰਗਟਨ ਅਤੇ ਆਲਬੀਅਨ ਦੇ ਚੌੜੇ ਬਾਜ਼ਾਰ ਦੇ ਵਿਚ ਬੈਠ ਕੇ ਆਪਣੇ ਮਨ ਪਾਉਂਦਾ ਹੱਕਾ ਚਾਮਨ ਮਨਚੂਰੀ ਚਿਕਨ ਚਿਲੀ ਚਿਕਨ ਸਵਾਦਿਸ਼ਟ ਹੌਟ ਐਂਡ ਸਾਵਰ ਸੂਪ ਅੰਡਰ ਲੀਕੋ ਲਾਇਸੈਂਸ ਆਪਣੇ ਸਵਾਦਿਸ਼ਟ ਚਾਈਨੀਜ਼ ਖਾਣੇ ਦਾ ਆਨੰਦ ਮਾਣਨ ਲਈ ਆ ਸਕਦੇ ਹੋ 416-749-8333 ਤੇ ਕਾਲ ਕੀਤੀ ਜਾ ਸਕਦੀ ਹੈ
2: CGMR 1320 ایم فریکوینسی ریڈیو پروگرام ٹی وی پروگرام اگلا پنجاب میں آپ کی ہوسٹ ہیں دوست سنجو سکھا پیش خدمت ہے آپ کی نظر میں آج کے مکھ سماچار سب سے پہلے آپ کا تاپمان رائٹ ناؤ 21 ڈگری سینٹی گریڈ ہے کل کا ہائیسٹ 23 رہے گا لوئسٹ 15 اور مارننگ میں شاورز دیکھیں گے خبر کی سرخیاں آپ سب کی خدمت میں آئیے بات کرتے ہیں ٹرمپ صاحب کی کہ انہوں نے کیا نئے آرڈر دیے ہیں ٹرمپ نے آرڈر دیا کہ ہٹانے کے لیے کینیڈین گڈس امریکہ کی فیڈرل پروکیورمنٹ کی لسٹ سے اوپر اپنے آپ میں ٹریڈ وار کے اوپر ایک نئی وار کا سندیش لیٹسٹ جو ایسکلیشن ہوا ہے اس میں ہے ڈونلڈ ٹرمپ نے سائن کیا پریزیڈینشل میمورینڈم جو کہ ہٹا رہا ہے کینیڈین اوریجن گڈز ان یو ایس کی فیڈرل سول گورنمنٹ پروکیورمنٹ کی لسٹ کے اوپر حالانکہ کنزرویٹو لیڈر پیئر پالیور نے کہا ہے پرائم منسٹر مارک کارنی کو کہ جو سیکرٹلی نیگوشیشن وتھ امریکن یورپین یونین ہو رہی ہے کہ کینیڈا کو چاہیے کہ وہ اپنے آپ کو سم پربھت یعنی کہ انڈیپینڈنٹ رکھے اور ساتھ ہی ساتھ یورپ کے ساتھ جو اپنی وارتالاپ چل رہی ہے اس کو اور زیادہ گہرا سمبندھ بنانے کی کوشش میں رہے کینیڈا نے فل ممبرشپ ٹو یو کے لیڈ ملٹری کولیشن کے لیے اپلائی کیا ہے اور پرائم منسٹر مارک کارنی نے کہا کینیڈا فارملی اپلائی کرے گا اور اپلائی کیا ہے جوائن کرنے کے لیے یو کے لیڈ جوائنٹ ایکسپیڈیشنری فورس ایز اے فل ٹائم ممبر بٹ جو تھی لندن میں لندن سے اس کو سپورٹ بھی کافی ملا یہ جوائنٹ فورس ملٹری کولیشن جو کہ 10 نیٹو ایلیز کے تھرو بنا تھا جو کہ اسٹرک ہوا تھا 2014 میں اور کینیڈا کی ملٹری نے کام کیا ہے پہلے بھی فورس کرنے کے لیے ملٹی نیشنل ڈرلز لیکن ابھی تک جو ہے وہ پرماننٹ ممبر اس گروپ کے ابھی کینیڈا نہیں ہے اس کے ساتھ ہی ریپبلکن سینٹر نے وارن کیا ہے مارک کارنی اگینسٹ ٹائٹننگ کینیڈا کے لنک ٹو یوروپین یونین اور لانگ سرونگ ریپبلکن سینیٹر ہے فرام دا بارڈر اسٹیٹ میں امریکہ کی بات کری وہ وارن کر رہے ہیں چیتا رہے ہیں پرائم منسٹر مارک کارنی کو کہ وہ اسٹرینتھن نہ کریں کینیڈا کے اکانومک اور پولیٹیکل ٹائز یوروپین یونین کے ساتھ اور سینیٹر سوزن کولنز آف مین وہ فیس کریں ری الیکشن کے وقت اس وقت اپنی جنگ میں آگے ہیں نومبر کے مڈ ٹرم کے لیے انہوں نے کہا کہ یہ ہائیلی ڈیپینڈنٹ ہوگا کراس بارڈر ٹریڈ کو لے کر کہا کہ بہت ہی درباگے کی بات ہے کہ کینیڈا جو ہے وہ یوروپین یونین کی طرف جا رہا ہے ان ریسپانس ٹو یو ایس پریزیڈنٹ ڈونلڈ ٹرمپ کے ٹیرف کو لے کر میرا سوال تو پھر کینیڈا کیا کرے اس کے ساتھ ہی ساتھ برٹش کولمبیا کے اسکول کی کلاس روم کی ٹیچرز کا کہنا ہے کہ ان کو اسکول میں بہت زیادہ وائلنس فیس کرنا پڑ رہا ہے اور اسکول میں جو ہے بچے اسٹوڈینٹس آپس میں بھی لڑتے ہیں اور ساتھ میں ٹیچرز کو بھی مارتے ہیں سلیپ کرتے ہیں برٹش کولمبیا کی ٹیچر نے کہا کافی ٹیچرز ہیں وہاں سے اس کیس کو لے کر ریزائن بھی کر رہی ہیں گریٹر وکٹوریا ٹیچرز کہہ رہے ہیں کہ ریگولرلی فزیکلی اسالٹ ہوتی ہے اور چیخا چلائی اسٹوڈینٹس میں کافی زیادہ کلاس رومس کے ایٹموسفیئر میں دیکھنے کو ملتی ہے آٹوا نے یہ نہیں کہا ہے نہ ہی اس کا جواب دینے کی کیا لوگوں نے مس یوز کیا ہے نیا ڈیفنکٹ ریفیوجی ریزیڈینسی اسپانسرشپ پالیسی کا جواب مانگ رہی ہے اپوزیشن لیڈرز بھی فیڈرل سرکار سے یہ آج کے دن اگر آپ گیس بھروانی ہے تو بھروا لیجیے کیونکہ آج کا دن بیسٹ ڈے آف دا ویک رہے گا اپنے گیس ٹینکس کو فل کرنے کے لیے اکارڈنگ ٹو دی گیس اینالسٹ ڈین میکٹیک اور فرائیڈے کو کل یعنی کہ زیادہ ہو جائے گا پرسوں اور اس کے ساتھ ہی ساتھ آنے والے دنوں میں گیس کے پرائز پھر سے ڈاؤن ہوں گے آر سی ایم پی نے کہا ہے کہ وہ جانتے ہیں کہ ایف بی آئی جو ہے اس وقت تحقیقات کر رہا ہے الزام ہے ڈیٹا بریچ کا ملینز آف ڈرائیورز لائسنس ان کینیڈا اینڈ یو ایس اس کے ساتھ ہی ساتھ ورلڈ کا کولسٹ نیبرہڈ 2026 میں جو نام آیا ہے وہ ایک کوریا کا شہر ہے کہا جا رہا ہے ساؤتھ کوریا کا جینگو 3 گا ان سیول جو کہ ٹاپ کیا ہے کہ بہت ہی وہاں پر لوگ جو رہ رہے ہیں ان کو ایسا لگتا ہے کہ گھر جیسا ہی پورے شہر کا ماحول ہے آنٹیریو کے پریمیئر ڈگ فورس نے آفر کیا سپورٹ فار اولیویا چاو لیکن انہوں نے شارٹ آف انڈورسمنٹ یعنی انڈورس نہیں کر رہے ہیں اور سپر میں نے پہلے بھی کہا تھا سپر ایل نینو ایک واتاورن میں کچھ بدلاؤ ہے جس کا پربھاؤ پڑے گا کینیڈا کے تاپمان کے اوپر بھی آنے والے دنوں میں یعنی کہا جا رہا ہے کہ سردی اس بار اتنی خاصی زیادہ نہیں پڑے گی اور دیر سے شروع ہوگی پارکنگ لاٹ میں گھٹنا ہوئی جس سے کہ عورت مسز آگا کی تھی اس کو اسپتال میں بھرتی ہونا پڑا آئی سی یو میں اور کافی زیادہ اس کے زخم جو ہے گہرے بتائے گئے ہیں یہ تھا خبروں کا بلٹن آپ سب کی خدمت میں دیکھ رہے ہیں آپ سن رہے ہیں آپ ریڈیو پروگرام اگلا پنجاب میں آپ کی ہوسٹ اینڈ دوست انجو سکا
3: تسی سن رہے ہو چاولا نیوز نیٹورک ٹورانٹو CNN ٹورانٹو
4: جیونا جا ਦਾ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647 4781 88 6475478188 ਲੋਟਸ ਫਿਊਨਰਲ ਹੋਮ।
3: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ। ਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 4165575010। ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰ।
5: Bed, dining table, sofa, kar le lena ya dena tohfa.
6: High end design and quality, yani High Point Furniture. Custom made, Canadian made, imported furniture le aaj hi visit karo High Point Furniture.
5: 7550 Kimball Street, Mississauga. Call 647-382-5500.
7: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
8: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
7: ਵਿਜ਼ਿਟ ਅਨਾਜ ਮਾਰਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 9 8557।
9: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ, ਬ੍ਰੈਂਪਟਨ। ਕਾਲ 905-450-6464 4506464।

0: केटरिंग करवाओ और ऑथेंटिक साउथ इंडियन फ्लेवरफुल डिशेस का मजा उठाओ। इडली, करी, सांबर, उत्पम, डेजर्ट्स और बहुत कुछ। विजिट lovesouth.ca।
1: लव साउथ।
2: ओ हेलो यार, मेरा भी लोड ले जी, ट्रक फिर खड़ गया यार।
3: ओ प्रावा, हैप्पी बड़ियाल ते सुखा टीसी कोल जा ते ट्रक दी एक नंबर रिपेयर करा।
2: सच्ची?
3: ओ मुच्ची,
2: फेयर प्राइस ट्रक रिपेयर सेंटर दे हैप्पी बड़ियाल ते सुखा टीसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
3: इना कोड़ा सालना दा तजुर्बा।
2: हुन एड्रेस भी लिखा।
3: ले लिख ला, 1 गुड मार्क प्लेस, इटोबिकोक, यूनिट 5।
2: कॉल 647-706-9257
4: HK Movers, home, offices, apartments and delivery, big or small, we move it all.
5: HK Movers,
4: local and long distance, we also ship cars, tailor transport and moving services.
5: For service with a smile, give us a call.
4: Call Mr. Harminder 416-524-6704.
5: 416-524-6704.
4: Visit 140 Advance Boulevard, Unit Number 10, Brampton.
6: Long distance moving specialist,
4: HK Movers.
7: HK Movers.
8: मेरे हाथों मिनोनो चूड़ियां हैं।
9: आज ते चान नालो ज्यादा तू सोनी लग रही है।
10: तुसी भी आओ, अपनी खूबसूरती नु सजाओ स्टार प्रो टेक्सटाइल नाल।
9: पाओ सूट, साड़ीज, लहंगास, ज्वेलरी अते फैशन एक्सेसरीज,
10: ब्यूटीफुल ज्वेलरी एंड मच मच मोर।
9: आज ही पहुंचो
10: स्टार प्रो टेक्सटाइल, 2659 एजलिंगटन एवेन्यू एट एलबीएन। कॉल 416-742-0010 416-742-0010।
11: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। Oracle Construction, strong foundations, lasting results.
12: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
13: Real news, real impact, showing you real world. CJMR 1320.
14: CJMR 1320.
13: The voice of the city.
15: You're listening to CNN Toronto. Chawla News Network Toronto.
16: Punjab di shaan rajniti da tura, riyasti shehar Patiala. ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
17: CJMR 1320 ਮੀਟਰ ਬੈਂਡ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਆਈ ਡੀ ਐਸ। ਸ਼ਾਮ ਦੀ ਮਹਿਫਲ 7:28 ਕੁਝ ਸੈਕਿੰਡ ਤੇ ਅਗਲੇ ਅੱਧੇ ਘੰਟੇ ਵਾਸਤੇ ਵਿਦਆਊਟ ਕਮਰਸ਼ਲ ਸਾਡੇ ਨਾਲ ਜੁੜਨਗੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ। ਸਟੂਡੀਓ ਦੇ ਨੰਬਰ ਨੇ 905-813-1320। ਅਸੀਂ ਧੰਨਵਾਦੀ ਹਾਂ ਜਿਹੜੇ ਸਾਨੂੰ ਵੀਰ ਵੱਖ ਵੱਖ ਦੇਸ਼ਾਂ ਦੇ ਵਿਚ ਸੁਣਦੇ ਨੇ ਫੋਨ ਕਾਲ ਦੇ ਉਤੇ, ਐਪ ਦੇ ਉਤੇ, ਉਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਯੂ ਟਿਊਬ, ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਅਗਾਹਾਂ ਇਕ ਗੂਠਾ ਦਬਾ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਧੰਨਵਾਦੀ ਹੋਵਾਂਗੇ। ਆਈ ਪੀ ਟੀਵੀ ਬਾਕਸ ਤੇ ਤੁਸੀਂ ਘਰ ਘਰ ਦੇ ਵਿਚ ਦੇਖਦੇ ਹੋ, ਸੁਣਦੇ ਹੋ, ਬਹੁਤ ਬਹੁਤ ਮਿਹਰਬਾਨੀ। ਅਤੇ ਨਾਲ ਲੋਕਲ ਕੈਨੇਡਾ ਵਾਈਡ ਨੰਬਰ ਨੇ 647-910-1320, 6479-1013-20। ਅਮਰੀਕਾ 641-741-1919 ਤੇ ਲਓ। ਕਿਦਾ ਸਾਹਿਬ ਹਾਜ਼ਰ ਨੇ, ਸਾਥ ਦੇ ਰਹੇ ਨੇ ਸਟੂਡੀਓ ਦੇ ਵਿਚ ਮੈਡਮ ਅੰਜੂ ਸਿੱਕਾ ਜੀ, ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। ਸਵਾਗਤ ਹੈ ਕਿਦਾ ਸਾਹਿਬ, ਲੰਘਿਆ ਜੀ ਇਹਨੂੰ, ਸਤਿ ਸ੍ਰੀ ਅਕਾਲ।
18: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਸਾਰਿਆਂ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਅੰਜੂ ਜੀ।
17: ਸਤਿ ਸ੍ਰੀ ਅਕਾਲ, ਫੇਰ ਉਹੀ ਕੰਮ ਹੋ ਗਈ ਜੀ ਤੁਹਾਡਾ, ਫੇਰ ਉਹ ਖੜਕਣ ਲੱਗ ਪਈ ਆਵਾਜ਼ ਤੁਹਾਡੀ ਅੱਜ, ਫੇਰ ਇਹਦਾ ਕਰੋ ਇਲਾਜ। ਹਾਂਜੀ ਪਲੀਜ਼,
18: ਹਾਂ
17: ਜੀ ਫੇਰ ਹੋ ਗਿਆ ਜੀ ਇਸ ਦਾ ਸਪੀਕਰ ਪਾਟਾ ਨੀ ਹੁੰਦਾ ਹੈਡਸੈਟ ਦਾ ਜਾਂ ਕੁਛ ਇਸ ਤਰ੍ਹਾਂ ਦਾ ਸਾਨੂੰ ਪਲੀਜ਼ ਥੋੜਾ ਜਿਹਾ ਠੀਕ ਕਰ ਲਓ
18: ਕੋਈ ਫਰਕ ਪਿਆ
17: ਹੁਣ ਠੀਕ ਹੈ ਜੀ ਜਦੋਂ ਤੁਸੀਂ ਉੱਚੀ ਬੋਲਣਾ ਮੈਨੂੰ ਲੱਗਦਾ ਫੇਰ ਪਾਟੇਗਾ ਪਰ ਚਲੋ ਟਰਾਈ ਕਰ ਲੈਣੇ ਆ ਪਹਿਲਾ ਕੁਸ਼ਚਨ ਹੈ ਜੀ ਮੇਰੇ ਨਾਲ ਕਾਲਰ ਵੀ ਨੇ ਪਹਿਲਾਂ ਕਾਲਰ ਲੈ ਲੈਣੇ 1184 ਤੁਸੀਂ ਕਾਲ ਕੀਤੀ ਹੈ ਜੀ ਧੰਨਵਾਦੀ ਆ ਤੁਸੀਂ 30 ਸੈਕਿੰਡ ਵਾਸਤੇ ਵੀ ਹੋਲਡ ਰੱਖ ਲੈਂਦੇ ਤੁਹਾਡੀ ਕਾਲ ਰਾਈਟ ਵੇ ਲੈ ਲੈਣੀ ਸੀ ਖੈਰ ਅੰਜੀ ਜੀ ਆਉਂਦੇ ਹੋ ਕੁਸ਼ਚਨ
1: ਹਾਂ ਜੀ ਅਕੀਦਾ ਜੀ ਪੁੱਛਣਾ ਚਾਹਾਂਗੇ ਕੀ ਹਾਲ ਹੈ ਸੁਣਿਆ ਸੀ ਭਾਰਤ ਦੇ ਵਿਚ ਬਿਹਾਰ ਦੇ ਵਿਚ ਸਪੈਸ਼ਲੀ ਬਹੁਤ ਜ਼ਿਆਦਾ ਹੜ ਦੇ ਕਾਰਨ ਮੀਂਹ ਦੇ ਕਾਰਨ ਕਾਫੀ ਨੁਕਸਾਨ ਹੋਇਆ ਜੀ
18: ਹਾਂ ਜੀ ਜੀ ਬਿਲਕੁਲ ਅਸਲ ਚ ਭਾਰਤ ਦੇ ਵਿਚ ਨਾ ਕੁਝ ਖੇਤਰਾਂ ਦੇ ਵਿਚ ਜਿਹੜਾ ਕਾਫੀ ਮੀਂਹ ਪੈ ਰਿਹਾ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਵਿਚ ਜਿਵੇਂ ਕਿ ਆਪਾਂ ਤੁਸੀਂ ਲੈ ਲਓ ਵੀ ਇਧਰ ਉੱਤਰਾਖੰਡ ਦੇ ਵਿਚ ਪਿਥੌਰਾਗੜ੍ਹ ਦੇ ਵਿਚ ਲੈਂਡ ਸਲਾਈਡ ਹੋਣ ਕਾਰਨ ਕਾਫੀ ਸੜਕਾਂ ਬੰਦ ਹੋ ਗਈਆਂ ਤੇ ਯੂਪੀ ਦੇ ਵਿਚ ਲਖੀਮਪੁਰ ਦੇ ਵਿਚ 7 ਮਕਾਨਾਂ ਨੂੰ ਹੜਾ ਕੇ ਲੈ ਗਿਆ ਪਾਣੀ ਤੇ ਬਹੁਤ ਨੁਕਸਾਨ ਹੋਇਆ ਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿਚ ਅੱਜ ਤੇ ਕੱਲ ਲਈ ਰੈਡ ਅਲਰਟ ਹੈਗਾ ਕਿ ਬਚ ਕੇ ਰਹਿਣਾ ਹੈਗਾ ਦੂਜੇ ਪਾਸੇ ਬਿਹਾਰ ਦਾ ਹਾਲ ਬਹੁਤ ਮਾੜਾ ਹੈ ਬਿਹਾਰ ਦੇ ਵਿਚ ਤਾਂ 50 ਲੱਖ ਦੇ ਕਰੀਬ ਲੋਕ ਘਿਰੇ ਹੋਏ ਨੇ ਤੇ ਉੱਥੇ ਨੁਕਸਾਨ ਬਹੁਤ ਹੈ ਤੇ ਸਰਕਾਰ ਚਲੋ ਬਿਹਾਰ ਦੀ ਸਰਕਾਰ ਕਾਫੀ ਕਰ ਰਹੀ ਹੈ ਉੱਥੇ ਸੰਭਾਲ ਕਰ ਰਹੀ ਹੈ ਪਰ ਫਿਰ ਵੀ ਲੋਕ ਜਿਹੜੇ ਹੈਗੇ ਆ ਉੱਥੇ ਘਿਰ ਚੁੱਕੇ ਨੇ ਕਾਫੀ ਪਾਣੀ ਆ ਚੁੱਕਿਆ ਪੰਜਾਬ ਦੇ ਵਿਚ ਵੀ ਇਹ ਅਗਲੇ 2-3 ਦਿਨਾਂ ਦੇ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅੱਜ ਮੈਂ ਹੁਣ ਸੁਣ ਰਿਹਾ ਸੀਗਾ ਬਾਹਰ ਜਿਹੜਾ ਕਿ ਬੱਦਲ ਖੜਕ ਰਹੇ ਨੇ ਤੇ ਹੋ ਸਕਦਾ ਕਿ ਬਾਰਿਸ਼ ਪੰਜਾਬ ਚ ਵੀ ਪਵੇ ਪਰ ਪੰਜਾਬ ਵਿਚ ਆਮ ਨਾਲੋਂ ਪਹਿਲਾਂ ਨਾਲੋਂ ਤਕਰੀਬਨ 62% ਬਾਰਿਸ਼ ਇਸ ਵਾਰੀ ਘੱਟ ਹੋਈ ਹੈ
17: ਅਗੇਨ 9058131320 ਤੁਹਾਡਾ ਕੋਈ ਕੁਸ਼ਚਨ ਹੈ ਦੋਸਤੋ ਕਾਲ ਕਰ ਸਕਦੇ ਹੋ ਇੱਕ ਖਬਰ ਬੜੀ ਚਰਚਾ ਦੇ ਵਿਚ ਹੈ ਵੈਸੇ ਮੈਂ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਵੀ ਸਾਂਝੀ ਕੀਤੀ ਸੀ ਕਿ ਪਾਕਿਸਤਾਨੀ ਜਲ ਸੈਨਾ ਦਾ ਜਹਾਜ਼ PNS ਹੁਨੇਨ ਅਰਬ ਸਾਗਰ ਦੇ ਕੁਮਾਂਤਰੀ ਖੇਤਰ ਵਿਚ ਭਾਰਤੀ ਜਲ ਸੈਨਾ ਦੇ ਜਹਾਜ਼ ਨਾਲ ਟਕਰਾ ਗਿਆ ਇਹ ਅਚਨਚੇਤ ਹੋਇਆ ਕੀ ਮਾਮਲਾ ਕਿਉਂਕਿ ਤਲਬ ਕੀਤਾ ਗਿਆ ਹਾਈ ਕਮਿਸ਼ਨ ਭਾਰਤ ਨੇ ਹਾਂਜੀ ਪਾਕਿਸਤਾਨ ਦਾ
18: ਅਚਨਚੇਤ ਵੀ ਨੂੰ ਕਹਿ ਸਕਦੇ ਆ ਚਾਵਲਾ ਸਾਹਿਬ ਪਰ ਇਹ ਜਿੱਦਾਂ ਦਾ ਨਾ ਆਪਣਾ ਸੰਧੀ ਹੋਈ ਹੋਈ ਆ 1991 ਚ ਭਾਰਤ ਤੇ ਪਾਕਿਸਤਾਨ ਦੇ ਵਿਚ ਸੰਧੀ ਹੋਈ ਸੀਗੀ ਉਹਦੇ ਵਿਚ ਉਹ ਸੰਧੀ ਦੇ ਤਹਿਤ ਨਾ ਜੀ ਆਰਟੀਕਲ 10 ਹੈਗਾ ਆਰਟੀਕਲ 10 ਤਹਿਤ ਇੱਕ ਨਿਯਮ ਬਣਾਇਆ ਗਿਆ ਸੀਗਾ ਉਹਦੇ ਵਿਚ ਕਿਹਾ ਗਿਆ ਸੀਗਾ ਕਿ 5.56 meters ਜਿਹੜੇ ਜਹਾਜ਼ ਦੂਰੀ ਬਣਾ ਕੇ ਰੱਖਣਗੇ ਇੱਕ ਦੂਜੇ ਤੋਂ ਜਦੋਂ ਤੁਸੀਂ ਜਲ ਦੇ ਵਿਚ ਪਾਣੀ ਵਿਚ ਜਾਂਦੇ ਹੋ ਤਾਂ 5.56 meters ਦੂਰੀ ਤੁਹਾਨੂੰ ਰੱਖਣੀ ਹੋਏਗੀ ਜੇਕਰ ਤੁਸੀਂ ਉਹਦੇ ਨਾਲ ਨੇੜੇ ਲਾਉਂਦੇ ਹੋ ਤਾਂ ਇਹਦਾ ਮਤਲਬ ਤੁਸੀਂ ਕੋਈ ਸ਼ਰਾਰਤ ਕਰਦੇ ਹੋ ਤੇ ਇਹ ਉਹਨਾਂ ਨੇ ਇਹ ਸੰਧੀ ਕੀਤੀ ਸੀ ਤੇ ਵੈਸੇ 2013 ਦੇ ਵਿਚ ਵੀ ਇਹੋ ਜਿਹੀ ਘਟਨਾ ਵਾਪਰੀ ਸੀਗੀ 2013 ਵਿਚ ਵੀ ਪਾਕਿਸਤਾਨ ਦੇ ਜਹਾਜ਼ ਜਿਹੜਾ ਹੈਗਾ ਉਹ ਟਕਰਾਇਆ ਸੀਗਾ ਭਾਰਤੀ ਜਹਾਜ਼ ਦੇ ਨਾਲ ਉਸ ਟਾਈਮ ਵੀ ਕਾਫੀ ਰੌਲਾ ਪਿਆ ਸੀ ਤੇ ਹੁਣ ਇਹਨੂੰ ਭਾਰਤੀ ਜਿਹੜਾ ਕਿ ਦਿੱਲੀ ਦੇ ਵਿਚ ਪਾਕਿਸਤਾਨੀ ਹਾਈ ਕਮਿਸ਼ਨਰ ਹੈਗਾ ਉਸ ਨੂੰ ਤਲਬ ਕੀਤਾ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਆਪਣੀ ਸਰਕਾਰ ਨੂੰ ਪੁੱਛੋ ਕਿ ਇਹ ਕੀ ਕਾਰਨ ਹੋਇਆ ਕਿਵੇਂ ਦੀ ਅਸਲ ਚ ਜਾਣ ਬੁੱਝ ਕੇ ਕੀਤਾ ਗਿਆ ਜਾਂ ਕੀ ਕਾਰਨ ਹੋਇਆ ਤੇ ਚਲੋ ਅਜੇ ਤੱਕ ਉਹ ਇੱਕ ਦੂਜਾ ਦੂਜੇ ਮੁਲਕਾਂ ਦੇ ਜਿਹੜੇ ਕਿ ਅਧਿਕਾਰੀ ਹੈਗੇ ਨੇ ਗੱਲਬਾਤ ਕਰ ਰਹੇ ਆ ਤੇ ਉਸ ਗੱਲ ਦਾ ਗੱਲਬਾਤ ਅਜੇ ਤੱਕ ਨਤੀਜਾ ਕੋਈ ਰਿਜ਼ਲਟ ਸਾਹਮਣੇ ਤਾਂ ਨਹੀਂ ਖੈਰ ਨਜ਼ਰ ਆਇਆ ਪਰ ਇਹ ਅਚਨਚੇਤੀ ਨਹੀਂ ਇਹਨੂੰ ਕਿਹਾ ਜਾ ਸਕਦਾ ਚਾਵਲਾ ਸਾਹਿਬ ਵੀ ਅਚਨਚੇਤੀ ਹੋ ਗਿਆ ਏਦਾਂ ਨਹੀਂ ਕਿਹਾ ਜਾ ਸਕਦਾ ਕੋਈ ਕਾਰਨ ਕੋਈ ਸ਼ਰਾਰਤੀ ਬੰਦੇ ਹੁੰਦੇ ਆ ਤੇ ਉਹ ਸ਼ਰਾਰਤ ਕਰ ਜਾਂਦੇ ਆ ਕਿਉਂਕਿ ਇਹ ਜਿਹੜਾ ਇਲਾਕਾ ਨਾ ਇਹ ਕੌਮਾਂਤਰੀ ਪੱਧਰ ਤੇ ਅਰਬ ਜਿਹੜਾ ਅਰਬ ਸਾਗਰ ਨੇ ਜਿਹਦੇ ਕੌਮਾਂਤਰੀ ਖੇਤਰ ਦੇ ਦਾ ਇਲਾਕਾ ਹੈ ਜੀ ਇਹ ਕੌਮਾਂਤਰੀ ਖੇਤਰ ਦਾ ਸਾਂਝਾ ਇਲਾਕਾ ਹੈ ਜਿੱਥੇ ਕਿ ਇਹ ਆਪਣਾ ਭਾਰਤ ਇਹ ਅਸਲ ਚ ਜਿਹੜਾ ਭਾਰਤੀ ਜਹਾਜ਼ ਹੈ ਉਹ ਆਪਣੀ ਖੇਤਰ ਦੀ ਨਿਗਰਾਨੀ ਕਰਨ ਵਾਸਤੇ ਹੁੰਦਾ ਤੇ ਪਾਕਿਸਤਾਨ ਆਪਣੇ ਇਲਾਕੇ ਦੀ ਨਿਗਰਾਨੀ ਕਰਨ ਵਾਸਤੇ ਹੁੰਦਾ ਤੇ ਇਧਰਲੇ ਪਾਸੇ ਆਉਣਾ ਪਾਕਿਸਤਾਨ ਦਾ ਫਰਜ਼ ਹੀ ਨਹੀਂ ਬਣਦਾ ਤੇ ਪਰ ਉਹ ਇਧਰਲੇ ਪਾਸੇ ਪਾਕਿਸਤਾਨ ਨੇ ਆ ਕੇ ਟਕਰਾਇਆ ਤੇ ਇਹਦੇ ਨਾਲ ਇੰਜ ਲੱਗਦਾ ਕਿ ਜਾਣ ਬੁੱਝ ਕੇ ਕੀਤਾ ਹੋਇਆ ਕੰਮ ਆਏ ਜੀ
17: ਅਗੇਨ ਅਸੀਂ ਚਾਹਾਂਗੇ ਕਿ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਜ਼ਰੂਰ ਕਾਲ ਕਰਿਆ ਕਰੋ ਹੁੰਗਾਰਾ ਭਰਦੇ ਰਿਹਾ ਕਰੋ ਨੰਬਰ 9058131320 9058131320 ਨਾਲ ਦੀ ਨਾਲ ਸਾਨੂੰ ਦੱਸ ਦਿਆ ਕਰੋ ਕਿ ਜੋ ਸਾਡੇ ਇੰਜੀਨੀਅਰਸ ਲੱਗੇ ਹੋਏ ਨੇ ਟਾਵਰ ਦੇ ਉੱਤੇ ਕਿਉਂਕਿ ਟਾਵਰ ਦੀ ਲੋਕੇਸ਼ਨ ਮੂਵ ਹੋਣ ਦੇ ਨਾਲ ਇਹ ਸਾਨੂੰ ਜਿੱਥੇ ਖੁਸ਼ੀ ਵੀ ਹੈ ਉੱਥੇ ਇਹ ਵੀ ਹੈ ਕਿ ਹੋ ਸਕਦਾ ਕਿ ਸਾਰਿਆਂ ਨੂੰ ਤਾਂ ਅਸੀਂ ਕੁਛ ਨਹੀਂ ਕਰ ਸਕਦੇ, ਕਈਆਂ ਏਰੀਆ ਦੇ ਵਿੱਚ ਇਹਦੀ ਰੇਂਜ ਥੋੜੀ ਘੱਟ ਗਈ ਹੋਵੇ, ਪਰ ਨਿਆਗਰਾ ਫਾਲ ਤੋਂ ਬਫਲੋ ਤੋਂ ਵੀ ਦੂਰ ਤੱਕ ਇਹ ਸੁਣਿਆ ਜਾਣ ਵਾਲਾ ਪ੍ਰੋਗਰਾਮ ਪਹਿਲੀ ਵਾਰ ਹੈ ਕਿ ਸਕਾਰਬਰੋ ਮਾਰਕਮ ਦੇ ਹੱਬ ਦੇ ਵਿਚ ਜਿੱਥੇ ਬਹੁਤ ਵੱਡਾ ਸਾਡਾ ਭਾਰਤੀ ਭਾਈਚਾਰਾ ਉੱਥੇ ਸੁਣਿਆ ਜਾਂਦਾ। ਇਧਰ ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਨਿਸੀਸਾਗਾ, ਬਰੈਂਪਟਨ, ਬੈਰੀ ਵਾਲੀ ਸਾਈਡ ਤੋਂ ਫੋਨ ਕਾਲਸ ਆਏ ਨੇ, ਟੋਰਾਂਟੋ, ਡੌਨਟਨ, ਸੀ ਐਨ ਟਾਵਰ, ਜਿੱਥੇ ਕਦੇ ਵੀ ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਪਿਛਲੇ 26-27 ਸਾਲਾਂ ਤੋਂ ਮੈਂ ਇਸ ਪ੍ਰੋਗਰਾਮ ਤੇ ਸ਼ੋਅ ਕਰਦਾ ਸੀ, ਇਹ ਗਾਰਡੀਨਰ ਤੇ ਜਾਂਦਾ ਸੀ, ਥੋੜੇ ਜਿੱਥੇ ਬਿਲਡਿੰਗਾਂ ਸ਼ੁਰੂ ਹੁੰਦੀਆਂ ਸੀ ਉੱਥੋਂ ਇਹ ਆਪਣੀ ਹੋਰ ਹੀ ਭਾਸ਼ਾ ਬੋਲਣ ਲੱਗ ਪੈਂਦਾ ਸੀਗਾ ਤੇ ਫਿਰ ਬੰਦ ਕਰਨਾ ਪੈਂਦਾ ਸੀ। ਪਰ ਹੁਣ ਉਥੋਂ ਵੀ ਸਾਨੂੰ ਟੈਕਸੀ ਡਰਾਈਵਰਾਂ ਦੇ ਜਿਹੜੇ ਸਾਡੇ ਵੀਰ ਵਿਜਿਟ ਕਰਨ ਜਾਂਦੇ ਨੇ ਉਧਰ ਟੋਰਾਂਟੋ ਡਾਊਨਟਾਊਨ ਦੇ ਵਿਚ ਬੜੇ ਜ਼ਬਰਦਸਤ ਰਿਮਾਰਕਸ ਤੁਹਾਡੇ ਵੱਲੋਂ ਆ ਰਹੇ ਨੇ, ਤੇ ਵਪਾਰੀ ਸੱਜਣ ਇਹੀ ਚਾਹੁੰਦੇ ਹੁੰਦੇ ਨੇ ਕਿ ਦੂਰ ਦਰੇਡੇ ਤੱਕ ਜਿਹੜੀ ਹੈ ਅੱਛੇ ਸਾਊਂਡ ਵਾਲੇ ਰੇਡੀਓ ਤੇ ਸਾਡੀ ਐਡਵਰਟਾਈਜ਼ਮੈਂਟ ਚੱਲੇ, ਤੇ ਉਨ੍ਹਾਂ ਵਾਸਤੇ ਸੁਨਹਿਰੀ ਮੌਕਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਸਾਰਾ ਏਰੀਆ ਕਵਰ ਕਰ ਲਿਆ, ਬਟ ਅਸੀਂ ਬਹੁਤ ਵੱਡੀ ਤਾਦਾਦ ਦੇ ਵਿਚ ਏਰੀਆ ਕਵਰ ਕਰਨ ਦੇ ਵਿਚ ਕਾਮਯਾਬ ਰਹੇ ਹਾਂ। ਤੇ ਨੰਬਰ ਟੂ ਕਾਲ, ਜੇਕਰ ਕਿਸੇ ਨੇ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਹੈ, ਪਹਿਲਾਂ ਤੁਸੀਂ ਟੈਲੀਵਿੰਗ ਟਣਕਾ ਕੇ ਗੱਡੀਆਂ 100-200, 300-400 ਕਿਲੋਮੀਟਰ ਭਜਾ ਕੇ ਵੇਖੋ ਕਿੱਥੋਂ ਤੱਕ ਅਸੀਂ ਕਹਿ ਰਹੇ ਹਾਂ, ਸੁਣਦਾ ਜਾਂ ਨਹੀਂ ਸੁਣਦਾ, ਜਾਂ ਤੁਹਾਡੇ ਰਹਿਣ ਵਾਲੇ ਦੋਸਤ ਮਿੱਤਰ ਨੇ ਉਨ੍ਹਾਂ ਨੂੰ ਪੁੱਛੋ, ਫਿਰ ਜੁਆਇਨ ਕਰੋ, ਟਣਕਾਓ ਪੂਰਾ। ਨੰਬਰ ਟੂ ਕਾਲ ਅਰਸ਼ 416-303-1515, 416-303-1515। ਕੋਸ਼ਿਸ਼ ਸਾਡੀ ਇਕ ਹੋਰ ਹੈ, ਬਹੁਤ ਵੱਡੀ ਖ਼ਬਰ ਦੇਵਾਂਗੇ ਤੁਹਾਨੂੰ ਜੇ ਸਾਨੂੰ ਕਾਮਯਾਬੀ ਸਤਿਗੁਰ ਨੇ ਦੇ ਦਿੱਤੀ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਔਰ ਪਹਿਲਾ ਇਕ ਅਜਿਹਾ ਮੰਚ ਹੋਵੇਗਾ ਜੋ ਤੁਸੀਂ ਕਹੋਗੇ ਭਈ ਬੜੀ ਵੱਡੀ ਖ਼ਬਰ ਆ ਜੀ ਸਾਡੇ ਵਾਸਤੇ। ਖੈਰ ਇੰਤਜ਼ਾਰ ਕਰੋ ਥੋੜਾ ਜਿਹਾ, 9058131320, ਕਾਫੀ ਦੂਰੋਂ ਫੋਨ ਕਾਲ ਆਈ ਲੱਗਦੀ ਹੈ, ਏਰੀਆ ਕੋਡ 5878। ਵੈਲਕਮ ਜੀ।
7: ਮਹਾਰਾਜ ਚਾਵਲਾ ਸਾਹਿਬ, ਗੁਰਨਾਥ ਸਿੰਘ, ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ।
17: ਸਤਿ ਸ੍ਰੀ ਅਕਾਲ ਜੀ, ਬੜਾ ਨੰਬਰ ਜ਼ਬਰਦਸਤ ਲਈ ਫਿਰਦੇ ਹੋ।
7: ਓ ਭਾਈ, ਅੱਗੇ ਵੀ ਕਾਲ ਕਰਦੇ ਰਹੇ, ਹੁਣ 5-7-10 ਦਿਨ ਹੋ ਗਏ। ਤੁਸੀਂ ਵੀ ਆਪਣੇ ਬੇਟੀ ਦੇ ਵਿਆਹ ਚ ਬੀਜੀ ਸੀਗੇ ਤੇ ਗੁਰੂ ਮਹਾਰਾਜ ਲੰਬੀ ਉਮਰ ਬਖਸ਼ੇ, ਜਿਹੜੇ ਸਾਰਿਆਂ ਨੂੰ ਸਾਨੂੰ ਏਦਾਂ ਹੀ ਸੇਵਾ ਕਰਦੇ ਰਹੋ। ਮੈਂ ਕਿਹਾ ਵੀ ਚੱਲ ਅਸੀਂ ਵੀ ਕਾਲ ਕਰ ਲਈਏ, ਚਾਵਲਾ ਸਾਹਿਬ ਕਹਿੰਦੇ ਨੇ।
17: ਮਿਹਰਬਾਨੀ ਜਨਾਬ, ਤੁਹਾਡੀ ਕਾਲ ਆਈ, ਥੈਂਕ ਯੂ। ਸਵਾਲ ਹੈ ਕੋਈ?
7: ਹਾਂਜੀ, ਆਪਾਂ ਗੁਰਨਾਮ ਸਿੰਘ ਨਾਲ ਗੱਲ ਕਰ ਲੈਂਦੇ ਹਾਂ। ਭਾਈ ਗੁਰਨਾਮ ਸਿੰਘ ਜੀ, ਚੈਨਲਾਂ ਤੇ ਕਹਿੰਦੇ ਬਿਜਲੀ ਤੇ ਕੱਟ ਨੀ ਲੱਗ ਰਿਹਾ ਹੈ, ਤਾਂ ਜਿਹੜੇ ਡਿਬੇਟ ਚੱਲਦੀ ਆ ਉਹ ਕਹਿੰਦੇ ਬਿਜਲੀ ਆ ਨੀ ਰਹੀ। ਇਹ ਚੈਨਲ ਵਾਲੇ ਸੱਚੇ ਆ ਜਾਂ ਮਤਲਬ ਸਰਕਾਰ ਸੱਚੀ ਆ? ਕੁਛ ਇਹਦੇ ਬਾਰੇ ਚੱਲ ਰਹੇ ਕੋਈ ਬਿਜਲੀ, ਉਹ ਕਹਿੰਦੇ ਵੀ ਉਹਦਾ ਕਿਸਾਨਾਂ ਨੂੰ ਵੀ 10 ਘੰਟੇ ਮਿਲਦੀ ਆ, ਕੋਈ ਕੱਟ ਨੀ ਲੱਗਦੇ, ਕੋਈ ਇਹਦੇ ਬਾਰੇ ਕੋਈ ਚੱਲਣਾ ਹੈਗਾ ਤਾਂ ਮਾੜਾ ਜਿਹਾ ਪਾ ਦਿਓ। ਬਹੁਤ ਥੈਂਕ ਯੂ, ਮਿਹਰਬਾਨੀ ਜੀ।
19: ਨਹੀਂ, ਅਸਲ ਚ ਨਾ ਜਿਹੜਾ ਇਹ ਤੁਹਾਡਾ ਬੜਾ ਕਮਾਲ ਦਾ ਸਵਾਲ ਹੈ ਜੀ, ਤੁਸੀਂ ਬੈਠੇ ਹੋ ਕੈਨੇਡਾ ਦੇ ਵਿਚ ਤੇ ਭਾਰਤ ਪੰਜਾਬ ਬਾਰੇ ਸੋਚ ਰਹੇ ਹੋ, ਤੇ ਅਸਲ ਚ ਗੱਲ ਇਸ ਤਰ੍ਹਾਂ ਨਾ ਜੀ ਕਿ ਜਦੋਂ ਨਾ ਅਸੀਂ ਇਹ ਸੋਚਦੇ ਹਾਂ ਕਿ ਕਿਸਾਨ ਨੂੰ ਬਿਜਲੀ ਮਿਲ ਰਹੀ ਆ ਕਿ ਨਹੀਂ ਮਿਲ ਰਹੀ, ਕਿਉਂਕਿ ਹੁਣ ਜਿਹੜਾ ਨਾ ਲੋੜ ਨੀ ਹੈਗੀ ਸਾਡੇ ਝੋਨੇ ਨੂੰ, ਝੋਨਾ ਮੰਡੀਆਂ ਚ ਆਉਣ ਲੱਗ ਪਿਆ, ਬਾਸਮਤੀ ਤਾਂ ਮੰਡੀਆਂ ਵਿਚ ਆ ਗਈ ਹੈ ਜੀ। ਇਧਰ ਮਾਲਵੇ ਦੇ ਖੇਤਰ ਵਿਚ ਜਾਈਏ ਆਪਾਂ, ਮਾਨਸਾ ਇਲਾਕਾ ਤੇ ਇਧਰਲੇ ਪਾਸੇ ਬਠਿੰਡਾ ਇਲਾਕਾ ਹੈਗਾ, ਇਧਰਲੇ ਪਾਸੇ ਝੋਨਾ ਬਾਸਮਤੀ ਆ ਚੁੱਕੀ ਆ, ਤੇ ਝੋਨਾ ਇਸ ਟਾਈਮ ਕੁਝ ਇਲਾਕਿਆਂ ਵਿਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਕੀਤਾ ਪ੍ਰਦਰਸ਼ਨ ਕਿਸਾਨਾਂ ਵੱਲੋਂ ਕਿ ਇੱਥੇ ਝੋਨੇ ਦੀ ਖਰੀਦ ਨਹੀਂ ਹੋ ਰਹੀ, ਪਰ ਇਸ ਟਾਈਮ ਘੱਟ ਲੋੜ ਘੱਟ ਹੈ ਇਸ ਟਾਈਮ ਬਿਜਲੀ ਦੀ। ਦੂਜੀ ਗੱਲ ਇਹ ਆ ਕਿ ਬਿਜਲੀ ਅਜੇ ਵੀ ਆ ਰਹੀ ਹੈ, 10 ਘੰਟੇ ਦੇ ਕਰੀਬ, 8-10 ਘੰਟੇ ਬਿਜਲੀ ਪਿੰਡਾਂ ਚ ਪਹੁੰਚ ਰਹੀ ਆ ਕਿਸਾਨਾਂ ਵਾਸਤੇ, ਤੇ ਕਿਸਾਨਾਂ ਵੱਲੋਂ ਸਿਰਫ ਇੱਕ ਸੰਸਥਾ ਹੈਗੀ ਆ ਕਿਸਾਨਾਂ ਵੱਲੋਂ ਜਿਸਨੇ ਕਿ ਕੱਲ ਕੀਤਾ ਪ੍ਰਦਰਸ਼ਨ ਇਧਰਲੇ ਮਾਝੇ ਵਾਲੇ ਪਾਸੇ ਨੀ ਕੀਤਾ, ਉਹਨਾਂ ਨੇ ਪ੍ਰਦਰਸ਼ਨ ਬਿਜਲੀ ਨਹੀਂ ਸਾਡੇ ਕਹਿੰਦੇ ਆਈ ਜੀ। ਬਾਕੀ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਬਿਜਲੀ ਨੂੰ ਲੈ ਕੇ ਕੋਈ ਪ੍ਰਦਰਸ਼ਨ ਨਹੀਂ ਕੀਤਾ ਗਿਆ, ਲੋੜ ਕਿਸਾਨਾਂ ਨੂੰ, ਕਿਸਾਨ ਗੁੱਸਾ ਕਰਨਗੇ ਨਾ ਜੀ। ਹਾਂ, ਸ਼੍ਰੋਮਣੀ ਅਕਾਲੀ ਦਲ ਜ਼ਰੂਰ ਕੱਲ ਪ੍ਰਦਰਸ਼ਨ ਕੀਤਾ ਵੱਖ ਵੱਖ ਥਾਵਾਂ ਉੱਤੇ, ਉਹਨਾਂ ਨੇ ਇਧਰਲੇ ਪਾਸੇ ਸੰਗਰੂਰ ਦੇ ਇਲਾਕੇ ਵਿੱਚ ਵੀ ਕੀਤਾ, ਬਠਿੰਡੇ ਇਲਾਕੇ ਵਿੱਚ ਵੀ ਕੀਤਾ, ਤੇ ਅੰਮ੍ਰਿਤਸਰ ਇਲਾਕੇ ਵਿੱਚ ਵੀ ਕੀਤਾ, ਤੇ ਇੱਧਰ ਰੋਪੜ ਵੀ ਕੀਤਾ ਉਹਨਾਂ ਨੇ, ਤੇ ਇੱਧਰਲੇ ਪਾਸੇ ਆਪਾਂ ਆ ਜਾਈਏ ਆਹ ਜਿਹੜਾ ਕਿ ਜੀਰਕਪੁਰ ਇਲਾਕਾ ਉੱਥੇ ਵੀ ਕੀਤਾ, ਬਿਜਲੀ ਨਹੀਂ ਆ ਰਹੀ, ਬਿਜਲੀ ਨਹੀਂ ਆ ਰਹੀ। ਉਹਨਾਂ ਨੇ ਇਹ ਸਿਆਸੀ ਪਾਰਟੀ ਤਾਂ ਕਰ ਰਹੀ ਹੈ ਵੀ ਬਿਜਲੀ ਨਹੀਂ ਆ ਰਹੀ, ਪਰ ਜਿਹੜੇ ਬਿਜਲੀ ਵਰਤ ਰਹੇ ਆ, ਫਰਜ਼ ਕਰ ਲਓ ਕਿਸਾਨ ਨੇ, ਉਹਨਾਂ ਦੇ ਵਿੱਚ ਕੋਈ ਵਿਰੋਧ ਤਾਂ ਨਹੀਂ ਦੇਖੀ ਗਈ, ਕੋਈ ਸਿਰਫ ਇੱਕ ਜਥੇਬੰਦੀ ਵੱਲੋਂ ਕੀਤਾ ਗਿਆ ਪ੍ਰਦਰਸ਼ਨ, ਬਿਜਲੀ ਨਹੀਂ ਆ ਰਹੀ, ਕਿਸੇ ਵੱਲੋਂ ਵਿਰੋਧ ਤਾਂ ਨਹੀਂ ਦੇਖੀ ਗਈ, ਤੇ ਸਾਰੇ ਕਹਿ ਰਹੇ ਵੀ ਹਾਂ ਬਿਜਲੀ ਸਾਡੀ ਠੀਕ ਆ ਰਹੀ ਹੈ, ਠੀਕ ਪਹੁੰਚ ਰਹੀ ਹੈ। ਕਿਤੇ ਕੋਈ ਨੁਕਸਾਨ ਹੁੰਦਾ, ਕੋਈ ਟਰਾਂਸਫਾਰਮਰ ਆਪਣਾ ਟ੍ਰਿਪ ਕਰ ਗਿਆ, ਜਾਂ ਕੋਈ ਐਸੀ ਕੋਈ ਪ੍ਰੋਬਲਮ ਆ ਗਈ, ਉਹ ਤਾਂ ਬਿਜਲੀ ਰਹਿੰਦੀ ਹੈ, ਪਰ ਪਹਿਲਾਂ ਆ ਜਾਂਦਾ ਉਹ ਪਹਿਲਾਂ ਨੋਟਿਸ ਜਾਰੀ ਕਰ ਦਿੰਦੇ ਆ ਕਿ ਜੀ ਇੰਨੇ ਟਾਈਮ ਤੋਂ ਲੈ ਕੇ ਇੰਨੇ ਵਜੇ ਤੱਕ ਬਿਜਲੀ ਤੁਹਾਡੇ ਨਹੀਂ ਆਏਗੀ ਆਪਣਾ ਇਸ ਤੋਂ ਪਹਿਲਾਂ ਤੁਸੀਂ ਕੋਈ ਬਿਜਲੀ ਕੋਈ ਮੋਟਰ ਮਾਟਰ ਕੋਈ ਟੈਂਕੀ ਭਰਨੀ ਆ ਭਾਈ ਭਰ ਲਓ ਤੇ ਇਸ ਕਰਕੇ ਇਹਨੂੰ ਮੈਂ ਜੇ ਸਪਸ਼ਟ ਨਹੀਂ ਕਹਿ ਸਕਦਾ ਤੁਹਾਨੂੰ ਮੈਂ ਤਾਂ ਤੁਹਾਨੂੰ ਜੋ ਵਾਪਰ ਰਿਹਾ ਪੰਜਾਬ ਦੇ ਵਿੱਚ ਉਹਨਾਂ ਵਾਪਰ ਰਹੇ ਸਿਸਟਮ ਨੂੰ ਘਟਨਾਵਾਂ ਨੂੰ ਲੈ ਕੇ ਤੁਹਾਡੇ ਨਾਲ ਮੈਂ ਇੱਕ ਤਬਸਰਾ ਕੀਤਾ ਹੈਗਾ ਤੇ ਜੇ ਮੈਂ ਕਹਾ ਵੀ ਮੈਂ ਦਾਅਵਾ ਕਰ ਰਿਹਾ ਕਿ ਜੀ ਬਿਜਲੀ ਆ ਰਹੀ ਆ ਇਹ ਵੀ ਠੀਕ ਨਹੀਂ ਹੋਏਗਾ ਜੇ ਮੈਂ ਕਹਾ ਕਿ ਮੈਂ ਦਾਅਵਾ ਕਰਾਂਗੇ ਬਿਜਲੀ ਨਹੀਂ ਆ ਰਹੀ ਆ ਵੀ ਠੀਕ ਨਹੀਂ ਹੋਏਗਾ ਮੈਂ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਵਿਰੋਧਤਾ ਜਾਂ ਨਹੀਂ ਵਿਰੋਧਤਾ ਦੇ ਪੱਖ ਵਿੱਚ ਤੁਹਾਨੂੰ ਮੈਂ ਗੱਲ ਕੀਤੀ ਆ ਤੇ ਬਿਜਲੀ ਆ ਰਹੀ ਆ ਪੰਜਾਬ ਦੇ ਵਿੱਚ ਜੇ ਨਹੀਂ ਆ ਰਹੀ ਤਾਂ ਕਿਸਾਨਾਂ ਰੌਲਾ ਪਾ ਦੇਣਾ ਸੀ ਉਹਨੂੰ ਤਾਂ ਜੇਕਰ ਇੱਕ ਇੱਕ ਥਾਂ ਤੇ ਬਾਸਮਤੀ ਨਹੀਂ ਖਰੀਦੀ ਗਈ ਉੱਥੇ ਪ੍ਰਦਰਸ਼ਨ ਕਰਨ ਲੱਗੇ ਕਿਸਾਨ ਜੇ ਬਿਜਲੀ ਨਾ ਹੁੰਦੀ ਤਾਂ ਕਿਸਾਨਾਂ ਨੇ ਹੜਕੰਪ ਮਚਾ ਦੇਣਾ ਸੀਗਾ ਪੰਜਾਬ ਦੇ ਵਿੱਚ ਪਰ ਐਸ ਅਜਿਹਾ ਕੁਝ ਵੀ ਨਹੀਂ ਵਾਪਰਿਆ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪ੍ਰਦਰਸ਼ਨ ਕਰ ਰਿਹਾ ਕਿ ਬਿਜਲੀ ਨਹੀਂ ਆ ਰਹੀ
17: ਜੀ 9058131320 ਤੇ ਤੁਸੀਂ ਕਾਲ ਕਰ ਸਕਦੇ
1: ਹੋ ਜੀ ਅਖਿਲ ਜੀ ਹਮਾਰੇ ਰਾਮ ਗੁਰੂ ਰਵਿਦਾਸ ਸ਼ਿਵਜੀ ਜੀ ਹਾਂ ਤੀਰਥ ਯਾਤਰਾ ਆਦਿ ਧਾਰਮਿਕ ਪ੍ਰੋਗਰਾਮ ਕਰਾ ਕੇ ਆਪ ਸਰਕਾਰ ਤੁਹਾਨੂੰ ਲੱਗਦਾ ਹੈ ਕਿ ਰੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬੀਆਂ ਨੂੰ ਕੀ ਕਹਿਣਾ ਚਾਹੁੰਦੇ
19: ਦੇਖੋ ਜੀ ਇਹ ਰੁਝਾਨ ਦੀ ਦੇਖੋ ਇਹ ਸ਼ੁਰੂ ਤਾਂ ਹੋ ਗਿਆ ਬਹੁਤ ਟਾਈਮ ਤੋਂ ਸ਼ੁਰੂ ਹੋਇਆ ਹੋਇਆ ਧਾਰਮਿਕ ਕਦਰਾਂ ਕੀਮਤਾਂ ਨੂੰ ਅਸੀਂ ਸਿਆਸੀ ਤੌਰ ਤੇ ਵਰਤਦੇ ਹਾਂ ਸਾਡੇ ਸਿਆਸੀ ਲੋਕ ਧਾਰਮਿਕ ਸਿਸਟਮ ਨੂੰ ਵਰਤਦੇ ਆ ਪਹਿਲਾਂ ਹੁੰਦਾ ਸੀਗਾ ਜੇਕਰ ਨਾ ਕਿਸੇ ਧਾਰਮਿਕ ਸਥਾਨ ਦੇ ਵਿੱਚ ਜਾ ਕੇ ਨਾ ਕੋਈ ਜੇ ਫਰਜ਼ ਕਰ ਲਓ ਕੋਈ ਆਪਣਾ ਧਾਰਮਿਕ ਸਥਾਨ ਤੇ ਜਾ ਕੇ ਪ੍ਰਚਾਰ ਕਰਦਾ ਸੀਗਾ ਚੋਣਾਂ ਵਿੱਚ ਤਾਂ ਉਸ ਦਾ ਪਰਚਾ ਰੱਦ ਹੋ ਜਾਂਦਾ ਸੀਗਾ ਇਹ ਪਹਿਲਾਂ ਚੋਣ ਕਮਿਸ਼ਨ ਕਰਦਾ ਹੁੰਦਾ ਸੀਗਾ ਅੱਜ ਕੱਲ੍ਹ ਧਾਰਮਿਕ ਸਥਾਨ ਦੇ ਵਿੱਚ ਵੀ ਜਾ ਕੇ ਲੋਕ ਪ੍ਰਚਾਰ ਕਰਾਉਂਦੇ ਆ ਬੀਜੇਪੀ ਵਾਲੇ ਤੇ ਆਹ ਜਿਹੜਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਹੈ ਨਾ ਜੀ ਹਮਾਰੇ ਰਾਮ ਦੇ ਤਹਿਤ ਰਾਮਲੀਲਾ ਹੋ ਰਹੀ ਹੈ ਵੱਖ ਵੱਖ ਥਾਵਾਂ ਉੱਤੇ ਥਾਵਾਂ ਉੱਤੇ ਹਮਾਰੇ ਰਾਮ ਦੇ ਨਾਂ ਤੇ ਸ਼੍ਰੀ ਰਾਮ ਦਾ ਪ੍ਰਚਾਰ ਕੀਤਾ ਜਾ ਰਿਹਾ ਤੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਤੇ ਇਸੇ ਤਰੀਕੇ ਨਾਲ ਸ਼ਿਵਜੀ ਮਹਾਰਾਜ ਦੀ ਨਾਈਟ ਹੁੰਦੀ ਆ ਜਿਹੜੇ ਸ਼ਿਵਜੀ ਹੈਗੇ ਨੇ ਉਹਨਾਂ ਦੀ ਨਾਈਟ ਹੁੰਦੀ ਆ ਤੇ ਪਾਰਵਤੀ ਤੇ ਉੱਥੇ ਸ਼੍ਰੀ ਗਣੇਸ਼ ਜੀ ਦਾ ਕਾਫੀ ਅੱਛਾ ਤਰੀਕੇ ਨਾਲ ਲੋਕ ਐਕਟ ਕਰਦੇ ਆ ਤੇ ਲੋਕਾਂ ਦੇ ਵਿੱਚ ਇਹਦੇ ਪ੍ਰਭਾਵ ਜਾਂਦਾ ਵੀ ਹਿੰਦੂ ਧਰਮ ਦੇ ਵਿੱਚ ਇੱਦਾਂ ਦਾ ਤੇ ਇਸ ਤਰ੍ਹਾਂ ਹੀ ਤੀਰਥ ਯਾਤਰਾ ਚੱਲ ਰਹੀ ਆ ਤੀਰਥ ਯਾਤਰਾ ਬੱਸਾਂ ਦੇ ਨੰਬਰ ਕੋਈ ਯੂਪੀ ਦਾ ਨੰਬਰ ਆ ਬੱਸਾਂ ਦਾ ਕੋਈ ਬਿਹਾਰ ਦਾ ਨੰਬਰ ਆ ਕੋਈ ਦਿੱਲੀ ਦਾ ਨੰਬਰ ਆ ਬੱਸਾਂ ਪੰਜਾਬ ਤੋਂ ਬਾਹਰ ਦੀਆਂ ਨੇ ਤੇ ਰੰਗ ਰੋਗਨ ਕੀਤੇ ਹੋਏ ਨੇ ਅੱਛੇ ਤਰੀਕੇ ਨਾਲ ਤੇ ਲੋਕ ਬੱਸਾਂ ਵੀ ਜਾਂਦੇ ਆ ਕੋਈ ਅੰਮ੍ਰਿਤਸਰ ਵਾਲੇ ਪਾਸੇ ਜਾ ਰਿਹਾ ਕੋਈ ਇਧਰਲੇ ਪਾਸੇ ਹਰਿਦੁਆਰ ਪਾਸੇ ਵੱਜ ਜਾ ਰਿਹਾ ਬਲਕਿ ਬੱਸਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਤੀਰਥ ਯਾਤਰਾ ਕਰਾਈ ਜਾ ਰਹੀ ਆ ਅਗਲੀ ਗੱਲ ਗੁਰੂ ਰਵਿਦਾਸ ਤੇ ਵੀ ਇਹਨਾਂ ਨੇ ਵੱਖ ਵੱਖ ਕਿਤੇ ਡਰੋਨ ਹੋ ਰਹੇ ਨੇ ਤੇ ਕਿਤੇ ਗੁਰੂ ਰਵਿਦਾਸ ਉੱਤੇ ਫਿਲਮਾਂ ਦਿਖਾਈ ਜਾ ਰਹੀਆਂ ਨੇ ਕਿਤੇ ਗੁਰੂ ਰਵਿਦਾਸ ਤੇ ਸੈਮੀਨਾਰ ਕੀਤੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਵੱਲੋਂ ਤੇ ਕਿਤੇ ਭਾਜਪਾ ਵੱਲੋਂ ਕਲਸ਼ ਯਾਤਰਾ ਕੀਤੀ ਜਾ ਰਹੀ ਆ ਕਈ ਸਾਰੇ ਲੋਕ ਇਹਦੀ ਆਲੋਚਨਾ ਵੀ ਕਰਦੇ ਆ ਇਹਦਾ ਲਾਭ ਵੋਟਾਂ ਦੇ ਵਿੱਚ ਹੋਏਗਾ ਜਾਂ ਨਹੀਂ ਹੋਏਗਾ ਇਹ ਤਾਂ ਵੋਟਾਂ ਜਦੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਉਹ ਜਿਹੜੇ 1.5-2 ਮਹੀਨਾ ਹੋਏਗਾ ਉਹ 1.5-2 ਮਹੀਨੇ ਦੇ ਵਿੱਚ ਕਿਹੜੀ ਚੀਜ਼ ਨੂੰ ਕਿਹੜੀ ਪਾਰਟੀ ਕਿੱਦਾਂ ਉਭਾਰ ਦਿੰਦੀ ਆ ਤੇ ਕਿੱਦਾਂ ਪੱਖ ਰੱਖਦੀ ਹੈ ਤਾਂ ਉਸ ਸਮੇਂ ਮੁਤਾਸਰ ਕਰੇਗਾ ਇਸ ਟਾਈਮ ਇਹਨਾਂ ਗੱਲਾਂ ਦੀ ਵੀ ਗੁਰੂ ਰਵਿਦਾਸ ਦੀ ਗੱਲ ਕਰਦੇ ਆ ਆਪਾਂ ਇਹ ਤੇ ਗੁਰੂ ਰਵਿਦਾਸ ਨੂੰ ਮੰਨਣ ਵਾਲੇ ਬੰਦੇ ਕੀ ਆਲੋਚਨਾ ਵੀ ਕਰਦੇ ਆ ਕਹਿੰਦੇ ਜੀ ਇਹ ਹੁਣ ਆ ਗਏ ਜੀ ਆਪਣਾ ਇੱਥੇ ਚੋਣ ਵੋਟਾਂ ਵਾਸਤੇ ਸਾਡੇ ਕੋਲ ਆ ਗਏ ਜੀ ਤੇ ਪਰ ਇਹਨਾਂ ਆਲੋਚਕ ਲੋਕਾਂ ਨੂੰ ਮੇਰਾ ਤਾਂ ਇਹ ਕਹਿਣਾ ਹੈਗਾ ਕਿ ਭਰਾਓ ਤੁਸੀਂ ਮਾੜਾ ਮੋਟਾ ਦਿਮਾਗ ਨੂੰ ਹੱਥ ਮਾਰੋ ਕਿ ਜਿਹੜੇ ਲੋਕ ਜਿਹਨਾਂ ਲੋਕਾਂ ਨੇ ਕਦੇ ਤੁਹਾਡੇ ਗਲਾਂ ਦੇ ਵਿੱਚ ਕੁੱਜੇ ਪਾ ਰੱਖੇ ਸੀਗੇ ਕਿ ਤੁਸੀਂ ਥੁੱਕ ਨਾ ਮਾਰ ਸਕੋ ਜਿਹਨਾਂ ਲੋਕਾਂ ਨੇ ਕਦੇ ਤੁਹਾਡੇ ਪਿੱਠ ਦੇ ਪਿੱਛੇ ਝਾੜੂ ਬੰਨੇ ਹੋਏ ਸੀਗੇ ਉਹ ਲੋਕ ਤੁਹਾਡੇ ਬਾਬੇ ਦਾ ਕਲਸ਼ ਚੱਕ ਕੇ ਸਿਰ ਦੇ ਉੱਪਰ ਚੱਕੀ ਫਿਰਦੇ ਆ ਥਾਂ ਥਾਂ ਦੇ ਉੱਤੇ ਤੁਹਾਨੂੰ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਤੇ ਏਦਾਂ ਹੀ ਜਿਹੜੀ ਪੰਜਾਬ ਦੇ ਵਿੱਚ ਗੁਰੂ ਰਵਿਦਾਸ ਦੇ ਉੱਪਰ ਜਿਹੜੇ ਲੋਕ ਤੁਹਾਡਾ ਸ਼੍ਰੋਮਣੀ ਕਮੇਟੀ ਵਾਲੇ ਬੰਦੇ ਜਾਂ ਜਿਹੜੇ ਕਿ ਲੋਕ ਪਿੰਡਾਂ ਦੇ ਵਿੱਚ ਤੁਹਾਡੇ ਬਾਬੇ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਹੈਗਾ ਉਹ ਤੁਹਾਡੇ ਬਾਬੇ ਦੀ ਥਾਂ ਥਾਂ ਦਿਖਾ ਰਹੇ ਨੇ ਫਿਲਮਾਂ
17: ਹੈਡਸੈਟ ਦੇ ਵਿਚ ਪ੍ਰੋਬਲਮ ਹੈ ਜਿਹੜਾ ਹੈਡਸੈਟ ਲਾਇਆ ਜਾਂ ਮਾਈਕ ਦੇ ਵਿਚ ਓਹਦਾ ਜਿਦਾ ਕਹਿ ਲੋ ਕਿ ਛਣਕਦਾ ਪਿਆ ਜੀ
1: ਤੇ
17: ਆਵਾਜ਼ ਸਰੋਤਿਆਂ ਨੂੰ ਵੀ ਡਿਸਟਰਬ ਕਰੇਗੀ ਸਾਡੇ ਕੰਨਾਂ ਨੂੰ ਕਿਉਂਕਿ ਅਸੀਂ ਤਾਂ ਹੈਡਸੈਟ ਲਾਏ ਹੋਏ ਨੇ ਸਾਨੂੰ ਜਿਆਦਾ ਬੋਧ ਹੁੰਦੀ ਹੈ ਅਸੀਂ ਫਿਰ
19: ਮੈਨੂੰ ਬੜਾ ਮਹਿਸੂਸ ਹੁੰਦਾ
17: ਨਹੀਂ ਕੋਈ ਨੀ ਤੁਸੀਂ ਕੱਲ 2-4 ਦਿਨ ਠੀਕ ਰਿਹਾ ਅੱਜ ਫੇਰ ਹੋਇਆ ਕੋਈ ਨਾ ਕੁਝ ਤਾਰ ਤੂਰ ਦੇ ਵਿਚ ਹੋ ਸਕਦਾ ਕਿ ਜਿਹੜੀ ਤੁਸੀਂ ਹੈਡਸੈਟ ਨੂੰ ਤਾਰ ਲਾਈ ਆ ਉਹਦੇ ਵਿਚ ਵੀ ਕੋਈ ਕਿਸੇ ਵੇਲੇ ਤਾਰ ਢਿੱਲੀ ਹੋ ਸਕਦੀ ਆ ਬਟ ਐਨੀਵੇ ਆਵਾਜ਼ ਆ ਰਹੀ ਹੈ ਪਰ ਛਣਕਦੀ ਪਈ ਹੈ ਅੱਛਾ ਇੱਕ ਬੜੀ ਵੱਡੀ ਖ਼ਬਰ ਆ ਪਹਿਲਾਂ ਵੀ ਕਿਦਾ ਸਾਹਿਬ ਆਈ ਸੀ ਮਤਲਬ ਕਈ ਸਾਲ ਹੋ ਗਏ ਨੇ ਸਾਨੂੰ ਰੇਡੀਓ ਟੈਲੀਵਿਜ਼ਨ ਕਰਦਿਆਂ ਨੂੰ ਜਾਗਰਤੀ ਅਕਸਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ, ਆਰਟੀਕਲ ਵੀ ਲਿਖੇ ਸੀ ਕੁਝ ਜਿੰਦੀਆਂ ਜਗਦੀਆਂ ਅਖਬਾਰਾਂ ਦੇ ਵਿਚੋਂ ਕੱਢ ਕੇ ਲਿਆਈਦੇ ਨੇ। ਹੁਣ ਇਕ ਵਾਰੀ ਫਿਰ ਤੋਂ ਚਰਚਾ ਦੇ ਵਿਚ ਹੈ ਰਾਮ ਜੀ। ਹੁਣ ਰਾਮ ਜੀ ਦੀਆਂ ਇੱਟਾਂ ਸ੍ਰੀ ਦਰਬਾਰ ਸਾਹਿਬ ਦੇ ਕੁਝ ਹਿੱਸਿਆਂ ਦੇ ਆਲੇ ਦੁਆਲੇ ਲੱਗ ਰਹੀਆਂ ਨੇ ਤੇ ਕਿਉਂ ਲੱਗ ਰਹੀਆਂ ਨੇ? ਸਕੱਤਰੇ ਦੇ ਮੁਖੀ ਦੀ ਰਿਹਾਇਸ਼ ਸੀਵਰੇਜ ਦੀਆਂ ਨਾਲੀਆਂ ਵਿਚ ਵੀ, ਗਲਿਆਰੇ ਦੇ ਕੁਝ ਹਿੱਸਿਆਂ ਦੇ ਵਿਚ ਵੀ ਇਹ ਇੱਟਾਂ ਲੱਗ ਰਹੀਆਂ ਨੇ ਥੱਲੇ। ਕਾਰਨ
20: ਜੀ ਅਸਲ ਵਿਚ ਚਾਵਲਾ ਸਾਹਿਬ,
17: ਹੁਣ ਗੱਲ ਇਹ ਕਿ ਰਾਮ ਇਕ ਆਮ ਬੰਦੇ ਦਾ ਨਾਮ ਵੀ ਰਾਮ ਰੱਖਿਆ ਹੁੰਦਾ, ਸਾਡੇ ਪਿੰਡਾਂ ਦੇ ਵਿਚ ਕਈਆਂ ਦੇ ਨਾਂ ਰਾਮ ਆ, ਰਾਮੂ ਵੀ ਰੱਖਿਆ ਜਾਂਦਾ, ਰਾਮ ਵੀ ਹੈਗਾ, ਸ਼ਾਮ ਵੀ ਹੈਗਾ। ਹੁਣ ਇਹ ਕੰਪਨੀ ਦਾ ਨਾਂ ਰਾਮ ਹੈ ਜਾਂ ਫਿਰ ਇਹਦੇ ਪਿੱਛੇ ਕੋਈ ਸਾਜਿਸ਼ ਹੈ ਜਾਂ ਇਹਦੇ ਪਿੱਛੇ ਕੋਈ ਰੀਜ਼ਨ ਹੈ ਜਾਂ ਇਹਦੇ ਕੀ ਕਾਰਨ ਨੇ, ਕਿਉਂ ਲੱਗ ਰਹੀਆਂ ਨੇ? ਹਾਂਜੀ
20: ਚਾਵਲਾ ਸਾਹਿਬ, ਜਿਹੜਾ ਅਖਬਾਰ ਲਿਖ ਰਿਹਾ ਜੀ, ਮੈਨੂੰ ਅਖਬਾਰ ਦੇ ਲਿਖਣ ਦੇ ਜਿਹੜੀ ਲਿਖਾਵਟ ਆ ਉਹਦੇ ਜਿਹੜਾ ਕੰਟੈਂਟ ਹੈਗਾ ਨਾ ਜੀ ਅਖਬਾਰ ਦੀ ਨਿਊਜ਼ ਦਾ, ਉਹ ਮੈਨੂੰ ਪਰੇਸ਼ਾਨ ਕਰਦਾ ਜੀ। ਉਹ ਅਸਲ ਚ ਕੀ ਕਹਿ ਰਿਹਾ, ਉਹ ਕਹਿ ਰਿਹਾ ਕਿ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਭੱਠੇ ਨੂੰ ਇੱਕ ਸਾਂਚਾ ਬਣਾਉਣ ਵਾਸਤੇ ਕਿਹਾ, ਵਿਸ਼ੇਸ਼ ਤੌਰ ਤੇ ਕਿ ਤੁਸੀਂ ਰਾਮ ਜੀ ਦਾ ਸਾਂਚੇ ਦੇ ਉੱਪਰ ਲਿਖੋ ਤੇ ਰਾਮ ਜੀ ਦੀਆਂ ਇੱਟਾਂ ਸਾਨੂੰ ਬਣਾ ਕੇ ਦੋ, ਇੰਨੀਆਂ ਕੋਈ ਲੱਖ ਕਿੰਨੀਆਂ, 2 ਲੱਖ ਜੋ ਵੀ ਕਹਿ ਰਹੇ ਨੇ, ਉਹ ਇੱਟਾਂ ਬਣਾ ਕੇ ਸਾਨੂੰ ਦੋ ਤੁਸੀਂ। ਤੇ ਉਹ ਇੱਟਾਂ ਉਹਨਾਂ ਨੇ ਵਿਸ਼ੇਸ਼ ਤੌਰ ਤੇ ਭੱਠੇ ਨੇ ਉਹ ਸਾਂਚਾ ਬਣਾਇਆ ਰਾਮ ਜੀ ਵਾਲਾ, ਉਹ ਸਾਂਚਾ ਬਣਾ ਕੇ ਵਿਸ਼ੇਸ਼ ਤੌਰ ਤੇ ਕਹਿੰਦੇ ਇੱਟਾਂ ਦਰਬਾਰ ਸਾਹਿਬ ਭੇਜੀਆਂ ਗਈਆਂ। ਉਹ ਗਲਿਆਰਿਆਂ ਦੇ ਕੁਝ ਹਿੱਸਿਆਂ ਵਿਚ ਇੱਟਾਂ ਲੱਗ ਰਹੀਆਂ ਨੇ ਤੇ ਇੱਕ ਕੋਈ ਸਕੱਤਰੇਤ ਦਾ ਮੁਖੀ ਹੈਗਾ ਉਹਦੇ ਰਿਹਾਇਸ਼ ਦੇ ਬਾਹਰਲੇ ਪਾਸੇ, ਦਰਬਾਰ ਸਾਹਿਬ ਦੇ ਅੰਦਰ ਹੀ ਆ ਉਹ, ਤੇ ਉਹਦੇ ਵਿਚ ਇੱਟਾਂ ਲੱਗ ਰਹੀਆਂ ਨੇ। ਇੱਕ ਸੀਵਰੇਜ ਦਾ ਹੈਗਾ ਉੱਥੇ ਨਾਲਾ ਹੈਗਾ, ਉਹਦੇ ਬਾਹਰਲੇ ਪਾਸੇ ਇੱਟਾਂ ਲੱਗ ਰਹੀਆਂ ਨੇ ਰਾਮ ਜੀ ਦੇ। ਹੁਣ ਇਹ ਇਹ ਮੇਰੇ ਲਈ ਚਿੰਤਾ ਦਾ ਵਿਸ਼ਾ ਇਸ ਕਰਕੇ ਹੈ ਚਾਵਲਾ ਸਾਹਿਬ, ਵੈਸੇ ਤੁਹਾਡੇ ਲਈ ਵੀ ਸਾਰੇ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਉੱਥੇ ਨਾ ਜੀ ਜਦੋਂ ਬਨਾਰਸ ਦੇ ਵਿੱਚ ਨਾ ਉਹਦੀ ਆਪਣਾ ਲੱਗੇ ਨਾ ਜੀ ਖੋਜ ਕਰਨ, ਅਦਾਲਤ ਨੇ ਕਿਹਾ ਕਿ ਇਸ ਮਸਜਿਦ ਦੀ ਖੋਜ ਕਰੋ ਵੀ ਇਹ ਮਸਜਿਦ ਵਿੱਚ ਕੀ ਆ, ਉਹਨਾਂ ਨੇ ਕੁਝ ਥਾਵਾਂ ਤੇ ਸਵਾਸਤਕ ਛਪਿਆ ਹੋਇਆ ਸੀਗਾ ਤੇ ਕੁਝ ਥਾਂ ਇੱਕ ਫੁਆਰਾ ਸੀਗਾ ਤੇ ਉਹ ਫੁਆਰੇ ਨੂੰ ਕਹਿਤਾ ਜੀ ਇਹ ਸ਼ਿਵਲਿੰਗ ਹੈ ਜੀ, ਤੇ ਕੁਝ ਥਾਵਾਂ ਤੇ ਉਹਨਾਂ ਨੇ ਇੱਕ ਓਮ ਵੀ ਉੱਕਰਿਆ ਹੋਇਆ ਸੀਗਾ, ਓਮ ਵਰਗਾ ਕੋਈ ਚੀਜ਼ ਆਕ੍ਰਿਤੀ ਸੀਗੀ ਉਹਨੂੰ ਓਮ ਬਣਾ ਤਾ ਉਹਨਾਂ ਨੇ। ਤੇ ਮੈਨੂੰ ਇਸ ਕਰਕੇ ਚਿੰਤਾ ਹੈਗੀ, ਉਹ ਪਹਿਲਾਂ ਹੀ ਕਹਿ ਰਹੇ ਨੇ ਦਰਬਾਰ ਸਾਹਿਬ ਨੂੰ ਕਿ ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਿਰ ਹੈ ਜੀ, ਤੇ ਉਹ ਪਹਿਲੀ ਆਖੀ ਜਾਂਦੇ ਨੇ ਜਿਹੜੇ ਆਰ ਐਸ ਐਸ ਵਾਲੇ ਨੇ। ਤੇ ਹੁਣ ਤਾਂ ਇਹਨਾਂ ਵਾਸਤੇ ਇੱਕ ਬਹੁਤ ਵੱਡਾ ਰਸਤਾ ਮਿਲ ਜਾਣਾ ਚਾਵਲਾ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ, ਕਿ ਉੱਥੇ ਰਾਮ ਜੀ ਲਿਖੀਆਂ ਇੱਟਾਂ ਮਿਲ ਜਾਣਗੀਆਂ ਤੇ ਆਉਣ ਵਾਲੇ ਸਮੇਂ ਚ ਸਾਲ 2 ਸਾਲ ਨੂੰ ਤਾਂ ਇਹਨਾਂ ਨੇ ਸ਼੍ਰੀ ਰਾਮ ਦਾ ਮੰਦਿਰ ਹੀ ਇਹਨਾਂ ਨੂੰ ਪੇਸ਼ ਕਰ ਦੇਣਾ ਵੀ ਤਾਂ ਦੇਖੋ ਜਿਹੜਾ ਪੁਰਾਣਾ ਰਾਮ ਦਾ ਮੰਦਿਰ ਸੀਗਾ। ਸੋ ਇਹ ਬੜੇ ਸ਼ਾਤਰ ਦਿਮਾਗ ਨੇ ਜੀ ਇਹ ਲੋਕ ਜਿਹੜੇ ਆਰ ਐਸ ਐਸ ਵਾਲੇ ਨੇ, ਮਾਫ਼ ਕਰਨਾ ਮੈਂ ਇਹ ਗੱਲ ਆਖੀ ਆ, ਇਹਦਾ ਕਾਰਨ ਹੈ ਇਹਦੇ ਪਿੱਛੇ ਬਹੁਤ ਸ਼ਾਤਰ ਦਿਮਾਗ ਨੇ ਜੀ ਇਹ, ਇਹ ਮਤਲਬ ਕਿ ਪਤਾ ਨੀ ਕਿੱਥੇ ਜਾ ਕੇ ਕੀ ਧਰ ਦੇਣ, ਪਤਾ ਨੀ ਕਿੱਥੇ ਜਾ ਕੇ ਮੰਦਿਰ ਬਣਾਉਣ ਵਾਸਤੇ ਹੇਠਾਂ ਰੱਖ ਦਿੰਦੇ ਨੇ ਉਹ ਬੋਰੀ ਭਰ ਕੇ ਉਹਦੀ ਛੋਲਿਆਂ ਦੀ ਤੇ ਉੱਪਰ ਮੂਰਤੀ ਦੱਬ ਦਿੰਦੇ ਨੇ ਛੋਲੇ ਹੌਲੇ ਹੌਲੇ ਹੌਲੇ ਹੌਲੇ, ਇਹ ਘਟਨਾ ਵਾਪਰੀ ਸੀ ਮੈਂ ਤੁਹਾਨੂੰ ਤਾਂ ਕਹਿ ਰਿਹਾ, ਛੋਲੇ ਹੌਲੇ ਹੌਲੇ ਫੁੱਲਦੇ ਨੇ ਤੇ ਮੂਰਤੀ ਬਾਹਰ ਨਿਕਲ ਆਉਂਦੀ ਆ ਤੇ ਉਹ ਕਹਿੰਦੇ ਨੇ ਪ੍ਰਵੇਸ਼ ਹੋ ਗਏ ਜੀ ਰਾਮ ਸ੍ਰੀ ਸਾਡੇ ਭਗਵਾਨ ਪ੍ਰਵੇਸ਼ ਹੋ ਗਏ ਜੀ। ਤੇ ਇਹ ਲੋਕ ਬੜੇ ਸ਼ਾਤਰ ਨੇ, ਇਹਨਾਂ ਸ਼ਾਤਰ ਲੋਕਾਂ ਤੋਂ ਬਚਣਾ ਕੋਈ ਸੌਖਾ ਨਹੀਂ ਹੈਗਾ। ਸੋ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਟਾਂ ਰਾਮ ਜੀ ਦੀਆਂ ਵਿਸ਼ੇਸ਼ ਤੌਰ ਤੇ ਲਗਵਾ ਰਹੀ ਹੈ, ਮਤਲਬ ਸ਼੍ਰੋਮਣੀ ਗੁਰਦੁਆਰਾ
17: ਪ੍ਰਬੰਧਕ ਇਹਦਾ ਮਤਲਬ ਲਾਉਣ ਵਾਲੇ ਜਾਂ ਲਵਾਉਣ ਵਾਲੇ ਤੇ ਸ਼ਾਤਰ ਹੈਗੇ, ਪਰ ਜਿਹੜੇ ਸਪੈਸ਼ਲ ਤੁਸੀਂ ਅਖਬਾਰ ਦਾ ਹਵਾਲਾ ਦੇ ਕੇ ਕਿਹਾ ਕਿ ਇਹਨਾਂ ਨੇ ਸਾਂਚਾ ਬਣਾਉਣ ਵਾਸਤੇ ਕਿਹਾ, ਇਹਦੇ ਪਿੱਛੇ ਰੀਜ਼ਨ ਕੀ ਆ? ਇਹਦਾ ਮਤਲਬ ਕਿ ਉਹ ਕੁਲਦੀਪ ਸਿੰਘ ਕੌੜਾ ਹੋਣਾ ਦੀ ਕਿਤਾਬ ਸੀ ਸਿੱਖ ਵੀ ਨਿਕਲਿਆ ਗਿਆ, ਇਹਦਾ ਮਤਲਬ ਨਿਕਲਿਆ ਗਿਆ ਹਨਾ, ਨਿਕਲ ਗਿਆ, ਸਿਰਫ ਇਹਨਾਂ ਨੇ ਕੁਸੀ ਦੇ ਭੁੱਖਿਆਂ ਨੇ, ਚੌਧਰ ਦੇ ਭੁੱਖਿਆਂ ਨੇ, ਮਾਇਆ ਦੇ ਭੁੱਖਿਆਂ ਨੇ, ਗਦਾਰਾਂ ਨੇ, ਮਤਲਬ ਆਪਣਾ ਕੰਮ ਜਿਹੜਾ ਵਾ ਉਹ ਕਰ ਦਿੱਤਾ। ਬਟ ਇੱਕ ਗੱਲ ਯਾਦ ਰੱਖਿਓ, ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਇਹਦੀ ਨੀਂਹ ਸਾਈ ਮੀਆਂ ਮੀਰ ਜੀ ਦੇ ਕੋਲੋਂ ਗੁਰੂ ਸਾਹਿਬ ਨੇ ਰਖਾਈ ਹੈ, ਇਹਦਾ ਜਿਹੜਾ ਨਾਮ ਹੈ ਨਾ ਚੱਕ ਰਾਮਦਾਸ ਹੈ, ਔਰ ਇਹਦੀ ਰਜਿਸਟਰੀ ਗੁਰੂ ਸਾਹਿਬ ਨੇ ਪੈਸੇ ਦੇ ਕੇ ਖਰੀਦੀ ਹੈ। ਪਰ ਨਾਲ ਦੀ ਨਾਲ ਅਫਸੋਸ ਇਹ ਵੀ ਹੈ ਕਿ ਇਹ ਖਾ ਕੇ ਧੌੜੀ ਦਾ ਪ੍ਰਸ਼ਾਦ ਸਾਡੀ ਕੌਮ ਦੇ ਜਥੇਦਾਰ ਘਰਾੜੇ ਮਾਰ ਰਹੇ ਨੇ, ਕੂਕ ਦਿੱਤੇ ਸਿੱਤੇ ਨੇ, ਔਰ ਇਹਨਾਂ ਨੂੰ ਕੂਕੀ ਜੜੀ ਹੋਈ ਹੈ, ਇਹ ਕੂਕੀ ਪਤਾ ਨਹੀਂ ਕਦੋਂ ਉਤਰਨੀ ਹੈ। ਅਗਲਿਆਂ ਨੇ ਤੁਹਾਡੀਆਂ ਯੂਨੀਵਰਸਿਟੀ ਦੇ ਵਿੱਚੋਂ ਤੁਹਾਡਾ ਸਿੱਖ ਇਤਿਹਾਸ ਵੀ ਪੜ੍ਹਾਉਣਾ ਜਿਹੜਾ ਹੈ ਉਹ ਬੰਦ ਕਰ ਦਿੱਤਾ। ਤੇ ਵਾਕਈ ਤੁਹਾਡੀ ਗੱਲ ਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਆਸ਼ੰਕਾ ਨਜ਼ਰ ਆਉਂਦੀ ਹੈ ਕਿ ਜਦੋਂ ਤੁਹਾਨੂੰ ਇਤਿਹਾਸ ਹੀ ਨਹੀਂ ਤੁਹਾਡਾ ਪੜ੍ਹਾਇਆ ਜਾਵੇਗਾ, ਤੁਹਾਡਾ ਇਤਿਹਾਸ ਹੀ ਤੁਹਾਡੇ ਕੋਲ ਖੋਲਿਆ ਜਾਵੇਗਾ, ਆਉਣ ਵਾਲੇ 20-25-30 ਸਾਲ ਤੱਕ ਮਤਲਬ ਕੁਛ ਨਾ ਕੁਛ ਜਿਹੜਾ ਅਜਿਹਾ ਕੁਝ ਹੋ ਸਕਦਾ, ਬਟ ਨਹੀਂ, ਆਸ ਨਾ ਰੱਖੋ ਕਿ ਇਹੋ ਜਿਹਾ ਕੁਝ ਹੋਵੇਗਾ। ਇਹ ਗੁਰੂ ਨਾਨਕ ਮਹਾਰਾਜ ਦਾ ਲਾਇਆ ਹੋਇਆ ਸਿੱਖੀ ਦਾ ਬੂਟਾ ਹੈ। ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਇਸ ਨੂੰ ਖਾਲਸਾ ਦਾ ਰੂਪ ਦਿੱਤਾ ਹੈ। ਇਹ ਸੋਚਾਂ ਜਿੱਦਾਂ ਮਰਜ਼ੀ ਸੋਚੀ ਜਾਣ, ਪਰ ਇਹ ਕੰਮ ਬਹੁਤ ਔਖਾ ਹੈ। ਕਹਿ ਰਹੇ ਨੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਸਰ, ਤੁਸੀਂ ਚਿੰਤਾ ਜ਼ਾਹਰ ਕੀਤੀ ਹੈ, ਕੋਈ ਦੋਰਾਵਾਂ ਨਹੀਂ। ਚਿੰਤਾ ਹਰ ਜਿੰਦੀ ਜਾਗਦੀ ਜ਼ਮੀਰ ਵਾਲੇ ਨੂੰ ਕਰਨੀ ਵੀ ਚਾਹੀਦੀ ਹੈ, ਕੋਈ ਦੋਰਾਵਾਂ ਨਹੀਂ। 9058131320 9058131320। ਅਗਲਾ ਕੁਸ਼ਚਨ ਫਿਰ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਰਿਲੇਟਡ ਇੱਕ ਬੜੀ ਵੱਡੀ ਸ਼ਖਸੀਅਤ ਹੈ, ਉਹਨਾਂ ਬਾਰੇ ਕਰਾਂਗੇ ਗੱਲ। ਹਾਂਜੀ
1: ਜੀ, ਅਖਿਲਾ ਜੀ, ਟਰੰਪ ਇਜ਼ਰਾਈਲ ਨੂੰ 2.8 ਅਰਬ ਡਾਲਰ, ਜੋ ਕਿ 26,000 ਕਰੋੜ ਬਣਦਾ, ਉਹਦੀ ਹਥਿਆਰ ਵੇਚਣ ਦੀ ਤਿਆਰੀ ਕਰ ਰਿਹਾ ਔਰ ਬੰਬ ਵੀ ਦੇਣ ਦੀ ਤਿਆਰੀ ਕਰ ਰਿਹਾ, ਜਿਹਦਾ ਵਿਰੋਧ ਆਪਣੀ ਖੁਦ ਦੀ ਕੰਟਰੀ ਦੇ ਡੈਮੋਕਰੇਟਸ ਕਾਫੀ ਵਿਰੋਧ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ?
20: ਵਿਰੋਧ ਤਾਂ ਕਰੀ ਜਾਂਦੇ ਜੀ, ਵਿਰੋਧ ਤਾਂ ਕਰ ਰਹੇ ਨੇ, ਪਰ ਟਰੰਪ ਤਾਂ ਕੱਲ ਟਰੰਪ ਨੇ ਆਪਣੀ ਜਿਹੜੀ ਕਿ ਉਹਨਾਂ ਦੀ ਸੰਸਦ ਹੈਗੀ ਆ ਚਾਵਲਾ ਸਾਹਿਬ, ਘਰਾਨੇ ਦੀ ਗੱਲ ਹੈ ਵੀ ਉੱਥੇ ਉਹਨਾਂ ਨੇ ਹਾਊਸ ਆਫ ਰਿਪ੍ਰਜੈਂਟੇਟਿਵ ਦੇ ਵਿੱਚ ਜਿਹੜਾ ਸਦਨ ਆਇਆ ਦਾ ਅਮੈਰੀਕਾ ਦਾ, ਉਸ ਵਿੱਚ ਇੱਕ ਬਿੱਲ ਲੈ ਕੇ ਆਉਂਦਾ ਸੀਗਾ, 262 ਵੋਟਾਂ ਟਰੰਪ ਦੇ ਪੱਖ ਚ ਪਈਆਂ ਤੇ ਵਿਰੋਧ ਚ ਪਈਆਂ 169 ਵੋਟਾਂ। ਉਸ ਤਹਿਤ ਹੁਣ ਬਿੱਲ ਦੇ ਤਹਿਤ ਸ਼੍ਰੋਮ ਜਿਹੜਾ ਕਿ ਵਾਈਟ ਹਾਊਸ ਵਿੱਚ ਜਾਏਗਾ, ਟਰੰਪ ਸਾਈਨ ਕਰ ਦੇਗਾ ਤੇ ਉਸ ਤਹਿਤ ਇਹਨਾਂ ਨੂੰ 100% ਟੈਰਿਫ ਲਗਾਉਣ ਦਾ ਅਧਿਕਾਰ ਟਰੰਪ ਕੋਲ ਆ ਜਾਏਗਾ, ਜਿਹਦੇ ਵਿੱਚ ਕਿ ਭਾਰਤ ਵੀ ਸ਼ਾਮਲ ਹੈ। ਹੁਣ ਉਹਨਾਂ ਦੇ ਨਾਲ ਸਾਰੇ ਜਿਹੜੇ ਸਦਨ ਦੇ ਵਿੱਚ ਜਿਹੜੇ ਕਿ ਸੈਨੇਟਰ ਹੈਗੇ ਨੇ ਉਹ ਵੀ ਤਾਂ ਨਾਲ ਲੱਗ ਗਏ ਆ, ਤੇ ਹੁਣ ਆਹ ਆਪਾਂ ਗੱਲ ਕਰਦੇ ਹਾਂ 2.8 ਅਰਬ ਡਾਲਰ ਦੀ ਤੇ 26,000 ਕਰੋੜ ਰੁਪਏ ਦੀ ਹਥਿਆਰ ਦੇਣ ਦੀ। ਇਹ ਤੇ ਪਾਬੰਦੀ ਲਾ ਦਿੱਤੀ ਸੀ 2024 ਦੇ ਵਿੱਚ ਜੋ ਬਾਈਡਨ ਨੇ, ਉਹ ਕਹਿੰਦੇ ਵੀ ਇਹ ਨੁਕਸਾਨ ਬਹੁਤ ਕਰ ਰਿਹਾ ਇਜ਼ਰਾਈਲ, ਇਹ ਬੰਦੇ ਮਾਰ ਰਿਹਾ ਤੇ ਇਨਸਾਨੀ ਨੁਕਸਾਨ ਬਹੁਤ ਕਰ ਰਿਹਾ, ਇਸ ਕਰਕੇ ਇਸ ਨੂੰ ਇਹ ਹਥਿਆਰ ਨਹੀਂ ਦੇਣੇ ਹੈਗੇ। ਤੇ ਪਾਬੰਦੀ ਲਾ ਦਿੱਤੀ ਸੀ, ਪਰ ਟਰੰਪ ਨੇ ਪਾਬੰਦੀ ਖੋਲਤੀ ਸੀਗੀ ਜਦੋਂ ਟਰੰਪ ਸਾਹਿਬ ਆਏ ਸੀਗੇ, ਤੇ ਉਹ ਟਰੰਪ ਪਾਬੰਦੀ ਖੋਲਣ ਦੇ ਬਾਵਜੂਦ ਵੀ ਚਲੋ ਹਥਿਆਰ ਦਿੱਤੇ ਨਹੀਂ ਗਏ ਸੀ ਇੱਦਾਂ ਦੇ ਜਿੱਦਾਂ ਹੁਣ ਦਿੱਤੇ ਜਾ ਰਹੇ ਨੇ, ਹਥਿਆਰ ਤਾਂ ਫਿਰ ਪਹੁੰਚ ਰਹੇ ਸੀਗੇ ਉੱਥੇ। ਹੁਣ ਤੁਸੀਂ ਲੈ ਲਓ ਵੀ 40,000 ਭਾਰੀ ਬੰਬ ਨੇ, ਇੱਕ ਬੰਬ ਦਾ ਵਜ਼ਨ 2,000 ਪਾਉਂਡ ਮਤਲਬ 900 ਕਿਲੋ ਦੇ ਕਰੀਬ ਆ, ਐਡਾ ਵੱਡੇ ਵੱਡੇ ਬੰਬ ਦੇ ਰਹੇ ਨੇ ਜੀ ਉਹ। ਜੇਕਰ ਬੰਬ ਕਿਤੇ ਗਿਰਨਗੇ ਤਾਂ ਉਹ ਜ਼ਮੀਨ ਨੂੰ ਵੀ ਪਾੜ ਦੇਣਗੇ ਜੀ, ਤੇ ਇਨਸਾਨੀ ਜ਼ਿੰਦਗੀ ਦਾ ਉੱਥੇ ਬਚੇਗਾ ਕੀ ਜੀ। ਤੇ ਪੈਕੇਜ ਵਿੱਚ 20,000 ਦੇ ਕਰੀਬ 20,000 ਦੇ ਤੋਂ ਵੱਧ MK-84 ਨੇ ਤੇ 20,000 ਹੀ BLU-117 ਬੰਬ, ਜਿਹੜਾ ਕਿ ਇਹ ਬੰਬ ਦਾ ਨਾਂ ਹੈਗਾ, ਉਹ ਸ਼ਾਮਲ ਨੇ ਜਿਹੜੇ ਕਿ ਟਰੰਪ ਨੇ ਇਜ਼ਰਾਈਲ ਨੂੰ ਦੇਣੇ ਆ। ਇਹ ਅਗਲੇ ਦਿਨਾਂ ਦੇ ਵਿੱਚ ਇਹਦੇ ਸਾਈਨ ਹੋ ਜਾਣਗੇ ਸੰਧੀ ਦੇ ਉੱਪਰ, ਤੇ ਉਹ ਮੇਰੇ ਖਿਆਲ ਚ ਇਹਨਾਂ ਨੂੰ ਫਿਰ ਇਜ਼ਰਾਈਲ ਨੂੰ ਉਹ ਪਹੁੰਚ ਜਾਣਗੇ 26,000 ਕਰੋੜ ਦੇ ਇਨਸਾਨੀ ਮਾਰੂ ਬੰਬ ਪਹੁੰਚਣਗੇ ਉੱਥੇ ਜੀ।
17: ਜੀ 9058131320 9058131320। ਅਸੀਂ ਥੈਂਕਸ ਕਰ ਦਈਏ ਜੀ ਜਿਹੜੇ ਸਾਨੂੰ ਵੀਰ ਇਸ ਵਕਤ ਸੁਣ ਰਹੇ ਨੇ। ਇਸ ਵਕਤ ਦਾ ਸਾਡਾ ਜਿਹੜਾ ਸਾਨੂੰ ਸਕਰੀਨ ਹੈ ਉਹ ਬਾਗੋ ਬਾਗ ਕਰ ਰਹੀ ਹੈ, ਕੱਲ ਨਾਲੋਂ ਵਧੇ ਨੇ ਇੰਡੀਆ ਦੇ ਵਿੱਚ, ਯੂਨਾਈਟਿਡ ਸਟੇਟ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਤੁਸੀਂ ਕਾਫੀ ਵੱਡੀ ਤਾਦਾਦ ਦੇ ਵਿੱਚ ਕੱਲ ਨਾਲੋਂ ਡਬਲ ਨੇ ਇਸ ਵਕਤ। ਕੱਲ ਇਸ ਵਕਤ ਜੋ ਸੀ ਉਹਦੇ ਨਾਲੋਂ ਡਬਲ ਤਸਵੀਰ ਦਿਖਾ ਰਹੀ ਹੈ। ਬਹੁਤ ਸ਼ੁਕਰੀਆ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸੁਣ ਰਹੇ ਹੋ, ਜੇ ਤੁਹਾਨੂੰ ਰੁਚੀ ਹੈ ਤਾਂ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਬਰਾਏ ਕਰਮ ਬਰਾਏ ਮਿਹਰਬਾਨੀ ਜ਼ਰੂਰ ਦੱਸੋ ਇਸ ਪ੍ਰੋਗਰਾਮ ਦੇ ਬਾਰੇ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸੁਣ ਰਹੇ ਹੋ। 647-910-1320 6479-101320 6417-1919 ਅਮਰੀਕਾ ਦੇ ਵਿੱਚ ਯੂਟਿਊਬ ਫੇਸਬੁੱਕ IPTV ਬਾਕਸ ਤੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ, ਦੇਖ ਸਕਦੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਖਬਰ ਹੈ। ਵੈਸੇ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ, ਇਹ ਸ਼ਖਸੀਅਤਾਂ ਜਦੋਂ ਪੋਟਿਆਂ ਦੇ ਗਿਣੇ ਜਾਣ ਵਾਲੇ ਰੇਡੀਓ ਸਨ, ਰਾਤ ਨੂੰ 9-11 CGMR 1320 AM ਤੇ ਸਾਡੇ ਸਟੂਡੀਓ ਦੇ ਵਿਚ ਆਏ ਸਨ ਅਮਰਜੀਤ ਸਿੰਘ ਜੀ ਚਾਵਲਾ, ਤੇ ਕਾਫੀ ਨਿੱਘੀ ਮੁਲਾਕਾਤ ਉਹਨਾਂ ਨਾਲ ਹੋਈ ਸੀਗੀ। ਪਰ ਮੇਰੇ ਨਾਲ ਇਸ ਵਕਤ ਕਾਲਰ ਨੇ, ਇਸ ਸਵਾਲ ਤੋਂ ਪਹਿਲਾਂ ਮੈਂ ਕਾਲਰ ਲੈ ਲੈਣਾ ਜੀ। ਵੈਲਕਮ ਜੀ,
0: ਸਤਿ ਸ੍ਰੀ ਅਕਾਲ ਜੀ।
17: ਸਤਿ ਸ੍ਰੀ ਅਕਾਲ ਜੀ
0: ਚਾਵਲਾ ਸਾਹਿਬ, ਕੱਲ ਤੇਰਾ ਡਾਟੇਸ਼ਨ ਲੱਭਿਆ 1320 ਤੇ ਮੈਂ ਭੁੱਲ ਗਿਆ ਸੀ।
17: ਲੱਭ ਗਿਆ ਜੀ?
0: ਹਾਂ, ਇਹ ਬਾਜ ਬਹੁਤੀ ਕਰਦਾ, ਰੇੜੂਆ ਫੜਨੋਂ ਹਟ ਗਿਆ ਸੀ,
17: ਹੁਣ ਲੱਭ ਗਿਆ।
0: ਹਾਂ ਲੱਭ ਗਿਆ ਹੁਣ ਬਾਜ ਬਹੁਤੀ ਹੋ ਗਈ
3: ਛੋਟੇ ਛੋਟੇ ਰੇਡੀਓ ਜਿਹੜੇ ਆ ਨਾ ਜੀ ਹੁਣ ਉਹਨਾਂ ਦੇ ਵਿੱਚ ਇਸ ਤਰ੍ਹਾਂ ਆ ਕਿ
0: ਥੋੜਾ
3: ਜਿਹਾ ਉਹਦਾ ਨਾ ਅੱਛਾ ਉਹਦਾ AM ਦਾ ਨਾ ਐਂਟੀਨਾ ਹੁੰਦਾ ਇੱਕ ਉਹਨੂੰ ਥੋੜਾ ਜਿਹਾ ਸਾਈਡ ਤੇ ਘੁਮਾਓ ਮੈਂ ਤੁਹਾਨੂੰ ਆਫ ਦੀ ਏਅਰ ਦੱਸੂਗਾ ਇਹਦੀ ਐਨ ਕ੍ਰਿਸਟਲ ਕਲੀਅਰ ਹੋ ਜਾਊਗਾ ਵੱਡਾ ਵੀ ਆ ਥੋੜਾ ਜਿਹਾ ਐਂਟੀਨਾ ਪਿੱਛੇ ਵੇਖੋ ਉਹਦਾ ਲੱਥਾ ਹੋਣਾ
0: ਠੀਕ ਆ ਧੰਨਵਾਦ
3: ਮਿਹਰਬਾਨੀ ਐਂਟੀਨਾ ਲੱਥਾ ਹੋਣਾ ਇਹਦਾ ਐਂਟੀਨਾ ਜਿਹੜਾ ਨਾ AM ਦਾ ਉਹ ਤੇ AM ਤੇ ਕਰਕੇ ਐਂਟੀਨਾ ਮਾੜਾ ਜਿਹਾ ਬਾਹਰ ਨੂੰ ਕੱਢ ਦੋ ਤੇ ਵੇਖੋ ਗੜਗੱਜ ਕਿੱਦਾਂ ਪੈਂਦੀ ਹੈ 9058131320953513 ਵੀ ਆਫ ਦੀ ਏਅਰ ਜ਼ਰੂਰ ਮੈਨੂੰ ਕਾਲ ਕਰਕੇ ਦੱਸੋ ਆਪਣਾ ਏਰੀਆ ਕਿ ਕਿਸ ਏਰੀਏ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਥੋੜਾ ਜਿਹਾ ਰਾਤ ਨੂੰ ਅਜੇ 9 ਵਜੇ ਤੱਕ ਤੁਹਾਨੂੰ ਠੀਕ ਦਿਖੇਗਾ ਸੁਣਾਈ ਦੇਵੇਗਾ ਸੋਰੀ ਪਰ 9 ਤੋਂ ਬਾਅਦ ਥੋੜਾ ਜਿਹਾ ਹੋਰ ਇਹਨੇ ਕਿੜਕਿੜ ਕਰਨੀ ਹੈ ਪਰ ਥੋੜੇ ਜਿਹੇ ਦਿਨ ਹੋਰ ਇੰਤਜ਼ਾਰ ਕਰੋ ਟਰੰਪ ਨੇ ਪਾਈਆਂ ਹੋਈਆਂ ਜਿਹੜੀਆਂ ਟੈਰਿਫ ਵਾਲੀਆਂ ਜਿਹੜੀਆਂ ਨੀਤੀਆਂ ਨੇ ਉਹ ਸਾਨੂੰ ਬੜਾ ਪਰੇਸ਼ਾਨ ਕਰ ਰਹੀਆਂ ਨੇ ਬਲੀਵ ਮੀ ਔਰ ਨਾਟ ਸਾਨੂੰ ਕਾਫੀ ਮੁਸ਼ਕਲ ਆ ਰਹੀ ਹੈ ਉਹ ਪਾਰਟ ਜਿਹੜੇ ਨੇ ਕੁਝ ਅਮਰੀਕਾ ਤੋਂ ਆਉਣੇ ਨੇ ਤੇ ਉਹ ਇੱਥੇ ਬਣਦੇ ਨਹੀਂ ਬੇਸ ਹੀ ਅਮਰੀਕਾ ਦੇ ਉੱਤੋਂ ਹੋਣ ਕਰਕੇ ਅਸੀਂ ਵੀ ਸੋਚ ਰਹੇ ਸਾਂ ਵੀ ਇਹਨੇ ਮਾੜਾ ਮੋਟਾ ਜੋ ਹਾਂਜੀ ਦਬਕਾ ਜਿਹਾ ਮਾਰਿਆ ਸ਼ਾਇਦ ਮੁੜ ਜਾਵੇ ਦਬਕੇ ਤੇ ਸਾਡੇ ਕਾਫੀ ਬਚ ਜਾਣਗੇ ਪੈਸੇ ਪਰ ਲੱਗਦਾ ਕਿ ਅੱਕ ਚੱਬਣਾ ਹੀ ਪੈਣਾ ਮੁੜ ਕੇ ਜੇਠ ਨਾਲ ਹਾਰ ਕੇ ਜੇਠ ਨਾਲ ਲਾਈਆਂ ਮਰਦੀ ਨੇ ਅੱਕ ਚੱਬਿਆ ਸੋ ਸਾਨੂੰ ਚੱਬਣਾ ਪੈਣਾ ਚਾਚੇ ਟਰੰਪ ਦੇ ਸਾਨੂੰ ਟਰੰਪ ਨੇ ਟੈਰਫ ਦੇ ਹੇਠ ਲੈ ਲਿਆ ਖੈਰ ਐਨੀ ਵੇ 9058131320953813 ਵੀ ਭਾਈ ਅਮਰਜੀਤ ਸਿੰਘ ਚਾਵਲਾ ਜੋ ਉਹਨਾਂ ਤੇ ਐਲੀਗੇਸ਼ਨ ਲੱਗੇ ਨੇ ਮਨ ਜਾਂ ਮੰਨਦਾ ਤਾਂ ਨਹੀਂ ਪਰ ਬਈ ਐਲੀਗੇਸ਼ਨ ਲਾਉਣ ਵਾਲਿਆਂ ਨੇ ਐਲੀਗੇਸ਼ਨ ਲਾਏ ਨੇ ਉਹਨਾਂ ਨੇ ਸਫਾਈ ਦੇ ਤੌਰ ਤੇ ਆਪਣੀ ਇੱਕ ਵੀਡੀਓ ਵੀ ਬਣਾ ਕੇ ਜਿਹੜੀ ਅੱਜ ਕੱਲ੍ਹ ਸੋਸ਼ਲ ਨੈਟਵਰਕ ਮੀਡੀਆ ਦੇ ਉੱਤੇ ਰੱਖੀ ਹੈ ਪਲੱਸ ਉਹਨਾਂ ਨੇ ਰਾਈਟ ਵੇ ਸਾਰੀਆਂ ਜਿੰਨੀਆਂ ਵੀ ਜਿੰਨੇ ਵੀ ਅਹੁਦੇ ਨੇ ਉਹਨਾਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਕੀ ਕਹਿਣਾ ਚਾਹੋਗੇ
21: ਸੰਗਰੂਰ ਦੀ ਕੋਈ ਬੀਬੀ ਹੈ ਚਾਵਲਾ ਸਾਹਿਬ ਸੰਗਰੂਰ ਦੀ ਕੋਈ ਬੀਬੀ ਹੈ ਜਿਹਨੇ ਇਲਜ਼ਾਮ ਲਾਏ ਨੇ ਭਾਈ ਅਮਰਜੀਤ ਸਿੰਘ ਚਾਵਲਾ ਉੱਤੇ ਕਿ ਉਹਦੇ ਨਾਲ ਕੋਈ ਯੋਨ ਸ਼ੋਸ਼ਣ ਕੀਤਾ ਗਿਆ ਤੇ ਬੜੇ ਖਤਰਨਾਕ ਇਲਜ਼ਾਮ ਨੇ ਜੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਪਹਿਲਾਂ ਸੀ ਸੁੱਚਾ ਸਿੰਘ ਲੰਘਾ ਜਿਹਦੇ ਉੱਤੇ ਇਲਜ਼ਾਮ ਲੱਗੇ ਸੀ ਉਹ ਬੀਬੀ ਤਾਂ ਖੈਰ ਕੋਈ ਭੂਤ ਨਿਕਲੀ ਸੀ ਭੂਤ ਨਹੀਂ ਸੀ ਕਹਿੰਦੀ ਮੈਂ ਤਾਂ ਉੱਥੇ ਆਈ ਨਹੀਂ ਸੀਗੀ ਤੇ ਆਹ ਹੁਣ ਜਿਹੜਾ ਚਾਵਲਾ ਸਾਹਿਬ ਨੇ ਸਾਰੇ ਪਾਸਿਓਂ ਅਸਤੀਫੇ ਦੇ ਦਿੱਤੇ ਆ ਆਨੰਦਪੁਰ ਸਾਹਿਬ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜੀ ਤੇ ਇਹਨਾਂ ਨੇ ਸਾਰੇ ਉੱਤੋਂ ਅਸਤੀਫੇ ਦੇ ਦਿੱਤੇ ਆ ਚੰਗੀ ਗੱਲ ਆ ਜੀ ਰੌਲਾ ਪਵੇਗਾ ਬਹੁਤ ਜ਼ਿਆਦਾ ਰੌਲਾ ਪੈਣਾ ਇਸ ਮੁੱਦੇ ਦਾ ਕਿਉਂਕਿ ਇੱਕ ਔਰਤ ਦਾ ਮਾਮਲਾ ਇੱਕ ਔਰਤ ਨੇ ਇਲਜ਼ਾਮ ਲਾਏ ਨੇ ਅਮਰਜੀਤ ਸਿੰਘ ਚਾਵਲਾ ਉੱਤੇ ਕੁਝ ਕਾਰਨਾਂ ਕਰਕੇ ਤੇ ਇਹ ਮਾਮਲਾ ਵੱਡਾ ਭਖਣਾ ਜੀ ਤੇ ਇਹ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਵੀ ਰਹੇ ਨੇ ਚਾਵਲਾ ਸਾਹਿਬ ਤੇ ਇਹਨਾਂ ਨੇ ਇਹਨਾਂ ਦਾ ਕਾਫੀ ਨਾਂ ਹੈ ਤੇ ਕਾਫੀ ਬੋਲਦੇ ਵੀ ਕਾਫੀ ਆ ਤੇ ਬਹੁਤ ਜ਼ਿਆਦਾ ਆਪਣਾ ਇੱਕ ਤਰ੍ਹਾਂ ਦਾ ਸ਼ੈਲਟਰ ਕਵਚ ਬਣ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤੇ ਕਾਫੀ ਅੱਛੇ ਤਰੀਕੇ ਨਾਲ ਆਪਣੀ ਪੱਖ ਪੇਸ਼ ਕਰਦੇ ਆ ਪਰ ਉਹਨਾਂ ਦਾ ਹੁਣ ਜਿਹੜਾ ਇਹ ਅਸਤੀਫਾ ਦੇਣਾ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੋਂ ਵੀ ਤੇ ਹੋਰ ਮੈਂਬਰਸ਼ਿਪ ਤੋਂ ਵੀ ਤੇ ਹੋਰ ਕੁਝ ਜਿਹਦੇ ਕੋਲ ਅਹੁਦੇ ਸੀਗੇ ਉਹਨਾਂ ਤੋਂ ਵੀ ਸਾਰਿਆਂ ਤੋਂ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਕਹਿੰਦੇ ਵੀ ਮੈਂ ਜਾਂਚ ਕਰਾਊਂਗਾ ਤੇ ਕੋਰਟ ਦੇ ਵਿੱਚ ਜਾ ਕੇ ਮੈਂ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਾਂਗਾ ਪਰ ਚਾਵਲਾ ਸਾਹਿਬ ਕਾਨੂੰਨ ਤਾਂ ਇਹ ਕਹਿੰਦਾ ਹੈ ਕਿ ਕਾਨੂੰਨ ਬੜਾ ਖਤਰਨਾਕ ਹੈ ਕਾਨੂੰਨ ਇਹ ਕਹਿੰਦਾ ਕਿ ਸਾਡੇ ਚਾਵਲਾ ਸਾਹਿਬ ਤੇ ਅਕੀਦਾ ਦੋਵੇਂ ਖੜੇ ਆ ਤੇ ਗੱਲਾਂ ਕਰਦੇ ਆ ਤੇ ਅਕੀਦੇ ਨੂੰ ਕੋਈ ਬੀਬੀ ਬਾਹਰ ਆ ਕੇ ਬੁਲਾਉਂਦੀ ਆ ਚਾਵਲਾ ਸਾਹਿਬ ਕਹਿੰਦੇ ਵੀ ਜਾਓ ਯਾਰ ਤੁਸੀਂ ਬੀਬੀ ਬੁਲਾ ਰਹੀ ਆ ਤੇ ਬੀਬੀ ਕੋਲ ਅਕੀਦਾ ਜਾਂਦਾ ਤੇ 2 ਮਿੰਟ ਵਾਸਤੇ ਗੱਲਾਂ ਕਰਦੇ ਤੇ ਬੀਬੀ ਇਲਜ਼ਾਮ ਲਾਉਂਦੀ ਆ ਬਾਅਦ ਵਿੱਚ ਮੇਰੇ ਨਾਲ ਗਲਤ ਕੀਤਾ ਅਕੀਦਾ ਨੇ ਤਾਂ ਅਕੀਦਾ ਦੇ ਖਿਲਾਫ਼ ਕੇਸ ਦਰਜ ਹੋਏਗਾ ਇਹ ਕਾਨੂੰਨ ਕਹਿੰਦਾ ਹੁਣ ਇਹ ਭਾਰਤ ਦਾ ਕਾਨੂੰਨ ਇਹ ਕਹਿੰਦਾ ਵੀ ਔਰਤ ਦੇ ਪੱਖ ਵਿੱਚ ਇੰਨਾ ਅਹਿਮ ਕਾਨੂੰਨ ਹੈ ਇਹ ਬੀਬੀ ਤਾਂ ਸ਼ਰੇਆਮ ਆਖੀ ਜਾਂਦੇ ਆ ਪਿਛਲੇ ਸਮੇਂ ਦੌਰਾਨ ਮੀ ਟੂ ਨੇ ਇੰਨਾ ਰੌਲਾ ਪਾਇਆ ਸੀਗਾ ਤੇ ਮੀ ਟੂ ਨੇ ਕਿ ਬਹੁਤ ਬੰਦਿਆਂ ਦੇ ਖਿਲਾਫ਼ ਬਹੁਤ ਅੱਛੀਆਂ ਖਤਰਨਾਕ ਕਾਰਵਾਈਆਂ ਹੋਈਆਂ ਸੀਗੀਆਂ ਇਹਦਾ ਸ਼ਰੇਆਮ ਆਖੀ ਜਾਂਦੇ ਬੀਬੀ ਵੀ ਮੇਰੇ ਨਾਲ ਅਮਰਜੀਤ ਚਾਵਲਾ ਨੇ ਕੀਤਾ ਹੈਗਾ ਤਾਂ ਉਹ ਕਾਨੂੰਨ ਦੇ ਵਿੱਚ ਕਿੱਦਾਂ ਆਪਣਿਆਂ ਨੂੰ ਬਚਾਏਗਾ ਚਾਵਲਾ ਤੇ ਇਹ ਬੜੀ ਵੱਡੀ ਗੱਲ ਆ ਤੇ ਜੇ ਆਪਾਂ ਗੱਲ ਕਰਦੇ ਹਾਂ ਸਰਸੇ ਵਾਲੇ ਦੀ ਜਿਹਦੀ ਕਿ ਪੈਰੋਲ ਖਤਮ ਹੋ ਗਈ ਆ ਕੱਲ ਅੱਜ ਉਹ ਪਹੁੰਚ ਜਾਏਗਾ ਜੇਲ੍ਹ ਦੇ ਵਿੱਚ ਫੇਰ ਤੇ ਉਹ ਸਰਸੇ ਗੱਲ ਕਰਦੇ ਹਾਂ ਤੁਸੀਂ ਹੈਰਾਨ ਹੋਵੋਗੇ ਕਿ ਉਹ ਸਰਸੇ ਵਾਲੇ ਦੇ ਖਿਲਾਫ਼ ਬਹੁਤ ਸਾਰੀਆਂ ਕੁੜੀਆਂ ਨੇ ਬੀਬੀਆਂ ਨੇ ਬਹੁਤ ਵੱਡੇ ਇਲਜ਼ਾਮ ਲਾਏ ਸੀਗੇ ਤੇ ਖਾਸ ਕਰਕੇ 2-3 ਖੜੀਆਂ ਰਹੀਆਂ
22: This is CJMR, the voice of the city, part of White Oaks Communications Group, your trusted local radio provider for more than 70 years.
21: ਕੋਈ ਸਬੂਤ ਪੇਸ਼ ਨਹੀਂ ਹੋਇਆ
19: ਕਿ ਆਪਣਾ ਉਹਨੇ ਰੇਪ ਕੀਤਾ ਰੇਪ ਕੀਤਾ ਜੀ, ਰੇਪ ਦਾ ਸਬੂਤ ਮਿਲ ਗਿਆ ਜੀ, ਉੱਥੇ ਉਹਦਾ ਸਿਮਨ ਆਪਣਾ ਕਰ ਗਿਆ ਜੀ ਉੱਥੇ ਮੈਚ, ਉੱਥੇ ਉਹਦਾ ਕੋਈ DNA ਮੈਚ ਕਰ ਗਿਆ, ਕਿਤੇ ਕੋਈ ਐਸਾ ਟੈਕਨੀਕਲ ਤੌਰ ਤੇ ਕੋਈ ਸਬੂਤ ਉਹਦੇ ਖਿਲਾਫ਼ ਹੈਗਾ ਆਪਣਾ ਸਰਸੇ ਵਾਲੇ ਦੇ ਖਿਲਾਫ਼? ਸਿਰਫ ਬਿਆਨਾਂ ਦੇ ਆਧਾਰ ਤੇ ਸਜ਼ਾ ਹੋਈ ਆ ਉਹਨੂੰ, ਜੋ ਬੀਬੀਆਂ ਨੇ ਕਹਿਤਾ ਵੀ ਸਾਡੇ ਨਾਲ ਇੱਦਾਂ ਕੀਤਾ ਉਹਨੇ ਇਸ ਤਰੀਕੇ ਨਾਲ ਕੀਤਾ ਇਹਨੇ, ਉਸ ਆਧਾਰ ਤੇ ਸਜ਼ਾ ਹੋਈ ਹੈ ਇਹਨੂੰ। ਤੇ ਅਮਰਜੀਤ ਚਾਵਲਾ ਨੂੰ ਵੀ ਕਿਹਾ ਜਾ ਰਿਹਾ ਕਿ ਤੂੰ ਮੇਰੇ ਯੂਨ ਸੋਰਸ ਨੇ ਕੀਤਾ, ਤੇ ਕਿੱਦਾਂ ਬਚੇਗਾ ਚਾਵਲਾ ਸਾਹਿਬ ਇਹ ਖੈਰ ਕਾਨੂੰਨ ਨੂੰ ਪਤਾ ਚੱਲ।
3: ਅਗੇਨ 9058131320 ਉਹਨਾਂ ਨੇ ਬੜੇ ਭਾਵੁਕ ਹੋ ਕੇ ਆਪਣਾ ਜਿਹੜਾ ਸੰਘਰਸ਼ ਹੈ ਉਹਦਾ ਜ਼ਿਕਰ ਕੀਤਾ, ਜੇਲ੍ਹ ਦਾ ਜ਼ਿਕਰ ਕੀਤਾ, ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਵੀ ਨਜ਼ਦੀਕੀ ਹੋਣ ਦਾ ਜਿਹੜਾ ਹੈ ਉਨ੍ਹਾਂ ਨੇ ਨਾਲ ਜ਼ਿਕਰ ਕੀਤਾ ਹੈ, ਔਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜਨੀਤਿਕ ਤੌਰ ਤੇ ਮੇਰਾ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਜਿਹੜਾ ਉਸ ਨੂੰ ਰਾਜਨੀਤਿਕ ਤੌਰ ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮੈਂ ਉਨ੍ਹਾਂ ਦੀ ਵੀਡੀਓ ਅੱਗੇ ਚੱਲ ਕੇ ਸ਼ਾਇਦ ਸਾਡੇ ਆਟੋਮੈਟਿਕਲੀ TV ਤੇ ਚੱਲ ਵੀ ਜਾਣੀ ਹੈ, ਉਨ੍ਹਾਂ ਦਾ ਕਾਫ਼ੀ ਲੰਬਾ ਚੌੜਾ ਜਿਹੜਾ ਹੈ ਵੀਡੀਓ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਇਹਦੇ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਫੇਰ ਆਪਣੇ ਮੌਜੂਦਾ ਅਹੁਦਿਆਂ ਤੇ ਆਵੇਗਾ ਜਦ ਤੱਕ ਮੈਂ ਅਸਤੀਫ਼ਾ ਦੇ ਦਿੱਤਾ। ਸਾਡੀ ਕੋਸ਼ਿਸ਼ ਰਹੇਗੀ ਦੋਸਤੋ, ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਭਾਈ ਅਮਰਜੀਤ ਸਿੰਘ ਚਾਵਲਾ ਉਨ੍ਹਾਂ ਦੇ ਨਾਲ ਗੱਲਬਾਤ ਇਸ ਸੰਦਰਭ ਦੇ ਵਿਚ ਕਰੀਏ ਜੀ, ਉਹ ਚਾਹੁਣਗੇ ਤਾਂ। ਵੈਸੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ। ਤੁਹਾਡਾ ਕੋਈ ਕੁਐਸਚਨ ਹੈ? 905-813-1320। ਹਾਂਜੀ
1: ਜੀ, ਅਖਿਲੇਸ਼ ਜੀ, ਰਾਹੁਲ ਨੇ ਕਿਹਾ ਕਿ ਜੇ UPI ਤੇ ਟੈਕਸ ਲਾਉਣ ਵਾਲੀ ਕੱਲ ਜਿਹੜੀ ਗੱਲ ਆਈ ਸੀ ਉਹਦੇ ਨਾਲ ਅਮਰੀਕਾ ਨੂੰ ਫਾਇਦਾ ਹੋਏਗਾ, ਔਰ ਭਾਜਪਾ ਨੇ ਆਪਣੇ ਪੱਖ ਦੇ ਵਿਚ ਕਿਹਾ ਕਿ UP ਨਾਲ ਜਿਹੜਾ UPI ਤੇ ਟੈਕਸ ਹੈਗਾ ਪੂਰਾ ਘਰੇਲੂ ਮਾਮਲਾ ਹੈਗਾ, ਔਰ ਉਹਦੇ ਸਾਡੇ ਜੋ ਆਂਤਰਿਕ ਲੋੜਾਂ ਹੈਗੀਆਂ ਉਹਨਾਂ ਦੇ ਬੇਸ ਤੇ ਹੈਗਾ। ਤੁਸੀਂ ਕੀ ਕਹਿਣਾ ਚਾਹੋਗੇ?
19: ਅਸੀਂ ਅਮਰੀਕਾ ਨੂੰ ਫਾਇਦਾ ਕਿਵੇਂ ਹੋਏਗਾ ਇਹ ਨੀ ਮੈਨੂੰ ਸਮਝ ਆਈ ਰਾਹੁਲ ਗਾਂਧੀ ਦੀ, ਸ਼ਾਇਦ ਮੈਂ ਆਰਥਿਕ ਮਾਹਰ ਤਾਂ ਮੈਂ ਹੈ ਨੀ ਗਾ ਤੇ ਅਮਰੀਕਾ ਨੂੰ ਕਿੱਦਾਂ ਫਾਇਦਾ, ਪਰ ਪਿੱਛੇ ਚੱਲਦੀ ਰਹੀ ਹੈ ਗੱਲ, ਉਹ ਟਰੰਪ ਕਹਿੰਦੇ ਰਹੇ ਇਸ ਗੱਲ ਨੂੰ ਲੈ ਕੇ ਵੀ ਜਿਹੜਾ ਤੁਹਾਡਾ UPI ਜਿਹੜਾ ਕਿ ਕੰਮ ਤੁਸੀਂ ਕਰਦੇ ਹੋ ਇਹ ਕੋਈ ਬਹੁਤਾ ਲਾਭਦਾਇਕ ਨਹੀਂ ਹੈਗਾ, ਤੇ ਟਰੰਪ ਨੇ ਇੱਕ ਵਾਰੀ ਆਖੀ ਸੀ ਗੱਲ ਇਹ ਤੇ। ਪਰ ਇਹਦੇ ਨਾਲ ਰਾਹੁਲ ਗਾਂਧੀ ਨੇ ਬੜਾ ਵੱਡਾ ਇਲਜ਼ਾਮ ਲਾਇਆ ਕਿ ਟੈਕਸ ਲਾਉਣ ਨਾਲ ਅਮਰੀਕਾ ਨੂੰ ਫਾਇਦਾ ਹੋਏਗਾ, ਤੇ ਮੈਂ ਇਹਦੇ ਬਾਰੇ ਇੱਕ ਦੋ ਸਿਆਸੀ ਮਾਹਰਾਂ ਨਾਲ ਵੀ ਗੱਲ ਕੀਤੀ ਵੀ ਅਮਰੀਕਾ ਨੂੰ ਕਿੱਦਾਂ ਫਾਇਦਾ ਹੋਏਗਾ, ਉਹ ਸਿਆਸੀ ਮਾਹਰ ਵੀ ਕੱਢ ਰਹੇ ਨੇ। ਰਾਹੁਲ ਝੂਠ ਤਾਂ ਨਹੀਂ ਬੋਲਦਾ, ਖੈਰ ਇਹ ਮੈਨੂੰ ਪਤਾ ਵੀ ਰਾਹੁਲ ਕੋਈ ਬੇਸਲੈਸ ਬਿਆਨ ਨਹੀਂ ਦਿੰਦਾ ਤੇ ਉਹਦੇ ਬਿਆਨ ਦੇ ਵਿੱਚ ਕੁਝ ਨਾ ਕੁਝ ਸੱਚਾਈ ਹੁੰਦੀ ਹੈ। ਚਲੋ ਫਿਰ ਵੀ ਇਹ ਵੇਟ ਕਰੀਏ ਆਪਾਂ ਤੇ ਇੱਕ ਦੋ ਸਿਆਸੀ ਮਾਹਰਾਂ ਨੂੰ, ਹੋਰ ਸੁੱਚਾ ਸਿੰਘ ਗਿੱਲ ਵਰਗਾ ਨੂੰ ਪੁੱਛੀਏ ਵੀ ਅਮਰੀਕਾ ਨੂੰ ਕਿੱਦਾਂ ਫਾਇਦਾ ਹੋਏਗਾ, ਤੇ ਇਹ ਤਾਂ ਆਪਾਂ ਕਰ ਲਾਂਗੇ ਅੱਗੇ। ਪਰ ਉਹਨੇ ਭਾਜਪਾ ਨੇ ਕਹਿਤਾ ਵੀ ਇਹ ਟੋਟਲੀ ਜਿਹੜਾ ਮਾਮਲਾ ਹੈਗਾ ਇਹ ਭਾਰਤ ਦਾ ਘਰੇਲੂ ਲੋੜਾਂ ਤੇ ਆਧਾਰ ਤੇ ਆ, ਤੇ ਉਸਨੇ ਕਿਹਾ ਕਿ ਸਾਡਾ ਮਿਸ਼ਨ ਹੈ ਕਿ ਅਸੀਂ ਟਿਕਾਊ ਤੇ ਸਸਤਾ ਡਿਜੀਟਲ ਪੇਮੈਂਟ ਸਿਸਟਮ ਦੇਈਏ ਤੇ ਸਾਡਾ ਇਹ ਮਿਸ਼ਨ ਹੈਗਾ ਤੇ। ਪਰ ਇੱਥੇ ਮੈਨੂੰ ਥੋੜਾ ਜਿਹਾ ਲੱਗਦਾ ਹੈ ਕਿ ਜੇ ਤੁਸੀਂ ਪੈਸੇ ਹੀ ਲਾ ਰਹੇ ਹੋ ਇਹਨਾਂ ਦੇ ਹੁਣ ਜਿਹੜੇ ਕਿ ਵਪਾਰੀ ਨੇ ਉਹ ਕਿਉਂ ਵਾਧੂ ਪੈਸੇ ਦੇਣਗੇ ਜੀ, ਵਾਧੂ ਵਾਧੂ ਖਰਚਾ ਆਪਣੇ ਗੱਲ ਪਾਉਣਗੇ, ਤੇ ਕਿਉਂ ਜੀ ਉਹ 300 ਰੁਪਇਆ ਬਿਨਾਂ ਮਤਲਬ ਦਾ ਆਪਣੇ ਗੱਲ ਪਾਉਣਗੇ? ਕਿਉਂ ਨੀ ਉਹ ਕਹਿਣਗੇ ਕਿ ਜੀ ਅਸੀਂ ਗਾਹਕ ਦੇ ਪੱਲੇ ਪਾ ਦੇਣਾ ਤੇ ਉਹਨਾਂ ਨੇ ਪਹਿਲਾਂ ਹੀ ਜੋੜ ਦੇਣਾ ਪਰਸੈਂਟੇਜ ਉਹਦੇ ਵਿੱਚ ਜਿਹੜਾ ਕਿ ਚੀਜ਼ ਦੇਣਗੇ ਜੀ ਉਹ ਇੰਨੇ ਪਰਸੈਂਟ ਨਾਲ, ਜਿਵੇਂ ਨਾ GST ਲਿਖਿਆ ਉਹਨਾਂ ਨਾਲ ਵੀ ਇੰਨੀ GST ਆ ਇੰਨੇ ਫਲਾਣਾ, ਉਹਦੇ ਨਾਲ ਇੱਕ ਛੋਟੇ ਜਿਹੇ ਅੱਖਰਾਂ ਵਿੱਚ ਇਹ ਵੀ ਲਿਖ ਦੇਣਾ ਵੀ ਆਪਣਾ UPI ਦਾ ਇੰਨੇ ਪਰਸੈਂਟ, ਉਹ ਵੀ ਨਾਲ ਲਿਖ ਦੇਗਾ ਤੇ ਲਿਖਿਆ ਗਿਆ ਤੇ ਉਹ ਕਾਗ ਦੇ ਪੱਲੇ ਪੈ ਗਿਆ ਨਾ ਜੀ। ਤੇ ਇਸੇ ਗੱਲ ਨੂੰ ਲੈ ਕੇ ਰਾਹੁਲ ਕਹਿੰਦਾ ਵੀ ਤੁਸੀਂ ਪੰਜਾਬ ਭਾਰਤ ਦੇ ਲੋਕਾਂ ਦੇ ਉੱਤੇ ਵਾਧੂ ਟੈਕਸ ਪਾ ਰਹੇ ਹੋ ਤੇ ਕੱਲ